FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਮੰਗਲਵਾਰ ਹੈ। ਸ਼ੱਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 4 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 25 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਅਤੇ 30 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਆਕਾਸ਼ਵਾਣੀ ਦੇ ਆਗਾਜ਼ ਸਮੇਂ ਸਰੋਤਿਆਂ ਦਾ ਸਵਾਗਤ।

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਐਫਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਦੇ ਮਾਧਿਅਮ ਰਾਹੀਂ। ਸਵੇਰ ਦੇ 6 ਵਜਣ ਵਾਲੇ ਨੇ, ਹਿੰਦੀ 'ਚ ਸਮਾਚਾਰ ਸੁਣਦੇ ਹਾਂ ਦਿੱਲੀ ਕੇਂਦਰ ਤੋਂ।

ਕਰ ਬੰਦੇ ਤੂੰ ਬੰਦਗੀ ਸ਼ਬਦ ਹੁਣੇ ਤੁਸੀਂ ਸਰਵਣ ਕਰ ਰਹੇ ਸੋ। ਰਾਗੀ ਸਨ ਭਾਈ ਨਿਰਮਲ ਸਿੰਘ ਜੀ, ਖਾਲਸਾ ਅਤੇ ਰਾਗੀ ਜਥਾ। ਅੰਮ੍ਰਿਤਬਾਣੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹਨੂੰਮਾਨ ਵੰਦਨਾ ਸਰਵਣ ਕਰਦੇ ਹਾਂ। ਆਵਾਜ਼ਾਂ ਨੇ ਹਰੀਓਮ ਸ਼ਰਨ ਅਤੇ ਸਾਥੀਆਂ ਦੀਆਂ।

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਹੋਣ ਵਾਲੇ ਨੇ। ਅਗਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਹੁੜੀ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਚੰਗਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਆਪਣਾ ਵੀ।
0: ਦੇਖੋ, ਖੇਤੀ ਦੇ ਵਿੱਚ ਅੱਜ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜੇ ਚਿਰ ਸਥਾਈ ਖੇਤੀ ਆਪਾਂ ਚਾਹੁੰਦੇ ਹਾਂ ਕਿ ਖੇਤੀ ਦੇ ਵਿੱਚ ਸਾਡਾ ਟਿਕਾ ਜਿਹੜਾ ਹੈ ਇਹ ਧੰਦੇ ਦਾ ਚਿਰ ਸਥਾਈ ਰਹੇ, ਅਤੇ ਸਾਨੂੰ ਖੇਤੀ ਦੇ ਨਾਲ ਰਲਗੱਡ ਕਿੱਤੇ, ਧੰਦੇ, ਕੰਮ ਕਾਰ ਜਿਹੜੇ ਹੈ ਉਹਨਾਂ ਦਾ ਵਿੱਢ ਜ਼ਰੂਰ ਵਿੱਢਣਾ ਪੈਣਾ।
1: ਹਾਂ, ਇਹ ਤਾਂ ਪੱਕੀ ਗੱਲ ਹੈ ਜੀ। ਦੇਖੋ ਰੁੜੀਆ ਰਾਮ ਜੀ, ਖਰਚੇ ਤਾਂ ਰੋਜ਼ ਰੋਜ਼ ਹੁੰਦੇ ਹੀ ਆ।
0: ਹਾਂ,
1: ਅਤੇ ਜੇ ਅਸੀਂ ਹੁਣ ਛਮਾਹੀ ਫਸਲ ਡੀਕਦੇ ਰਹੀਏ ਅਤੇ ਗੱਲ ਫਿਰ ਬਣਦੀ ਨਹੀਂ। ਨਾਲੇ ਦੇਖੋ, ਹੁਣ ਫਸਲ ਬੀਜ ਕੇ ਕਾਫ਼ੀ ਸਮਾਂ ਹੁੰਦਾ ਸਾਡੇ ਕੋਲ, ਉਹ ਸਮੇਂ ਦੀ ਵਰਤੋਂ ਇਹਨਾਂ ਧੰਦਿਆਂ ਵਿੱਚ ਕੀਤੀ ਜਾ ਸਕਦੀ ਆ।
0: ਕੀਤੀ ਜਾ ਸਕਦੀ ਹੈ ਜੀ। ਨਾਲੇ ਹੁਣ ਦੇਖੋ ਨਾ, ਆਹ ਜਿਹੜਾ ਯੁੱਗ ਹੈ ਨਾ ਸੰਧੂ ਸਾਹਿਬ, ਵੀ ਜਿੱਦਾਂ ਦਾ ਹੁਣ ਸਮਾਂ ਹੈ ਉਸ ਲਿਹਾਜ਼ ਨਾਲ ਸਾਨੂੰ ਸੋਚ ਨੂੰ ਬਦਲਣਾ ਚਾਹੀਦਾ ਹੈ। ਇਸ ਟਾਈਮ ਜਿਹੜਾ ਹੈ ਵਪਾਰੀਕਰਨ ਦਾ ਯੁੱਗ ਹੈ, ਵਪਾਰਕ ਯੁੱਗ ਹੈ। ਸੋ ਇਸ ਕਰਕੇ ਖੇਤੀ ਨੂੰ ਜੇ ਆਪਾਂ ਵਪਾਰਕ ਦ੍ਰਿਸ਼ਟੀਏ ਨਾਲ ਕਰਾਂਗੇ, ਵਪਾਰਕ ਨਜ਼ਰੀਏ ਨਾਲ ਕਰਾਂਗੇ, ਫਿਰ ਖੇਤੀ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਵੀ ਅਸੀਂ ਕਹੀਏ ਵੀ ਖੇਤੀ ਘਾਟੇ ਵਾਲਾ ਸੌਦਾ ਹੈ। ਸਿਰਫ ਜਿਹੜਾ ਥੋੜ੍ਹਾ ਜਿਹਾ ਇੱਕ ਜਿੱਦਾਂ ਕਹਿੰਦੇ ਕਿ ਨਜ਼ਰੀਆ ਬਦਲਣ ਦੀ ਲੋੜ ਹੈ, ਸੋਚ ਨੂੰ ਬਦਲਣ ਦੀ ਲੋੜ ਹੈ, ਅਤੇ ਖੇਤੀ ਉਹੀ ਖੇਤੀ ਜਿਹੜੀ ਆਪਾਂ ਘਾਟੇ ਦੇ ਵਣ 'ਚ ਕਹਿੰਦੇ ਹਾਂ, ਉਹੀ ਖੇਤੀ ਲਾਹੇਮੰਦ ਖੇਤੀ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ।
1: ਬਿਲਕੁਲ ਬਿਲਕੁਲ ਜੀ। ਹੁਣ ਤਾਂ ਦੇਖੋ ਕਿ ਸਾਡੇ ਨੌਜਵਾਨ ਵੀ ਇਹਦੇ ਵਿੱਚ ਬੜਾ ਸਹਿਯੋਗ ਕਰਦੇ ਆ ਜੀ। ਇੱਕ ਤਾਂ ਦੇਖੋ ਘਰ ਦੇ ਸਾਰੇ ਜੀਆਂ ਦੀ ਸ਼ਮੂਲੀਅਤ ਹੋ ਜਾਂਦੀ ਹੈ ਇਹਦੇ ਵਿੱਚ, ਅਤੇ ਦੂਸਰਾ ਕਿ ਇੱਕ ਵਾਧੂ ਆਮਦਨ ਦਾ ਸਾਡੇ ਕੋਲ ਜਿਹੜਾ ਹੈ ਸਾਧਨ ਵੀ ਬਣ ਜਾਂਦਾ ਆ। ਸਿਰਫ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਕੰਮ ਉਹ ਸ਼ੁਰੂ ਕਰੋ ਕਿ ਜਿਹਦੇ ਬਾਰੇ ਸਾਨੂੰ ਥੋੜ੍ਹਾ ਬਹੁਤ ਜਾਣਕਾਰੀ ਹੋਵੇ ਜਾਂ ਆਪਾਂ ਜਾਣਕਾਰੀ ਲੈ ਸਕਦੇ ਹੋਈਏ।
0: ਦੇਖੋ ਜੀ, ਜਾਣਕਾਰੀ ਦੀ ਤੁਸੀਂ ਸੰਧੂ ਸਾਹਿਬ ਗੱਲ ਕੀਤੀ ਹੈ, ਕੋਈ ਸਮਾਂ ਸੀ ਕਿ ਸਾਡੇ ਕੋਲ ਜਾਣਕਾਰੀ ਦੀ ਸਰੋਤ ਨਹੀਂ ਸੀ। ਇਹ ਉਦੋਂ ਮੁਸ਼ਕਲ ਵੀ ਸੀਗਾ ਕਿ ਕੰਮ ਕਰਨਾ, ਕਿਸੇ ਕਿਤੇ ਧੰਦੇ ਨੂੰ ਅਪਣਾਉਣਾ ਸਾਡੇ ਲਈ ਮੁਸ਼ਕਲ ਕੰਮ ਸੀ। ਹੁਣ ਤਾਂ ਜਾਣਕਾਰੀ ਦੇ ਪੱਖੋਂ ਤਾਂ ਕਿਸੇ ਪਾਸੇ ਸਾਨੂੰ ਹੈ ਹੀ ਨਹੀਂ ਵੀ ਜਾਣਕਾਰੀ ਸਾਨੂੰ ਮਿਲ ਨਹੀਂ ਸਕਦੀ ਜਾਂ ਜਾਣਕਾਰੀ 'ਚ ਕੋਈ ਮੁਸ਼ਕਲ ਹੈ। ਮਹਿਕਮੇ ਅਲੱਗ ਅਲੱਗ ਤਰ੍ਹਾਂ ਦੇ, ਪਸ਼ੂ ਪਾਲਣ ਮਹਿਕਮਾ ਹੈ, ਬਾਗਬਾਨੀ ਵਿਭਾਗ ਕੰਮ ਕਰ ਰਿਹਾ ਹੈ, ਹੈਂਜੀ, ਇਹ ਤੋਂ ਇਲਾਵਾ ਤੁਸੀਂ ਦੇਖੋ ਗਡਵਾਸੂ ਹੈ, ਖੇਤੀਬਾੜੀ ਜ਼ਰਾਇਤ ਦੀ ਯੂਨੀਵਰਸਿਟੀ ਹੈ, ਹੋਰ ਬੀਸੀਆਂ ਐਸੇ ਅਦਾਰੇ ਹੈ ਜਿਹੜੇ ਅਸੀਫੜ ਦੀ ਤੁਸੀਂ ਗੱਲ ਕਰ ਲਓ, ਦੇਖੋ ਉੱਥੇ ਕਈ ਤਰ੍ਹਾਂ ਦੇ ਪਦਾਰਥ ਸਾਨੂੰ ਤਿਆਰ ਕਰਨੇ ਸਿਖਾਉਂਦੇ ਹੈ। ਸੋ ਗੱਲ ਤੁਹਾਡੇ ਵਾਲੀ ਬਿਲਕੁਲ ਸਹੀ ਹੈ ਵੀ ਕੰਮ ਜਿਹੜਾ, ਪਹਿਲੀ ਗੱਲ ਤਾਂ ਕੰਮ ਦੀ ਚੋਣ, ਉਸ ਕੰਮ ਦੀ ਚੋਣ ਕਰੋ ਜਿਸ ਕੰਮ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਇਹ ਕੰਮ ਨੂੰ ਕਰ ਸਕਦਾ। ਪਹਿਲਾਂ ਤੁਸੀਂ ਆਪਣੀ ਅੰਤਰਾਤਮਾ ਤੋਂ ਪੁੱਛੋ ਉਹਦਾ ਕਿਉਂਕਿ ਜਿਹੜਾ ਵੀ ਕੰਮ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਇਹ ਹੈ ਵੀ ਮੈਂ ਇਹਦੀ ਮੰਡੀਕਾਰੀ ਕਿੱਥੇ ਕਰਨੀ ਹੈ,
1: ਵੇਚਣਾ ਕਿੱਥੇ ਹੈ ਸਮਾਨ, ਤਾਂ ਦੇਖੋ ਤਿਆਰ ਕਰ ਲੈਂਦੇ
0: ਹਾਂ।
1: ਸਮੱਸਿਆ ਆਉਂਦੀ ਹੈ ਕਿ ਇਹਨੂੰ ਵੇਚਣਾ ਕਿੱਥੇ ਹੈਗੀ।
0: ਬਿਲਕੁਲ ਬਿਲਕੁਲ। ਦੂਜੀ ਫਿਰ ਸੰਧੂ ਸਾਹਿਬ ਵੱਡੀ ਗੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ, ਵੇਚਣਾ ਕਿੱਥੇ ਹੈ ਅਤੇ ਵੇਚਣਾ ਕਿੱਦਾਂ ਹੈ। ਹੁਣ ਉਹ ਸਮਾਂ ਨਹੀਂ ਹੈ ਵੀ ਤੁਸੀਂ ਜੋ ਵੀ ਤਿਆਰ ਕੀਤਾ ਤੇ ਵੇਚ ਦਿਓਗੇ, ਹੁਣ ਤੁਹਾਨੂੰ ਉਹੀ ਹੈ ਵੀ ਜੋ ਦਿਖਦਾ ਹੈ ਵਹੀ ਵਿਕਤਾ ਵਾਲਾ ਹਿਸਾਬ ਹੈ। ਜਿਹੜੀ ਵੀ ਤੁਸੀਂ ਚੀਜ਼ ਤਿਆਰ ਕਰਦੇ ਹੋ, ਤੁਸੀਂ ਦਲੀਆ ਹੀ ਤਿਆਰ ਕਰਨਾ ਸ਼ੁਰੂ ਕਰ ਦਿਓ, ਆਪਣਾ ਹਲਦੀ ਤਿਆਰ ਕਰਨੀ ਸ਼ੁਰੂ ਕਰ ਦਿਓ, ਹਰੀ ਮਿਰਚੇ ਕੁੱਟ ਕੇ ਜਿਹੜੀਆਂ ਹੈ ਪੀ ਕੇ ਤਿਆਰ ਕਰਨੀਆਂ ਸ਼ੁਰੂ
1: ਕਰ ਲਓ ਜੀ,
0: ਆਟਾ ਤਿਆਰ ਕਰਨਾ ਆਪਾਂ ਸ਼ੁਰੂ ਕਰ ਦਿੰਦੇ ਹਾਂ, ਪਨੀਰ ਹੈ, ਖੋਆ ਹੈ, ਬੜੇ ਚੀਜ਼ਾਂ ਹੈ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਹਾਂ। ਪਰ ਇਹ ਹੈ ਕਿ ਉਹਦੀ ਜਿਹੜੀ ਅਸੀਂ ਵੇਚਣ ਦਾ ਸਾਡਾ ਢੰਗ ਤਰੀਕਾ, ਕਿਹੜੀ ਚੀਜ਼ 'ਚ ਉਹਦੀ ਪੈਕਿੰਗ ਹੈ, ਉਹ ਡੱਬੇ ਦੀ ਦਿੱਖ ਕਿੱਦਾਂ ਦੀ ਹੈ, ਉਹਦੀ ਪੈਕਿੰਗ ਦਾ ਵਜ਼ਨ ਕੀ ਹੈ। ਹੁਣ ਤੁਸੀਂ ਦੇਖੋ, ਕੋਈ ਸਮਾਂ ਸੀ ਅੱਜ ਸਾਨੂੰ ਨਾ, ਮਤਲਬ ਅੱਜ ਹੁਣ ਸਾਬਣ ਸ਼ੈਂਪੂ ਆਪਾਂ ਦੇਖਦੇ ਹਾਂ ਉਹ ਛੋਟੇ ਛੋਟੇ ਇੱਕ ਨਾ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਪੈਕਟ 'ਚ ਛੋਟੇ ਛੋਟੇ ਪੈਕਟ ਆਉਣ ਲੱਗ ਗਏ,
1: ਪਾਊਚ
0: ਉਹ ਹੁਣ ਦੇਖੋ ਤਾਂ ਕਿ ਕੋਈ ਵੀ ਛੋਟੇ ਤੋਂ ਛੋਟਾ ਬੰਦਾ ਜਿਹਦੀ ਹੁਬਤ ਨਹੀਂ ਵੀ ਹੈ
1: ਵੱਡਾ ਖਰੀਦਣ ਦੀ,
0: ਉਹ ਕਮ ਸੇ ਕਮ ਉਹਦੇ ਨਾਲ ਮੰਡੀਕਾਰੀ ਵੱਧ ਗਈ, ਉਹਨਾਂ ਦੀ ਮੁਨਾਫਾ ਵੱਧ ਗਿਆ।
1: ਹੁਣ ਦੇਖੋ ਸ਼ੈਂਪੂ ਜਿਹੜਾ ਹੈ ਕਈ ਵਾਰ ਰੋਜ਼ ਰੋਜ਼ ਨਹੀਂ ਵਰਤਿਆ ਜਾਂਦਾ, ਕਈ ਲੋਕ ਹੁੰਦੇ ਹਫ਼ਤੇ ਬਾਅਦ ਹੀ ਵਰਤਦੇ ਆ, ਉਹ ਕਹਿੰਦਾ ਚਲ ਵੱਡੀ ਕਿਉਂ ਲੈਣੀ ਆ, ਪਾਊਚ ਹੀ ਲੈ ਲਓ।
0: ਹੁਣ ਤਾਂ ਸੰਧੂ ਸਾਹਿਬ ਸਾਡੇ ਕਿਸਾਨ
1: ਨਾਲੇ ਚੁੱਕ ਕੇ ਲਿਜਾਣਾ ਸੌਖਾ ਸਫ਼ਰ, ਜੇ ਮੰਨ ਲਓ ਜਾ ਰਹੇ ਹਾਂ ਆਪਾਂ ਅਤੇ ਉਹ 'ਚ ਪਾਊਚ ਜਿਹੜੇ ਹੈਗੇ ਆ ਉਹ ਲਿਜਾਣੇ ਬੜੇ ਸੌਖੇ
0: ਹੈ। ਜਿਹੜੀ ਮੈਂ ਗੱਲ ਕਰਦਾ ਸੀ ਵੀ ਹੁਣ ਤਾਂ ਸਾਡੇ ਜ਼ਿਮੀਂਦਾਰ ਵੀ ਸਿਆਣੇ ਹੋ ਗਏ ਹੈ, ਸ਼ਹਿਦ ਦੇ ਜਿਹੜੇ ਸਾਡੇ ਸ਼ਹਿਦ ਵਾਲੇ ਸਾਡੇ ਜ਼ਿਮੀਂਦਾਰ ਭਰਾ ਨੇ, ਉਹ ਸ਼ਹਿਦ ਦੇ ਵੀ ਉਹਨਾਂ ਨੇ ਨਾ ਸਿਲਾਈਆਂ ਜਿਹਾ ਤਿਆਰ
1: ਕਰਦੀਆਂ
0: ਹੈ ਕਿ ਨਹੀਂ, ਵੀ ਭਾਈ ਨਿਆਣਾ ਜਿਹੜਾ ਸਕੂਲ ਜਾਣਾ ਉਹਨੂੰ ਇੱਕ ਸਿਲਾਈ ਜੀ ਦੇ ਦਿਓ ਅਤੇ ਉੱਥੇ ਨਾਲ ਆਪਣਾ ਸ਼ਹਿਦ ਵੀ ਖਾ ਸਕਦਾ,
1: ਚੂਸ ਲਵੇ ਹਾਂਜੀ। ਨਾਲੇ ਦੇਖੋ ਉਹਨੂੰ ਟੇਸਟ ਆਜੂਗਾ ਵਧੀਆ, ਅਤੇ ਦੂਸਰਾ ਕਿ ਖੁਰਾਕੀ ਤੱਤ ਉਹਦੇ ਅੰਦਰ ਜਾਣਗੇ,
0: ਬਿਲਕੁਲ,
1: ਬਜਾਏ ਕਿ ਆਪਾਂ ਉਹੋ ਜਿਹੀ ਚੀਜ਼ ਖਾਈਏ ਕਿ ਜਿਹਦੇ ਨਾਲ ਕੋਈ ਅਸਰ ਹੀ ਨਾ ਹੋਵੇ ਜੀ।
0: ਹਾਂ, ਸੋ ਇਸ ਕਰਕੇ ਗੱਲ ਸਿਰਫ ਸੰਧੂ ਸਾਹਿਬ ਇੱਥੇ ਖੜੀ ਹੈ ਕਿ ਸਾਨੂੰ ਹੁਣ ਜਿਹੜੀ ਹੈ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰਨਾ ਪੈਣਾ ਹੈ, ਕਿਤੇ ਧੰਦਿਆਂ ਦੇ ਵੱਲ ਸਾਨੂੰ ਮੁੜਨਾ ਪੈਣਾ ਹੈ। ਨਿਰੋਲ ਫਸਲਾਂ ਦੀ ਖੇਤੀ ਦਾ ਭਵਿੱਖ ਸਾਡੇ ਸਾਹਮਣੇ ਜਿਹੜਾ ਹੈ ਧੁੰਦਲਾ ਨਜ਼ਰ ਆ ਰਿਹਾ, ਔਰ ਧੁੰਦਲਾ ਹੈ, ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ।
1: ਹੁਣ ਤਾਂ ਦੇਖੋ ਸਾਡੇ ਜਿਹੜੇ ਕਿਸਾਨ ਵੀਰ ਆ ਨਾ ਅੜੀਆ ਰਾਮ ਜੀ, ਖਾਸ ਕਰਕੇ ਜਿਹੜੀਆਂ ਕਿਸਾਨ ਬੀਬੀਆਂ, ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਨਾ ਰੋੜੀ ਰਾਮ ਜੀ ਜਿਹੜਾ ਹੁੰਦਾ ਅਚਾਰ ਆ, ਮੁਰੱਬੇ ਆ, ਚਟਨੀਆਂ ਨੇ, ਅਤੇ ਆਪਣੇ ਗਰੁੱਪ ਵੀ ਬਣਾ ਲੈਂਦੀਆਂ ਨੇ ਜੀ,
0: ਬਣਾ ਲੈਂਦੀਆਂ ਨੇ ਜੀ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਤਾਂ ਸੰਧੂ ਸਾਹਿਬ ਤੋੜਾ ਹੀ ਨਹੀਂ ਕੋਈ। ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਵੀਰ ਭਰਾ ਕਮਾਦ ਦੀ ਕਾਸ਼ਤ ਕਰਦੇ ਹੈ, ਜਿਨ੍ਹਾਂ ਨੇ ਆਪਣਾ ਪੀੜ ਨਾ ਲਾਇਆ, ਘਲਾੜੀ ਲਾਈ ਹੈ, ਉਹ ਆਪਣਾ ਗੁੜ ਤਿਆਰ ਕਰਕੇ, ਸ਼ੱਕਰ ਤਿਆਰ ਕਰਕੇ, ਹੁਣ ਤੁਸੀਂ ਦੇਖੋ ਗੁੜ ਨੂੰ ਵੇਚਣ ਦਾ ਢੰਗ ਦੇਖ ਲਓ। ਪਹਿਲਾਂ ਆਪਾਂ ਘਰਾਂ ਦੇ ਵਿੱਚ ਭੇਲੀਆਂ ਰੱਖਦੇ ਸੀ, ਬਣਾ ਬਣਾ ਕੇ ਭੇਸੀਆਂ ਬਣਾ ਬਣਾ ਕੇ ਰੱਖਦੇ ਸੀ, ਹੁਣ ਗੁੜ ਉਸ ਸ਼ਕਲ ਦੇ ਵਿੱਚ ਮੰਡੀ 'ਚ ਨਹੀਂ ਵਿਕ ਸਕਦਾ। ਜਿਹੜੇ ਵਪਾਰ ਜਿਹੜਾ ਆਪਣਾ ਉਪਭੋਗਤਾ ਹੈ, ਜੇ ਉਹਦੇ ਤੱਕ ਜਾਣਾ ਹੈ ਤਾਂ ਸਾਨੂੰ ਉਹਦਾ ਕੋਈ ਆਕਾਰ ਪ੍ਰਕਾਰ ਲੱਭਣਾ ਪੈਣਾ। ਇਸ ਕਰਕੇ ਹੁਣ ਗੁੜ ਦੀ ਜਿਹੜੀ ਹੈ, ਸੌਂਫ ਵਾਲਾ ਗੁੜ ਜੀ, ਹਲਦੀ ਵਾਲਾ ਗੁੜ ਜੀ, ਜਵੈਣ ਵਾਲਾ ਗੁੜ ਜੀ, ਚੌਕਲੇਟ ਵਾਲਾ ਗੁੜ ਜੀ, ਆਮਲੇ ਵਾਲਾ ਗੁੜ ਜੀ, ਪਤਾ ਨਹੀਂ ਤਾਂ ਕਿੰਨੇ ਪ੍ਰਕਾਰ ਦਾ ਗੁੜ ਹੈ। ਫਿਰ ਉਹਦੀ ਜਿਹੜੀ ਬੰਦ ਕਰਦੇ ਆ ਡੱਬੇ ਦੇ ਵਿੱਚ, ਉਹਨੂੰ ਟਿੱਕੀਆਂ ਬਣਾ ਕੇ ਛੋਟੇ ਛੋਟੀਆਂ, ਅਤੇ ਫਿਰ ਕਿੰਨੇ ਕਿੰਨੇ ਵਜ਼ਨ ਦੀ, ਅੱਧਾ ਕਿਲੋ ਲੈਣਾ, ਪਾਈਆ ਲੈਣਾ, ਕਿਲੋ ਲੈਣਾ, ਇਹ ਹੈ ਢੰਗ ਤਰੀਕਾ ਵੇਚਣ ਦਾ।
1: ਪਹਿਲਾਂ ਦੇਖਿਆ ਹੁੰਦਾ ਕਿ ਭੇਲੀ ਭੰਨਣੀ ਬੜੀ ਔਖੀ ਸੀ,
0: ਬੜਾ ਔਖਾ ਕੰਮ ਸੀ ਜੀ।
1: ਹਾਂਜੀ, ਹੁਣ ਬਰਫੀ ਦੌਰਾਨ ਪੀਸ ਹੀ ਬਣਾ ਤੇ ਛੋੜੇ ਕਿ ਆਪਣਾ ਪੀਸ ਚੱਕੋ ਤੇ ਖਾ ਲਓ ਮਨ ਕਰੇ,
0: ਕਿਉਂਕਿ ਉਹ ਸਖਤ ਹੋ ਜਾਂਦਾ ਸੀਗਾ। ਅੱਧੇ ਤਾਂ ਇਸੇ ਦੁੱਖੋ ਨੀ ਖਾਂਦੇ ਸੀ ਯਾਰ, ਇਹ ਟੁੱਟਣਾ ਹੀ ਨੀ।
1: ਬਿਲਕੁਲ ਬਿਲਕੁਲ, ਇਹ ਤੋੜਨ ਵਾਸਤੇ ਵੀ ਫਿਰ ਇੱਕ ਮੁਹਿੰਮ ਵੱਢਣੀ ਪੈਂਦੀ।
0: ਬਿਲਕੁਲ ਬਿਲਕੁਲ,
1: ਇਸਦੇ ਨਾਲ ਦੇਖੋ ਰੋੜੀਆ ਰਾਮ ਜੀ ਕਿ ਆਪਾਂ ਜਿਹੜੀ ਆ ਦੁੱਧ ਤੋਂ ਬੇਸ਼ੁਮਾਰ ਪਦਾਰਥ ਤਿਆਰ ਕਰ ਸਕਦੇ ਹਾਂ ਜੀ।
0: ਬਿਲਕੁਲ
1: ਹਾਂਜੀ, ਆਂਡਿਆਂ ਤੋਂ ਤਿਆਰ ਹੋ ਜਾਂਦੇ ਹੈਗੇ,
0: ਬੜਾ ਕੁਛ,
1: ਮੱਛੀ ਤੋਂ ਬਹੁਤ ਕੁਛ ਤਿਆਰ ਹੋ ਜਾਂਦਾ ਹੈਗਾ।
0: ਉਹੀ ਹੈ ਨਾ, ਦੇਖੋ ਜੇ ਤਾਂ ਤੁਸੀਂ ਕਿਤੇ ਧੰਦਿਆਂ ਵਾਲ ਨੂੰ ਮੁੜਨਾ ਹੈ ਤੇ ਕਿਤੇ ਧੰਦੇ ਸਾਡੇ ਕੋਲੇ ਹਜ਼ਾਰਾਂ ਹੈ, ਉਹਨਾਂ ਦੇ ਵਿੱਚ ਸਾਰੇ ਕਿਤੇ ਧੰਦਿਆਂ ਦੇ ਵਿੱਚ ਸੰਭਾਵਨਾ ਹੈ। ਗੱਲ ਫਿਰ ਤੁਹਾਡੇ ਵਾਲੀ ਆਪਾਂ ਦੁਹਰਾਵਾਂਗੇ ਕਿ ਭਾਈ ਜਿਹੜਾ ਵੀ ਕੰਮ ਕਰਨਾ ਹੈ, ਤੁਸੀਂ ਸ਼ਹਿਦ ਦੀਆਂ ਮੱਖੀਆਂ ਰੱਖਣੀਆਂ ਹੈ, ਜਾਂ ਮੱਛੀ ਪਾਲਣ ਦਾ ਕੰਮ ਕਰਨਾ ਹੈ, ਜਾਂ ਲਵੇਰੇ ਰੱਖਣੇ ਹੈ, ਹੈਂਜੀ, ਕੋਈ ਵੀ ਕੰਮ, ਹੁਣ ਦੇਖੋ ਸੂਰ ਪਾਲਣ ਦਾ ਕੰਮ ਹੈ, ਬੜਾ ਇੱਕ ਟਾਈਮ ਦੇ ਉੱਤੇ ਕੋਈ ਬਹੁਤਾ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅੱਜ ਵੱਡੇ ਵੱਡੇ ਜਿਹੜੇ ਜ਼ਿਮੀਂਦਾਰ ਸਾਡੇ ਵੀਰ ਭਰਾ ਹੈ,
1: ਉਹ ਕਰਦੇ ਆ,
0: ਉਹ ਸੂਰ ਪਾਲਣ ਦੇ ਕਿੱਤੇ ਹਲ, ਜਿੱਦਾਂ ਘੋੜਿਆਂ ਦਾ ਟਾਵਾਂ ਟਾਵਾਂ ਜ਼ਿਮੀਂਦਾਰ ਕੰਮ ਕਰਦਾ ਹੈ, ਇਸੇ ਤਰ੍ਹਾਂ ਸੂਰ ਪਾਲਣ ਦਾ ਕੰਮ ਦੇ ਵਿੱਚ ਵੀ ਬੜਾ ਵੱਡਾ ਮੁਨਾਫਾ ਹੈ।
1: ਬਹੁਤ ਵਧੀਆ ਕੰਮ ਆ ਜੀ, ਨਾਲੇ ਬੜੇ ਆਪਣੇ ਆਮਦਨ ਬੜੀ ਵਧੀਆ ਹੁੰਦੀ ਹੈ ਇਹਦੇ ਚੋਂ।
0: ਹੁਣ ਬੱਕਰੀਆਂ ਪਾਲਣਾ ਦੇਖ ਲਓ ਜੀ, ਬੱਕਰੀਆਂ ਦਾ ਕੰਮ ਵੀ ਬਹੁਤ ਵੱਡੇ ਜ਼ਿਮੀਂਦਾਰ,
1: ਛੋਟੇ ਜਾਨਵਰ ਪਾਲਣੇ,
0: ਕੁੱਤੇ ਪਾਲ ਲਓ ਤੁਸੀਂ, ਇੱਕ ਇੱਕ ਕੁੱਤਾ ਜਿਹੜਾ ਹੈ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕਿੰਨੇ ਭਾਅ ਤੇ ਵਿਕਦਾ ਹੈ, ਛੋਟੇ ਛੋਟੇ
1: ਮਹਿੰਗਾ
0: ਮਹਿੰਗਾ ਵਿਕਦਾ ਹੈ। ਸੋ ਇਸ ਕਰਕੇ ਇਹ ਤੁਰਨ ਦੀ ਲੋੜ ਹੈ। ਗੱਲ ਫਿਰ ਉਹੀ ਹੈ ਕਿ ਜਾਣਕਾਰੀ ਪਹਿਲਾਂ ਜ਼ਰੂਰ, ਦੇਖੋ ਯੂਨੀਵਰਸਿਟੀ ਟ੍ਰੇਨਿੰਗਾਂ ਲਾਉਂਦੀ ਹੈ, ਖੇਤੀਬਾੜੀ ਯੂਨੀਵਰਸਿਟੀ ਵੀ ਗਿਆਨ ਦਿੰਦੀ ਹੈ, ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਉੱਥੇ ਹੈ, ਮਹਿਕਮਾ ਜ਼ਰਾਇਤ ਹੈ, ਮਹਿਕਮਾ ਬਾਗਬਾਨੀ ਹੈ, ਪਸ਼ੂ ਪਾਲਣ ਵਿਭਾਗ ਹੈ, ਡੇਅਰੀ ਵਿਕਾਸ ਵਿਭਾਗ ਪੰਜਾਬ ਹੈ। ਸੋ ਇਹ ਸਾਰੇ ਮਹਿਕਮਿਆਂ ਨਾਲ ਆਪਾਂ ਰਾਬਤਾ ਬਣਾ ਕੇ ਇੱਕ ਦੋ ਚਾਰ ਦਿਨ ਦੀ ਜਿਹੜੀ ਟ੍ਰੇਨਿੰਗ ਹੈ ਉਹ ਲੈ ਕੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡਾ ਹੱਥ ਰਾਲਾ ਹੋ ਜਾਂਦਾ।
1: ਜੇ ਸਰਮਾਏ ਦੀ ਲੋੜ ਪਵੇ ਤਾਂ ਬੈਂਕ ਵੀ ਸਹਾਇਤਾ ਕਰਦੇ,
0: ਬਿਲਕੁਲ,
1: ਸਿਖਲਾਈ ਲਈ ਹੋਵੇ ਤਾਂ।
0: ਬਿਲਕੁਲ ਬਿਲਕੁਲ, ਚਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸਦਾ 85ਵਾਂ ਭਾਗ।

ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋ ਰਹੇ ਨੇ। ਨਵੀਂ ਸਵੇਰ

मैं बंजारन राम की। ਇਹ ਸ਼ਬਦ ਹੁਣੇ ਤੁਸੀਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੋ। ਨਵੀਂ ਸਵੇਰ ਦੇ ਅਖੀਰ ਦੇ ਵਿੱਚ ਤੁਹਾਨੂੰ ਅੱਜ ਦੀ ਤਾਰੀਖ ਇੱਕ ਵਾਰੀ ਫਿਰ ਤੋਂ ਦੱਸ ਦਈਏ। ਅੱਜ ਦਿਨ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 4 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 26 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਵੀਂ ਸਵੇਰ ਹੁਣ ਖਤਮ ਹੁੰਦਾ ਹੈ।

0: योग और प्राकृतिक चिकित्सा भारत की प्राचीन पद्धति है और अब ये वैश्विक स्वास्थ्य अभियान का महत्वपूर्ण हिस्सा बन रहे हैं। नागर विमानन महानिदेशालय ने कांगो और युगांडा में इबोला संक्रमण फैलने के बाद एयरलाइन के लिए नई एसओपी जारी की है। महानिदेशालय ने कहा है कि इन देशों से आने वाले यात्रियों के लिए विमान से उतरने से पहले यात्री जानकारी फॉर्म भरना अनिवार्य होगा। उड़ान के दौरान यात्रियों को बुखार, कमजोरी, उल्टी या दस्त जैसे लक्षण होने पर तुरंत विमान कर्मियों और भारत पहुंचने पर स्वास्थ्य अधिकारियों को जानकारी देने के निर्देश दिए गए हैं। उत्तर प्रदेश सरकार ने नई ग्राम पंचायतों के गठन तक निवर्तमान ग्राम प्रधानों को ग्राम पंचायतों का प्रशासक नियुक्त किया है। राज्य की ग्राम पंचायतों का कार्यकाल आज समाप्त हो रहा है। मुख्यमंत्री योगी आदित्यनाथ के निर्देश पर ये प्रधान कल से प्रशासक के रूप में काम करेंगे। जम्मू कश्मीर के गुलमर्ग में गोंडोला रूपवे में तकनीकी खराबी आने के बाद फंसे सभी पर्यटकों को सुरक्षित बचा लिया गया है। मुख्यमंत्री उमर अब्दुल्ला ने घटना की जांच के आदेश दिए हैं। जम्मू कश्मीर के राजौरी जिले में सुरक्षा बलों ने डोरमिरल वन क्षेत्र में आतंकियों के एक ठिकाने को ध्वस्त कर दिया। ये कार्रवाई ऑपरेशन शेरवाली के तहत चल रहे तलाशी अभियान के दौरान हुई। ड्रोन और खोजी कुत्तों की मदद से इलाके में तलाशी अभियान जारी है। रिजर्व बैंक ने शहरी और ग्रामीण सहकारी बैंकों के निदेशकों के लिए नए संशोधित दिशा निर्देश जारी किए हैं। इसके तहत लगातार 10 वर्ष तक बोर्ड में रहने वाले निदेशकों के लिए विराम अवधि लागू की गई है। इन संशोधन निर्देशों में आरबीआई शहरी सहकारी बैंक शासन संशोधन निर्देश 2026 और ग्रामीण सहकारी बैंक शासन संशोधन निर्देश 2026 शामिल हैं। भारत ने कल गोवा में सैफ महिला फुटबॉल चैंपियनशिप के ग्रुप बी मुकाबले में मालदीव को 11-0 से हरा दिया। अविका सिंह ने 4 गोल किए। प्रियंका नोरेम और करिश्मा ने 2-2 गोल दागे। 5 बार की चैंपियन भारतीय टीम का अगला मुकाबला रविवार को बांग्लादेश से होगा। और आईपीएल क्रिकेट के क्वालिफायर 1 मुकाबले में आज मौजूदा चैंपियन रॉयल चैलेंजर्स बेंगलुरु का सामना गुजरात टाइटंस से होगा। ये मैच धर्मशाला में शाम 7:30 बजे शुरू होगा। इसके साथ ही ये समाचार बुलेटिन समाप्त हुआ।
1: ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਹੋ। ਸਵੇਰ ਦੇ 7:05 ਹੋ ਰਹੇ ਨੇ। ਖੇਤੀ ਨੁਕਤੇ।
2: ਜੈ ਹਿੰਦ ਕਿਸਾਨ ਦੋਸਤੋ, ਸਵੇਰੇ ਸਵੇਰੇ ਗੱਲ ਕਰਦੇ ਹਾਂ ਜੀ ਆਪਾਂ ਕੁਝ ਖੇਤਾਂ ਨਾਲ ਜੁੜੀ ਕੁਝ ਐਸੀ ਜਾਣਕਾਰੀ, ਕੁਝ ਐਸੇ ਨੁਕਤੇ ਜਿਹੜੇ ਜ਼ਹਿਨ ਵਿੱਚ ਆਉਣੇ ਜ਼ਰੂਰੀ ਹੈ ਔਰ ਕਈ ਵਾਰ ਉਹ ਕਿਸੇ ਵੱਡੀ ਸਮੱਸਿਆ ਦਾ ਜਾਂ ਫਿਰ ਕਿਸੇ ਛੋਟੇ ਜਿਹੇ ਜਾਂ ਕਿਸੇ ਵੀ ਤਰ੍ਹਾਂ ਦੇ ਘਾਟੇ ਦਾ ਹੱਲ ਕਰ ਦਿੰਦੇ ਆ ਪਹਿਲਾਂ ਤੋਂ। ਸੋ ਗੱਲ ਮੌਸਮ ਦੀ ਕਰ ਲੈਂਦੇ ਹਾਂ। ਮੌਸਮ ਗਰਮੀ ਹੈ ਜਿਹੜੀ ਕਿਸਾਨ ਦੋਸਤੋ, ਇਸ ਵੇਲੇ ਪੰਜਾਬ ਦੇ ਕਈ ਇਲਾਕੇ ਹੈ ਲਗਾਤਾਰ ਗਰਮੀ ਹੁਣ ਵੱਧ ਰਹੀ ਹੈ, ਸਹਿਣ ਕਰ ਰਹੇ ਨੇ। ਤਿੱਖੀ ਧੁੱਪ ਹੈ, ਵਾਧਾ ਤਾਪਮਾਨ ਹੈ, ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ। ਨਾ ਸਿਰਫ ਮਨੁੱਖੀ ਸਿਹਤ 'ਤੇ ਇਹਦਾ ਅਸਰ ਪੈਂਦਾ ਹੈ, ਸਗੋਂ ਫਸਲਾਂ ਅਤੇ ਪਸ਼ੂਆਂ ਨੂੰ ਵੀ ਇਹ ਸਿੱਧਾ ਪ੍ਰਭਾਵਿਤ ਕਰਦੇ ਆ। ਸੋ ਗੱਲ ਕਰਾਂਗੇ ਗਰਮੀ ਦੇ ਮੌਸਮ 'ਚ ਕਿਸਾਨ ਕਿਹੜੀਆਂ ਸਾਵਧਾਨੀਆਂ ਅਪਣਾ ਸਕਦੇ ਹੈ ਆਪਣੀਆਂ ਫਸਲਾਂ, ਹਾਲਾਂਕਿ ਮੁੱਖ ਫਸਲ ਤਾਂ ਝੋਨੇ ਦੀ ਤਿਆਰੀ ਹੁੰਦੀ ਆ, ਪਰ ਜਿਹੜੇ ਹੋਰ ਫਸਲਾਂ ਵੀ ਬੀਜਦੇ ਆ, ਸਬਜ਼ੀਆਂ ਵੀ ਬੀਜਦੇ ਆ, ਇਸ ਦੇ ਨਾਲ ਨਾਲ ਪਸ਼ੂ ਹੈ ਉਹਨਾਂ ਨੂੰ ਵੀ ਸੁਰੱਖਿਅਤ ਰੱਖਣਾ ਬੜਾ ਜ਼ਰੂਰੀ ਹੋ ਜਾਂਦਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਫਸਲਾਂ ਦੀ ਵਾਧੀ ਗਰਮੀ ਕਾਰਨ ਮਿੱਟੀ ਵਿੱਚ ਨਮੀ ਘੱਟ ਜਾਂਦੀ ਆ, ਇਸ ਕਰਕੇ ਫਸਲਾਂ ਦੇ ਵਾਧੇ 'ਤੇ ਅਸਰ ਪੈਂਦਾ। ਮੰਨ ਲਓ ਤੁਸੀਂ ਸਬਜ਼ੀਆਂ ਲਗਾਈਆਂ ਨੇ ਜਾਂ ਫਿਰ ਤੁਸੀਂ ਦਾਲਾਂ ਦੀ ਖੇਤੀ ਕਰਦੇ ਹੋ ਔਰ ਜਾਂ ਫਿਰ ਝੋਨੇ ਦੀ ਫਸਲ ਦੀ ਬਾਰੇ ਕੋਈ ਤਿਆਰੀ ਕਰ ਰਹੇ ਹੋ। ਸੋ ਇਹਨਾਂ ਦਿਨਾਂ ਦੇ ਵਿੱਚ ਮਿੱਟੀ 'ਚ ਪਾਣੀ ਘੱਟ ਰਿਹਾ ਹੁੰਦਾ ਔਰ ਇਸ ਨਾਲ ਫਸਲਾਂ ਦੇ ਵਾਧੇ 'ਤੇ ਅਸਰ ਪੈਂਦਾ। ਇਸ ਲਈ ਸਿੰਚਾਈ ਉਹਨਾਂ ਬੂਟਿਆਂ ਨੂੰ ਜੇਕਰ ਕਰਦੇ ਹੋ ਤੁਸੀਂ ਜਿਹੜੀਆਂ ਬੀਜੀਆਂ ਹੋਈਆਂ ਫਸਲਾਂ ਹੈ, ਤਾਂ ਸਮੇਂ ਸਿਰ ਕਰਨਾ ਬੜਾ ਜ਼ਰੂਰੀ ਹੁੰਦਾ। ਮਾਹਿਰ ਕਹਿੰਦੇ ਆ ਕਿ ਸਵੇਰੇ ਜਲਦੀ ਜਾਂ ਫਿਰ ਸ਼ਾਮ ਦੇ ਵੇਲੇ ਪਾਣੀ ਲਗਾਉਣਾ ਵਧੀਆ ਹੁੰਦਾ, ਯਾਨੀ ਕਿ ਜਦੋਂ ਸੂਰਜ ਸਿੱਧਾ ਨਾ ਪੈਂਦਾ ਹੋਵੇ, ਕਿਉਂਕਿ ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ, ਬੂਟੇ ਨੂੰ ਉਹਦਾ ਪੂਰਾ ਫਾਇਦਾ ਮਿਲਦਾ, ਲਾਭ ਮਿਲਦਾ। ਬਾਕੀ ਕਿਸਾਨ ਸਾਥੀ, ਉਹ ਗਰਮੀਆਂ ਦੇ ਦਿਨਾਂ 'ਚ ਖੇਤਾਂ 'ਚ ਕੰਮ ਕਰਦੇ ਵੇਲੇ ਆਪਣੀ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ। ਦੁਪਹਿਰ ਦੀ ਤਿੱਖੀ ਧੁੱਪ ਹੁੰਦੀ ਹੈ, ਲੰਮੇ ਸਮੇਂ ਤੱਕ ਕੰਮ ਕਰਨ ਤੋਂ ਬਚਿਆ ਜਾਵੇ। ਸੋ ਸਿਰ ਨੂੰ ਕੱਪੜੇ ਨਾਲ ਤੁਸੀਂ ਢੱਕ ਸਕਦੇ ਹੋ ਔਰ ਵੱਧ ਤੋਂ ਵੱਧ ਪਾਣੀ ਹੈ ਜਿਹੜਾ ਉਹ ਵੀ ਜ਼ਰੂਰ ਵਿੱਚ ਦੀ ਪੀਂਦੇ ਰਹਿਣਾ ਜ਼ਰੂਰੀ ਹੈ। ਪਰ ਜੇਕਰ ਕਿਤੇ ਕੋਈ ਐਸੀ ਗੱਲ ਹੁੰਦੀ ਆ, ਜ਼ਿਆਦਾ ਗਰਮੀ ਕਰਕੇ ਕਿਸੇ ਨੂੰ ਚੱਕਰ ਆਉਂਦਾ, ਬੇਚੈਨੀ ਹੁੰਦੀ ਆ, ਜਾਂ ਫਿਰ ਲੋੜ ਤੋਂ ਵੱਧ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਆ, ਤਾਂ ਤੁਰੰਤ ਛਾਂ ਦੇ ਵਿੱਚ ਆਰਾਮ ਕੀਤਾ ਜਾਵੇ ਜਾਂ ਫਿਰ ਡਾਕਟਰੀ ਸਲਾਹ ਵੀ ਲਈ ਜਾ ਸਕਦੀ ਆ। ਹੁਣ ਗੱਲ ਕਰਦੇ ਹਾਂ ਪਸ਼ੂਆਂ ਦੀ ਦੇਖਭਾਲ। ਗਰਮੀ ਕਰਕੇ ਪਸ਼ੂਆਂ ਦੇ ਵਿੱਚ ਵੀ ਸਟਰੈਸ ਹੈ, ਹੀਟ ਸਟਰੈਸ ਵੱਧ ਜਾਂਦਾ।

0: ਉਹਦੇ ਨੇੜੇ ਸੁੱਕੀ ਕੋਈ ਪਰਾਲੀ ਜਾਂ ਕੂੜਾ ਉਹਦੇ ਹੇਠਾਂ ਨਾ ਇਕੱਠਾ ਹੋਣ ਦਿੱਤਾ ਜਾਵੇ। ਬਾਕੀ ਬਿਜਲੀ ਵਾਲੀਆਂ ਤਾਰਾਂ ਅਤੇ ਮੋਟਰਾਂ ਨੇ ਜਿਹੜੀਆਂ ਸਮੇਂ ਸਮੇਂ 'ਤੇ ਜਾਂਚ ਜ਼ਰੂਰ ਕਰਦੇ ਰਹਿਣਾ ਚਾਹੀਦਾ, ਜਾਂਚ ਕਰਵਾਉਣੀ ਜ਼ਰੂਰੀ ਹੈ। ਥਰੈਸ਼ਰ ਜਾਂ ਫਿਰ ਹੋਰ ਮਸ਼ੀਨਾਂ ਵਰਤਦੇ ਹਾਂ ਤਾਂ ਉਹਦੇ ਕੋਲ ਪਾਣੀ ਜਾਂ ਫਿਰ ਰੇਤ ਦਾ ਪ੍ਰਬੰਧ ਜ਼ਰੂਰ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਹੁਣ ਉਹ ਵਾਢੀ ਦਾ ਵੇਲਾ ਤਾਂ ਲੰਘ ਗਿਆ, ਪਰ ਕਿਸਾਨ ਰੱਖਦੇ ਆ ਔਰ ਇਹ ਸੁਨੇਹੇ ਇੱਕ ਦੂਜੇ ਨਾਲ ਉਹ ਫੋਨ 'ਤੇ ਵੀ ਸੋਸ਼ਲ ਮੀਡੀਆ 'ਤੇ ਵੀ ਸਾਂਝੇ ਕਰਦੇ ਰਹਿੰਦੇ ਹੁੰਦੇ ਆ। ਇਸ ਵੇਲੇ ਮੌਸਮ 'ਚ ਅਚਾਨਕ ਤਬਦੀਲੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ, ਕਈ ਵਾਰ ਤੇਜ਼ ਹਵਾਵਾਂ ਹੈ ਜਾਂ ਫਿਰ ਬੇਮੌਸਮੀ ਬਾਰਿਸ਼ ਵੀ ਹੋ ਜਾਂਦੀ ਆ। ਇਸ ਲਈ ਮੌਸਮ ਵਿਭਾਗ ਦੀ ਜਾਣਕਾਰੀ ਦੇ ਨਾਲ ਨਿਰੰਤਰ ਲਗਾਤਾਰ ਜੁੜੇ ਰਹਿਣਾ ਬੜਾ ਜ਼ਰੂਰੀ ਹੁੰਦਾ। ਬਾਕੀ ਖੇਤੀਬਾੜੀ ਮਾਹਿਰ ਹੈ ਜਿਹੜੇ, ਉਹਨਾਂ ਦੀ ਸਲਾਹ ਜਿਸ ਰੂਪ ਵਿੱਚ ਵੀ ਮਿਲਦੀ ਆ, ਭਾਵੇਂ ਤੁਸੀਂ ਨਿੱਜੀ ਰੂਪ ਵਿੱਚ ਜਾਂ ਫਿਰ ਕਿਸੇ ਕਿਸਾਨ ਮਿਲਣੀ ਵਿੱਚ ਮਿਲਦੇ ਹੋ ਜਾਂ ਫੋਨ 'ਤੇ ਜਾਂ ਫਿਰ ਵਟਸਐਪ ਗਰੁੱਪ ਵਿੱਚ, ਜਿਵੇਂ ਵੀ ਤੁਸੀਂ ਰਾਬਤਾ ਰੱਖਿਆ ਹੋਇਆ ਜਾਂ ਰੱਖਣਾ ਚਾਹੁੰਦੇ ਹੋ, ਮੌਸਮ ਵਿਭਾਗ ਦੀ ਜਾਣਕਾਰੀ ਅਤੇ ਖੇਤੀਬਾੜੀ ਜਿਹੜਾ ਵਿਭਾਗ ਨੇ ਜਿਹੜੇ ਖੇਤੀ ਮਾਹਿਰ ਹੈ ਉਹਨਾਂ ਦੇ ਨਾਲ ਜੁੜਨਾ ਵੀ ਬੜਾ ਜ਼ਰੂਰੀ ਹੈ। ਬਾਕੀ ਯਾਦ ਰੱਖੋ, ਗਰਮੀ ਦੇ ਮੌਸਮ 'ਚ ਥੋੜ੍ਹੀ ਜਿਹੀ ਸਾਵਧਾਨੀ ਆ ਉਹ ਕਈ ਵਾਰ ਵੱਡੇ ਨੁਕਸਾਨ ਤੋਂ ਬਚਾ ਲੈਂਦੀ ਆ ਬੰਦੇ ਨੂੰ। ਸਮੇਂ ਸਿਰ ਸਿੰਚਾਈ, ਪਸ਼ੂਆਂ ਦੀ ਦੇਖਭਾਲ ਅਤੇ ਆਪਣੀ ਸਿਹਤ ਦਾ ਧਿਆਨ, ਇਹ ਸਫਲ ਕਿਸਾਨ ਦੀ ਪਹਿਚਾਣ ਹੈ। ਇਹ ਸਾਨੂੰ ਕੁਝ ਕੁ ਜਾਣਕਾਰੀਆਂ
1: ਖੇਤੀ ਨੁਕਤੇ। ਗਰਮੀਆਂ ਦੇ ਮੌਸਮ ਦੇ ਵਿੱਚ ਕਿਸਾਨਾਂ ਦੇ ਲਈ ਸਾਵਧਾਨੀਆਂ, ਇਸ ਬਾਰੇ ਗੱਲਬਾਤ ਕਰ ਰਹੇ ਸਨ ਪ੍ਰਿਤਪਾਲ ਮਹਾਰਾਣਾ। ਐਫ ਐਮ ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7:10 ਹੋਣ ਵਾਲੇ ਨੇ। ਪੇਸ਼ ਹੈ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੂ। ਇਸ ਪ੍ਰੋਗਰਾਮ ਦੇ ਅੱਜ ਦੇ ਬ੍ਰੋਡਕਾਸਟਿੰਗ ਅਸਿਸਟੈਂਟ ਨੇ ਇਕਬਾਲ ਸਿੰਘ ਅਤੇ ਤਕਨੀਕੀ ਸਹਿਯੋਗੀ ਨੇ ਕਿਰਪਾਲ ਸਿੰਘ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ।

ਪ੍ਰੋਗਰਾਮਾਂ ਦੇ ਫੇਰਵੇ ਤੋਂ ਬਾਅਦ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਨਿਊਜ਼ ਹੈਡਲਾਈਨਸ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਅੱਜ ਦਾ ਦਿਨ ਹੈ ਖਾਸ, ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਬਰਥ ਐਨਵਰਸਰੀ ਹੈ ਜਿਹੜੀ ਕਾਜ਼ੀ ਨਜ਼ਰੁਲ ਇਸਲਾਮ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਅੱਜ ਯਾਦ ਕੀਤਾ ਜਾਵੇਗਾ। ਸਵੇਰੇ 8:40 ਦਾ ਵੇਲਾ ਹੋਵੇਗਾ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਪੰਜਾਬੀ ਫਿਲਮੀ ਗੀਤ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ। ਸਵੇਰੇ 10:02 ਤੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਸੁਣਵਾਇਆ ਜਾਂਦਾ ਹੈ। ਹੈਲੋ ਫਰਮਾਇਸ਼, ਪੰਜਾਬੀ ਗੀਤਾਂ ਦੀਆਂ ਫੋਨ ਇਨ ਫਰਮਾਇਸ਼ਾਂ ਦਾ ਪ੍ਰੋਗਰਾਮ ਹੋਵੇਗਾ ਸਵੇਰੇ 10:32 ਤੇ।

ਸਵੇਰੇ 11:02 'ਤੇ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਹਿੰਦੀ ਫਿਲਮੀ ਗੀਤਾਂ ਦੇ ਲਈ ਸਰੋਤਿਆਂ ਦੇ ਵਟਸਐਪ ਮੈਸੇਜਸ ਸ਼ਾਮਿਲ ਕੀਤੇ ਜਾਣਗੇ। ਫੁਲਕਾਰੀ ਗੱਲਾਂ ਅਤੇ ਗੀਤਾਂ ਦਾ ਇਹ ਪ੍ਰੋਗਰਾਮ ਹੋਵੇਗਾ ਸਵੇਰੇ 11:30 ਵਜੇ। ਸੁਆਣੀਆਂ ਦਾ ਪ੍ਰੋਗਰਾਮ ਨਾਰੀ ਲੋਕ ਤੁਸੀਂ ਸੁਣੋਗੇ ਦੁਪਹਿਰ 12:05 'ਤੇ। ਦੁਪਹਿਰ 1 ਵਜੇ ਬਾਕੀ ਰਹਿੰਦੇ ਪ੍ਰੋਗਰਾਮਾਂ ਤੋਂ ਤੁਹਾਨੂੰ ਜਾਣੂ ਕਰਵਾਇਆ ਜਾਂਦਾ। 1:02 ਦਾ ਵੇਲਾ ਹੋਵੇਗਾ ਨਗਮੇ ਪ੍ਰੋਗਰਾਮ ਦਾ। ਫੌਜੀ ਵੀਰਾਂ ਦਾ

ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ, ਮਾਫੀ ਚਾਹੁੰਦੇ ਹਾਂ, ਦੁਪਹਿਰ 2 ਵਜੇ। ਦੋ ਤੇਰੀਆਂ ਦੋ ਮੇਰੀਆਂ ਬਾਅਦ ਦੁਪਹਿਰ 2:30 ਵਜੇ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਅੱਜ ਮੌਜੂ ਹੋਵੇਗਾ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ। ਗੱਲਾਂ ਚੋਂ ਗੱਲ ਸ਼ਾਮੀ 5:02 'ਤੇ। ਕਿਸਾਨ ਦੋਸਤਾਂ ਦੇ ਲਈ ਪ੍ਰੋਗਰਾਮ ਕਿਸਾਨਵਾਣੀ ਸ਼ਾਮ 5:30 ਵਜੇ ਹੋਵੇਗਾ। ਹੀਟ ਸਟਰੋਕ ਤੋਂ ਪਸ਼ੂਆਂ ਦਾ ਬਚਾਅ ਬਾਰੇ ਜਾਣਕਾਰੀ ਹੋਵੇਗੀ, ਮਾਹਿਰ ਹੋਣਗੇ ਡਾਕਟਰ ਗੁਰਜਾਪ ਸਿੰਘ। ਸ਼ਾਮੀ 6:05 'ਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੀ ਜਾਣਕਾਰੀ ਤੁਹਾਨੂੰ ਦੱਸੀ ਜਾਂਦੀ ਹੈ। ਨੌਜਵਾਨ ਦੋਸਤ ਆਪਣਾ ਪ੍ਰੋਗਰਾਮ ਸੁਣਦੇ ਨੇ ਵਿਬਕਿਓਰ ਸ਼ਾਮ 6:30 ਵਜੇ। ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ ਵੇਲਾ ਹੋਵੇਗਾ ਸ਼ਾਮ 7:02 ਦਾ। ਸ਼ਾਮੀ 7:40 'ਤੇ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਤੁਹਾਡੀਆਂ ਸ਼ਾਮਿਲ ਕੀਤੀਆਂ ਜਾਣਗੀਆਂ। ਰਾਤੀਂ 8:15 ਵਜੇ ਮੰਥਨ ਪ੍ਰੋਗਰਾਮ ਦੇ ਵਿੱਚ ਖਾਸ ਤੁਸੀਂ ਸੁਣੋਗੇ ਵਾਤਾਵਰਨ ਪ੍ਰਤੀ ਸਾਡੀ ਸੰਜੀਦਗੀ। ਵੇਲਾ ਹੋਵੇਗਾ ਰਾਤ 10:02 'ਤੇ ਪੰਜਾਬੀ ਤੜਕਾ ਪ੍ਰੋਗਰਾਮ ਦਾ। ਰਜਨੀਕੰਧਾ ਪ੍ਰੋਗਰਾਮ ਦੇ ਵਿੱਚ ਪੁਰਾਣੇ ਹਿੰਦੀ ਫਿਲਮੀ ਗੀਤ ਤੁਸੀਂ ਸੁਣਦੇ ਹੋ ਰਾਤ 10:30 ਵਜੇ ਅਤੇ ਰਾਤ 11:10 'ਤੇ ਸਾਡੇ ਕੇਂਦਰ ਤੋਂ ਪ੍ਰੋਗਰਾਮਾਂ ਦਾ ਵੇਲਾ ਖਤਮ ਹੋਵੇਗਾ। ਇਸ ਜਾਣਕਾਰੀ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਸੰਬੰਧੀ।

ਹਾਂਜੀ ਦੋਸਤੋ, ਇਸ ਵੇਲੇ ਸਵੇਰ ਦੇ 7:16 ਹੋਏ ਨੇ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੀਆਂ ਨਿਊਜ਼ ਹੈਡਲਾਈਨਸ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਸਾਲ 2026 ਲਈ 66 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਸੁਪਰੀਮ ਕੋਰਟ ਨੇ ਨੀਟ ਪ੍ਰੀਖਿਆ ਵਿੱਚ ਵਾਰ ਵਾਰ ਆ ਰਹੀਆਂ ਖਾਮੀਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਪਿਛਲੇ ਪੇਪਰ ਲੀਕ ਤੋਂ ਕੋਈ ਸਬਕ ਨਹੀਂ ਸਿੱਖਿਆ। ਸੁਪਰੀਮ ਕੋਰਟ ਨੇ ਮਨੋਰੰਜਨ ਅਤੇ ਮਹਿਮਾਨ ਨਵਾਜ਼ੀ ਸੰਸਥਾਵਾਂ ਵਿੱਚ ਬਾਲ ਮਜ਼ਦੂਰੀ ਤੇ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਇੱਕ ਜਨਹਿਤ ਪਟੀਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਜਪਾਨ ਦੇ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀ ਮਿਤਸੂ ਨਾਲ ਗੱਲਬਾਤ ਕੀਤੀ। ਸਰਕਾਰ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਏ। ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ਪ੍ਰਦੇਸ਼ ਵਿੱਚ 1947 ਕਿਲੋਮੀਟਰ ਲੰਮੇ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਪੰਜਾਬ ਸਰਕਾਰ ਵੱਲੋਂ ਈਦ ਉਲ ਜ਼ੁਹਾ ਬਕਰੀਦ ਦੇ ਸੰਬੰਧ ਵਿੱਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲੂ ਚੱਲਣ ਦੀ ਪੇਸ਼ੇਨਗੋਈ ਕੀਤੀ ਏ। ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਇਹ ਸਨ ਇਸ ਵੇਲੇ ਦੀਆਂ ਨਿਊਜ਼ ਹੈਡਲਾਈਨਸ, ਅਤੇ ਹੁਣ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਵਾਉਂਦੇ ਹਾਂ ਗੀਤ ਸੰਗੀਤ।

0: ਪ੍ਰੋਗਰਾਮ ਦਾ ਇਹ ਪਹਿਲਾ ਗੀਤ ਤੁਸੀਂ ਸੁਣਿਆ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਹੰਸਰਾਜ ਹੰਸ ਦੀ ਆਵਾਜ਼ 'ਚ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਅੱਜ ਦਾ ਦਿਨ ਹੈ ਖਾਸ, ਬਿਲਕੁਲ ਜੀ। ਹਰ ਦਿਨ ਹੈ ਜਿਹੜਾ ਉਹ ਸਪੈਸ਼ਲ ਹੁੰਦਾ, ਵਿਸ਼ੇਸ਼ ਹੁੰਦਾ, ਖਾਸ ਹੁੰਦਾ। ਅੱਜ ਕਾਜ਼ੀ ਨਜ਼ਰੁਲ ਇਸਲਾਮ ਦਾ ਜਿਹੜਾ ਜਨਮ ਦਿਵਸ ਹੈ ਉਹ ਮਨਾਇਆ ਜਾ ਰਿਹਾ। ਬੰਗਾਲ ਦੇ ਇਸ ਇਨਕਲਾਬੀ ਕਵੀ ਦਾ ਜਨਮ ਸੰਨ 1899 ਨੂੰ ਕਾਜ਼ੀ ਫਕੀਰ ਦੇ ਘਰ ਹੋਇਆ, ਜੋ ਪੀਰ ਸਾਹਿਬ ਦੇ ਮਜ਼ਾਰ ਦਾ ਮਜੌਰ ਅਤੇ ਮਸੀਤ ਦਾ ਮੌਲਵੀ ਸੀ ਅਤੇ ਗਰੀਬੀ ਦੇ ਬਾਵਜੂਦ ਵੀ ਬੜਾ ਇਮਾਨਦਾਰ ਅਤੇ ਸਤਿਕਾਰਯੋਗ ਵਿਅਕਤੀ ਸੀ। ਪਰ ਉਹ ਆਪਣੇ ਪ੍ਰਤਿਭਾਸ਼ਾਲੀ ਪੁੱਤਰ ਨੂੰ ਯੋਗ ਸਿੱਖਿਆ ਨਹੀਂ ਦੇ ਸਕਿਆ। ਨਜ਼ਰੁਲ ਇਸਲਾਮ ਨੇ ਮੌਲਵੀ ਪਾਸੋਂ ਅਰਬੀ ਅਤੇ ਫਾਰਸੀ ਪੜ੍ਹੀ ਅਤੇ ਪਿਤਾ ਦੀ ਮੌਤ ਮਗਰੋਂ ਪਰਿਵਾਰ ਦਾ ਖਰਚ ਤੋਰਿਆ। ਇੱਕ ਪੁਲਿਸ ਅਫਸਰ ਅਤੇ ਸਥਾਨਕ ਨੰਬਰਦਾਰ ਦੀ ਮਦਦ ਨਾਲ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਪਰ 1917 ਵਿੱਚ ਇਹ ਪੜ੍ਹਾਈ ਵਿੱਚ ਛੱਡ ਕੇ ਉਹਨਾਂ 'ਚ ਵੀ ਬੰਗਾਲ ਰੈਜੀਮੈਂਟ ਵਿੱਚ ਭਰਤੀ ਹੋ ਗਏ। ਕਰਾਚੀ ਵਿਖੇ ਮਿਲਟਰੀ ਵਿੱਚ ਰਹਿੰਦਿਆਂ ਉਹਨਾਂ ਨੇ ਇੱਕ ਮੌਲਵੀ ਮਿੱਤਰ ਨਾਲ ਫਾਰਸੀ ਕਵਿਤਾ ਦਾ ਅਧਿਐਨ ਕੀਤਾ ਅਤੇ ਕੁਝ ਫਾਰਸੀ ਕਵਿਤਾਵਾਂ ਦਾ ਬੰਗਾਲੀ ਵਿੱਚ ਵੀ ਅਨੁਵਾਦ ਕੀਤਾ। ਸੰਨ 1919 ਵਿੱਚ ਰੈਜੀਮੈਂਟ ਟੁੱਟਣ 'ਤੇ ਇਹ ਮੁੜ ਮਿਲਟਰੀ ਵਿੱਚ ਨਹੀਂ ਗਏ। ਇਹਨਾਂ ਨੇ ਨਿੱਜੀ ਪ੍ਰੇਮ ਭਗਤੀ ਅਤੇ ਹੋਰ ਕਈ ਵਿਸ਼ਿਆਂ 'ਤੇ ਕਵਿਤਾਵਾਂ ਲਿਖੀਆਂ। ਇਹਨਾਂ ਨੇ ਨਵਯੁੱਗ ਰਸਾਲੇ ਦਾ ਸੰਪਾਦਕ ਬਣ ਕੇ ਜੋਸ਼ੀਲੇ ਸੰਪਾਦਕੀ ਲੇਖ ਲਿਖੇ, ਜਿਨ੍ਹਾਂ ਨੂੰ ਯੁੱਗਬਾਣੀ ਨਾਂ ਦੇ ਨਿਬੰਧ ਸੰਗ੍ਰਹਿ ਹੇਠ ਪ੍ਰਕਾਸ਼ਿਤ ਕੀਤਾ ਗਿਆ। ਇਹ ਨਿਬੰਧ ਸੰਗ੍ਰਹਿ ਛੇਤੀ ਹੀ ਜ਼ਬਤ ਕਰ ਲਿਆ ਗਿਆ। ਉਸੇ ਸਾਲ ਇਹਨਾਂ ਨੇ ਧੂਮਕੇਤੂ ਪੱਤ੍ਰਿਕਾ ਕੱਢੀ ਅਤੇ ਆਨੰਦ ਮਿਟੇਰ ਅਗਨਾਮੀ ਨਜ਼ਮ ਲਿਖਣ 'ਤੇ ਜੇਲ੍ਹ ਭੁਗਤਣੀ ਪਈ। ਰਿਹਾਈ ਮਗਰੋਂ ਇਹ ਬੰਗਾਲ ਪ੍ਰਦੇਸ਼ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਹਨਾਂ ਨੇ ਦੋ ਨਾਵਲ ਵੀ ਲਿਖੇ। ਇਸ ਦੀਆਂ ਬਹੁਤ ਸਾਰੀਆਂ ਪੁਸਤਕਾਂ, ਕਵਿਤਾਵਾਂ, ਨਾਵਲ, ਫਾਰਸੀ ਕਵੀਆਂ ਦੇ ਬੰਗਲਾ ਅਨੁਵਾਦ ਅਤੇ ਨਾਟਕ 1930

ਤੋਂ ਮਗਰੋਂ ਪ੍ਰਕਾਸ਼ਿਤ ਹੋਏ। ਸਨ 1942 ਵਿੱਚ ਦਿਮਾਗੀ ਬਿਮਾਰੀ ਕਾਰਨ ਇਹ ਬੇਹੋਸ਼ੀ ਦੀ ਹਾਲਤ ਵਿੱਚ ਜੀਵਤ ਰਹੇ। ਇਹਨਾਂ ਨੂੰ ਇਲਾਜ ਲਈ ਲੰਡਨ ਅਤੇ ਵਿਆਨਾ ਭੇਜਿਆ ਗਿਆ, ਪਰ ਬਿਮਾਰੀ ਲਾ ਇਲਾਜ ਦੱਸੀ ਗਈ। ਬੰਗਾਲੀ ਦੇ ਸਿਰਜਣਾਤਮਕ ਸਾਹਿਤ ਵਿੱਚ ਮੌਲਿਕ ਯੋਗਦਾਨ ਪਾਉਣ ਸਦਕਾ 1945 ਵਿੱਚ ਕਲਕੱਤਾ ਯੂਨੀਵਰਸਿਟੀ ਨੇ ਜਗਤਾਰਿਣੀ ਤਗਮਾ ਪ੍ਰਦਾਨ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ। ਭਾਰਤ ਸਰਕਾਰ ਨੇ ਇਹਨਾਂ ਨੂੰ ਪਦਮ ਭੂਸ਼ਣ ਦੀ ਉਪਾਧੀ ਨਾਲ ਵੀ ਸਨਮਾਨਿਆ।

0: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਜ਼ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਇਸ ਵਕਫੇ ਤੋਂ ਪਹਿਲਾਂ ਗੀਤ ਤੁਸੀਂ ਸੁਣਿਆ ਸਤਿੰਦਰ ਸਰਤਾਜ ਦੀ ਆਵਾਜ਼ 'ਚ।
2: ਰੁੱਖ ਲਗਾਈਏ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।
1: ਰੁਕ ਜਾ, ਅਸਲੀ ਨੋਟ ਨਾਲ ਕਿਉਂ ਖੇਡ ਰਿਹਾ ਹੈ
2: ਬ੍ਰੋ? ਇਹ ਫਟਿਆ ਹੋਇਆ ਹੈ।
1: ਸੁਣ, ਕੱਟੇ ਵੱਡੇ ਜਾਂ ਪੁਰਾਣੇ ਨੋਟ ਨੂੰ
3: ਬੈਂਕ ਬ੍ਰਾਂਚ ਵਿੱਚ ਐਕਸਚੇਂਜ ਕਰ ਸਕਦੇ ਹਾਂ।
2: ਵਾਓ, ਨਵਾਂ ਨੋਟ ਮਿਲੂਗਾ?
1: ਹਾਂ, ਜਿਸ ਨਾਲ ਤੂੰ ਸਾਨੂੰ ਪੀਜ਼ਾ ਪਾਰਟੀ ਦੇਵੇਂਗਾ।
3: RBI ਕਹਿੰਦਾ ਹੈ, ਸਮਾਰਟ ਬਣੋ,
4: ਕੂਲ ਰਹੋ।
5: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਰੱਖੇ ਸਮਾਗਮ ਦੌਰਾਨ ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਤੇ ਸ਼ਾਸਤਰੀ ਸੰਗੀਤਕਾਰ ਤੇ ਵਾਇਲਨ ਸਾਜ਼ ਐਨ ਰਾਜਮ ਨੂੰ ਪਦਮ ਵਿਭੂਸ਼ਣ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ।
6: ਏ ਬੱਬੋ, ਤੂੰ ਕਿੱਥੇ ਗਈ ਤੀ?
7: ਇਹ ਬਸ ਬਾਹਰ ਠੀਕਰੇ ਮਾਂ ਪਾਣੀ ਪਾ ਕੇ ਆਈ ਆ। ਕੁੱਤੇ ਕੀ ਜੀਵ ਨਿਕਲੀ ਪਈ ਤੀ ਗਰਮੀ ਗੇਲ ਤਾਂ।
6: ਹਾਂ, ਪਰ ਸਾਰੇ ਨੀ ਨਾ ਪਾਉਂਦੇ ਪਾਣੀ ਨਾ ਬੇਜਵਾਨਾਂ ਨੂੰ।
7: ਕਿਸੇ ਜੀ ਨੂੰ ਪਾਣੀ ਪਿਲਾਣਾ ਤਾਂ ਸਭ ਤੇ ਬੜਾ ਪੁੰਨ ਦਾ ਕਾਰਜ ਹੈ, ਪਰ ਮੈਨੂੰ ਤਾਂ ਲੋੜ ਪਵਾ ਹਵੇ ਦਾ ਫਰਿੱਜ ਮਾਂ ਤੇ ਕੱਢ ਕੇ ਪੀ ਲਿਆ, ਬੇਜਵਾਨਾਂ ਨੇ ਕਿਸ ਨੂੰ ਕਹਿਣਾ।
6: ਹਾਂ, ਤਾਂ ਹੀ ਤਾਂ ਹਮੇ ਸਾਰਿਆਂ ਨੂੰ ਯੋਹੀ ਬੇਨਤੀ ਕਰਾਂ ਬਈ ਘਰਾਂ ਤੇ ਬਾਹਰ ਠੀਕਰਿਆਂ ਮਾਂ ਪਾਣੀ ਪਾ ਕੇ ਰੱਖੋ ਤਾਂ ਕਿ ਬੇਜਵਾਨ ਜਾਨਵਰ ਜਾਂ ਪੰਛੀ ਪੀ ਸਕੇ।
5: ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਤਰਜ਼ ਤੇ ਸੂਬੇ ਵਿੱਚ ਈਦ ਉਲ ਜ਼ੁਹਾ ਬਕਰੀਦ ਦੀ ਸਰਕਾਰੀ ਛੁੱਟੀ 27 ਮਈ ਦੀ ਥਾਂ 28 ਮਈ ਨੂੰ ਕਰਨ ਦਾ ਫੈਸਲਾ ਕੀਤਾ ਹੈ। ਇਹ ਐਲਾਨ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਐਲਾਨੀ ਏ। ਆਦੇਸ਼ ਅਨੁਸਾਰ 28 ਮਈ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ ਤੇ ਨਿਗਮ ਅਤੇ ਸਰਕਾਰੀ ਵਿਦਿਅਕ ਅਦਾਰੇ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੂਰੀ ਤਰ੍ਹਾਂ ਬੰਦ ਰਹਿਣਗੇ।

ਪੰਜਾਬ ਦਾ ਬਠਿੰਡਾ ਤੇ ਹਰਿਆਣਾ ਦਾ ਸਿਰਸਾ ਸਭ ਤੋਂ ਗਰਮ ਰਹੇ। ਬਹੁਤੇ ਸ਼ਹਿਰਾਂ 'ਚ ਤਾਪਮਾਨ 40 ਡਿਗਰੀ ਤੋਂ ਪਾਰ, 28 ਤੋਂ ਮੌਸਮ ਬਦਲਣ ਦੀ ਪੇਸ਼ੇਨਗੋਈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਮੈਦਾਨੀ ਇਲਾਕੇ ਭੱਠੀ ਵਾਂਗ ਤਪ ਰਹੇ ਨੇ, ਜਿਸ ਕਰਕੇ ਆਮ ਲੋਕਾਂ ਦਾ ਦੁਪਹਿਰੇ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ। ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕੁਝ ਥਾਵਾਂ 'ਤੇ ਬੇਹੋਸ਼ ਹੋ ਕੇ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਕੱਲ੍ਹ ਬਠਿੰਡਾ ਅਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਸਿਰਸਾ ਸ਼ਹਿਰ ਸਭ ਤੋਂ ਵੱਧ ਗਰਮ ਰਹੇ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦੇ ਨੇੜੇ ਆ ਜਿਹੜਾ ਰਿਕਾਰਡ ਕੀਤਾ ਗਿਆ ਅਤੇ ਸਿਰਸਾ ਵਿੱਚ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ 26 ਅਤੇ 27 ਮਈ ਨੂੰ ਅੱਤ ਦੀ ਗਰਮੀ ਪੈਣ ਦੀ ਪੇਸ਼ੇਨਗੋਈ ਕਰਦਿਆਂ ਦੋਵਾਂ ਸੂਬਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ 28 ਮਈ ਤੋਂ ਮੌਸਮ ਦਾ ਮਿਜ਼ਾਜ ਬਦਲਣ ਦੀ ਸੰਭਾਵਨਾ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਅਤੇ ਕਈ ਇਲਾਕਿਆਂ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਪੰਜਾਬ ਦੇ ਬਹੁਤ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਪਟਿਆਲਾ ਦੀ ਗੱਲ ਕਰੀਏ ਤਾਂ ਇਸ ਦਾ ਤਾਪਮਾਨ ਹੈ ਜਿਹੜਾ 43.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਹਾਂਜੀ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਸਨ ਇਕਬਾਲ ਸਿੰਘ ਤੇ ਤਕਨੀਕੀ ਸਹਿਯੋਗੀ ਕਿਰਪਾਲ ਸਿੰਘ।

0: હવેલી 103 નગરપાલિકામાં વાસ્તવિક વોટિંગ આજ સવારે 8 વાજે શરૂ હોઈ. કુલ 35,45,000 તો વધુ વોટર 8 નગર નિગમાં, 75 નગર કોન્સલાં તે 20 નગર પંચાયતાં ચ આપણા નુમાઇંદિયાં દી ચોણ કરન લઈ આપણે વોટ દે અધિકાર દી વરતું કર રહે ને. હોર વેરવા સાડે પત્રકાર તો.
1: ਰਾਜਨੀਤਿਕ ਪਾਰਟੀਆਂ ਵੱਲੋਂ ਇਹਨਾਂ ਨਗਰ ਨਿਗਮ ਚੋਣਾਂ ਨੂੰ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਵੇਖਿਆ ਜਾ ਰਿਹਾ ਹੈ। ਇਹ ਇੱਕ ਬਹੁਕੋਣੀ ਮੁਕਾਬਲਾ ਹੈ ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ, ਭਾਰਤੀ ਰਾਸ਼ਟਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਨੇ। ਰਾਜ ਚੋਣ ਕਮਿਸ਼ਨ ਦੇ ਅਨੁਸਾਰ ਸੂਬੇ ਭਰ ਵਿੱਚ ਕੁੱਲ 1,896 ਵਾਰਡਾਂ ਵਿੱਚ 7,555 ਉਮੀਦਵਾਰ ਚੋਣ ਲੜ ਰਹੇ ਨੇ ਅਤੇ ਇਸ ਸਮੇਂ 32,000 ਪੁਲਿਸ ਕਰਮਚਾਰੀਆਂ ਦੀ ਭਾਰੀ ਪੁਲਿਸ ਤਾਇਨਾਤੀ ਵਿੱਚ ਵੋਟਿੰਗ ਚੱਲ ਰਹੀ ਹੈ। ਸਾਰੀਆਂ ਨਗਰ ਨਿਗਮ ਸੰਸਥਾਵਾਂ ਵਿੱਚ ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਅੱਜ ਸਾਰੀਆਂ ਲਈ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ ਅਤੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਵਿੱਚ ਯੋਗ ਕਰਮਚਾਰੀਆਂ ਲਈ ਤਨਖਾਹ ਵਾਲੀ ਛੁੱਟੀ ਵੀ ਪ੍ਰਦਾਨ ਕੀਤੀ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ 29 ਮਈ ਨੂੰ ਹੋਵੇਗੀ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਇਬੋਲਾ ਵਾਇਰਸ ਸਬੰਧੀ ਨਿਰਦੇਸ਼ ਜਾਰੀ ਕੀਤੇ ਨੇ। ਇਹ ਕਦਮ ਵਿਸ਼ਵ ਸਿਹਤ ਸੰਗਠਨ ਵੱਲੋਂ ਕਾਂਗੋ ਤੇ ਯੁਗਾਂਡਾ ਵਿੱਚ ਇਬੋਲਾ ਦੇ ਪ੍ਰਕੋਪ ਨੂੰ ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ ਐਲਾਨਣ ਤੋਂ ਬਾਅਦ ਚੁੱਕਿਆ ਗਿਆ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਯੁਗਾਂਡਾ ਅਤੇ ਕਾਂਗੋ ਤੋਂ ਉਡਾਨਾਂ ਚਲਾਉਣ ਵਾਲੀਆਂ ਹਵਾਈ ਕੰਪਨੀਆਂ ਨੂੰ ਮੁਸਾਫਰਾਂ ਦੇ ਉਤਰਨ ਤੋਂ ਪਹਿਲਾਂ ਯਾਤਰੀ ਜਾਣਕਾਰੀ ਫਾਰਮ ਲਾਜ਼ਮੀ ਤੌਰ ਤੇ ਭਰਵਾਉਣਾ ਤੇ ਇਕੱਠਾ ਕਰਨਾ ਹੋਵੇਗਾ। ਮੁਸਾਫਰਾਂ ਨੂੰ ਉਡਾਨ ਦੌਰਾਨ ਬੁਖਾਰ, ਕਮਜ਼ੋਰੀ, ਮਾਸਪੇਸ਼ੀਆਂ 'ਚ ਦਰਦ, ਸਿਰ ਦਰਦ, ਗਲੇ 'ਚ ਖਰਾਸ਼, ਉਲਟੀ ਜਾਂ ਦਸਤ ਵਰਗੇ ਕਿਸੇ ਵੀ ਲੱਛਣ ਦੀ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਸ਼ੱਕੀ ਮਰੀਜ਼ ਨੂੰ ਅਲੱਗ ਕਰਨ ਤੇ ਨੇੜਲੀਆਂ ਸੀਟਾਂ ਖਾਲੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ। ਹਵਾਈ ਕੰਪਨੀਆਂ ਨੂੰ ਮਾਸਕ, ਦਸਤਾਨੇ, PPE ਕਿੱਟਾਂ, ਸੈਨੇਟਾਈਜ਼ਰ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ। ਆਯੁਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਕਿਹਾ ਕਿ ਸਰਕਾਰ ਯੋਗ ਅਤੇ ਕੁਦਰਤੀ ਇਲਾਜ ਰਾਹੀਂ ਦੇਸ਼ 'ਚ ਬਿਮਾਰੀ ਰੋਕਥਾਮ ਸੇਵਾਵਾਂ ਨੂੰ ਮਜ਼ਬੂਤ ਕਰ ਰਹੀ ਹੈ। ਕੱਲ੍ਹ ਨਵੀਂ ਦਿੱਲੀ 'ਚ ਆਯੁਸ਼ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਯੋਗ ਅਤੇ ਕੁਦਰਤੀ ਇਲਾਜ ਭਾਰਤ ਦੇ ਪ੍ਰਾਚੀਨ ਤੋਹਫੇ ਨੇ ਤੇ ਹੁਣ ਵਿਸ਼ਵ ਸਿਹਤ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਰਹੇ ਨੇ। ਸ੍ਰੀ ਯਾਦਵ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੁਦਰਤੀ ਇਲਾਜ ਅਤੇ ਯੋਗ ਵਿਗਿਆਨ ਦੇ 70 ਤੋਂ ਵੱਧ ਕਾਲਜ ਅਤੇ 5,000 ਤੋਂ ਵੱਧ ਯੋਗ ਸਿਖਲਾਈ ਸੰਸਥਾਵਾਂ ਕੰਮ ਕਰ ਰਹੀਆਂ ਨੇ। ਭਾਰਤ ਸਮੇਤ ਦੁਨੀਆ ਭਰ ਤੋਂ ਲੱਖਾਂ ਲੋਕ ਅੱਜ ਸਾਊਦੀ ਅਰਬ ਵਿੱਚ ਹਜ ਕਰਨਗੇ। 5 ਦਿਨਾਂ ਹਜ ਦੇ ਪਹਿਲੇ ਦਿਨ ਕੱਲ੍ਹ ਹਜ ਯਾਤਰੀ ਮੀਨਾ ਦੇ ਟੈਂਟ ਸਿਟੀ 'ਚ ਇਕੱਤਰ ਹੋਏ। ਹਜ ਯਾਤਰੀ ਅੱਜ ਪੂਰਾ ਦਿਨ ਅਰਾਫਾਤ ਦੇ ਮੈਦਾਨ 'ਚ ਇਬਾਦਤ ਤੇ ਦੁਆਵਾਂ 'ਚ ਬਿਤਾਉਣਗੇ। ਇਸ ਤੋਂ ਬਾਅਦ ਹਜ ਯਾਤਰੀ ਨਿਮਰਾ ਮਸਜਿਦ ਵਿੱਚ ਹਜ ਦਾ ਵਿਸ਼ੇਸ਼ ਸੰਦੇਸ਼ ਖੁਤਬਾਏ ਹਜ ਸੁਣਨਗੇ ਅਤੇ ਦੁਪਹਿਰ ਤੇ ਸ਼ਾਮ ਦੀ ਨਮਾਜ਼ ਅਦਾ ਕਰਨਗੇ। ਸੂਰਜ ਡੁੱਬਣ ਤੋਂ ਬਾਅਦ ਉਹ ਮੁਜ਼ਦਲਿਫਾ ਲਈ ਰਵਾਨਾ ਹੋਣਗੇ। ਕੱਲ੍ਹ ਸਵੇਰੇ ਹਜ ਯਾਤਰੀ ਮੀਨਾ ਵਾਪਸ ਪਰਤਣਗੇ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਡੌਰੀਮਲ ਜੰਗਲ ਖੇਤਰ 'ਚ ਇੱਕ ਦਹਿਸ਼ਤਗਰਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ। ਇਹ ਕਾਰਵਾਈ ਆਪਰੇਸ਼ਨ ਸ਼ੇਰੂਵਾਲੀ ਦੇ ਤਹਿਤ ਇੱਕ ਸਰਚ ਆਪਰੇਸ਼ਨ ਦੌਰਾਨ ਹੋਈ। ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਕਾਰ ਗੋਲੀਬਾਰੀ ਹੋਈ। ਟਿਕਾਣੇ ਤੋਂ ਭੋਜਨ, ਕੱਪੜੇ ਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਡਰੋਨ ਤੇ ਸੂਈਆ ਕੁੱਤਿਆਂ ਦੀ ਮਦਦ ਨਾਲ ਖੇਤਰ 'ਚ ਖੋਜ ਕਾਰਜ ਜਾਰੀ ਨੇ। ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਲੂ ਵਗਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਰਾਜਧਾਨੀ 'ਚ ਕੱਲ੍ਹ ਤੱਕ ਲੂ ਦੀ ਸਥਿਤੀ ਜਾਰੀ ਰਹਿਣ ਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਵਿਦਰਭ ਤੇ ਪੱਛਮੀ ਰਾਜਸਥਾਨ 'ਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਸੰਭਾਵਨਾ ਜਤਾਈ ਗਈ ਹੈ। ਛੱਤੀਸਗੜ੍ਹ, ਸਾਹਲੀ ਆਂਧਰਾ ਪ੍ਰਦੇਸ਼, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਅਤੇ ਹੋਰਨਾਂ ਕਈ ਥਾਵਾਂ ਤੇ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ। ਇਸੇ ਦੌਰਾਨ ਉੱਤਰ ਪੂਰਬੀ ਭਾਰਤ, ਬਿਹਾਰ, ਉਪ ਹਿਮਾਲਿਅਨ, ਪੱਛਮੀ ਬੰਗਾਲ, ਸਿੱਕਿਮ, ਕੇਰਲ ਤੇ ਮਹੇ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਮਰੀਕੀ ਫੌਜ ਨੇ ਈਰਾਨ ਨਾਲ ਜਾਰੀ ਜੰਗਬੰਦੀ ਵਿਚਕਾਰ ਹਾਰਮੁਜ਼ ਜਲਮਾਰਗ ਨੇੜੇ ਈਰਾਨੀ ਮਿਜ਼ਾਈਲ ਪਰੀਖਣ ਕੇਂਦਰਾਂ ਅਤੇ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ। ਸੈਂਟਕੌਮ ਦੇ ਬੁਲਾਰੇ ਟਿਮੋਥੀ ਹੌਂਕਿਸ ਨੇ ਦੱਸਿਆ ਕਿ ਹਮਲਿਆਂ 'ਚ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਸਨ ਅਤੇ ਜੋ ਕਿਸ਼ਤੀਆਂ ਬਾਰੂਦੀ ਸੁਰੰਗਾਂ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਜੰਗਬੰਦੀ ਦੌਰਾਨ ਸੰਜਮ ਵਰਤ ਰਹੀ ਹੈ ਅਤੇ ਆਪਣੇ ਸੈਨਿਕਾਂ ਦੀ ਸੁਰੱਖਿਆ ਲਈ ਕਾਰਵਾਈ ਕਰ ਰਹੀ ਹੈ। IPL क्रिकेट विच अज पहले क्वालीफायर मुकाबले च मौजूदा चैंपियन रॉयल चैलेंजर्स बंगलुरु दा सामना गुजरात टाइटंस नाल होवेगा। यह मैच धर्मशाला च शामी 7:30 बजे खेडिया जाएगा। इस मैच की जेतू टीम सीधे IPL 2026 के फाइनल च पहुंचेगी, जबकि हारन वाली टीम नू क्वालीफायर दो च एक होर मौका मिलेगा। कल मोहाली विच एलिमिनेटर मुकाबले च सनराइजर्स हैदराबाद का मुकाबला राजस्थान रॉयल्स नाल होवेगा। हारन वाली टीम टूर्नामेंट तो बाहर हो जाएगी।

0: ਕਿ ਜੇਤੂ ਟੀਮ ਕੁਆਲੀਫਾਇਰ 2 'ਚ ਪਹੁੰਚ ਜਾਏਗੀ। ਪੰਜਾਬ ਕਿੰਗਸ ਤੇ ਆਪਣੀ ਜਿੱਤ ਤੋਂ ਬਾਅਦ ਰਾਇਲ ਚੈਲੰਜਰਸ ਬੰਗਲੁਰੂ ਪਲੇ ਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਫੁੱਟਬਾਲ ਵਿਚ ਭਾਰਤ ਨੇ ਕੱਲ ਗੋਆ ਦੇ ਮੜਗਾਓਂ ਚ ਸੈਫ ਮਹਿਲਾ ਚੈਂਪੀਅਨਸ਼ਿਪ ਚ ਗਰੁੱਪ ਬੀ ਮੁਕਾਬਲੇ ਚ ਮਾਲਦੀਵ ਨੂੰ 11-0 ਨਾਲ ਹਰਾਇਆ। ਅਵਿਕਾ ਸਿੰਘ ਨੇ 4 ਗੋਲ ਕੀਤੇ ਜਦਕਿ ਪ੍ਰਿਯੰਕਾ ਨੋਰੇਮ ਤੇ ਕਰਿਸ਼ਮਾ ਨੇ 2-2 ਗੋਲ ਕੀਤੇ। ਅੱਜ ਤੋਂ ਸ਼ੁਰੂ ਹੋ ਰਹੇ ਸਿੰਗਾਪੁਰ ਵਿਚ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਲਕਸ਼ਯ ਸੇਨ ਤੇ ਪੀਵੀ ਸਿੰਧੂ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ ਚ ਗੰਡੋਲਾ ਰੋਪਵੇ ਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ ਚ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਤੇ ਆਈਪੀਐਲ ਕ੍ਰਿਕਟ ਵਿਚ ਅੱਜ ਪਹਿਲੇ ਕੁਆਲੀਫਾਇਰ ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਤੁਸੀਂ ਚੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਵੇਰ ਦੇ 8:40 ਹੋਏ ਨੇ। ਹੁਣ ਪੇਸ਼ ਆਈ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਸੁਣਵਾ ਰਹੇ ਹਾਂ ਕੁਝ ਨਵੀਆਂ ਅਤੇ ਕੁਝ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਵਿੱਚੋਂ ਕੁਝ ਗੀਤ।

0: दोपहिया वाहन चलाउंदियां हेलमेट जरूर पाओ।
1: दोपहिया वाहन दे मगर बैठी सवारी ले भी हेलमेट पाउणा जरूरी है।
0: सड़क ते चलदियां आप भी बचो दूजियां नु भी बचाओ। सड़क सुरक्षा सब दी सुरक्षा।
2: ਪੰਜਾਬੀ ਫਿਲਮੀ ਗੀਤਾਂ ਦੇ ਪ੍ਰੋਗਰਾਮ ਫਿਲਮੀ ਜੈਕਸ਼ਨ ਦੇ ਵਿੱਚ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਹੁਣ ਮਨ ਜੀਤੇ ਜਗਜੀਤ ਫਿਲਮ ਦੇ ਵਿੱਚੋਂ। ਇਹ ਆਵਾਜ਼ਾਂ ਨੇ ਆਸ਼ਾ ਭੋਸਲੇ ਅਤੇ ਸਾਥੀਆਂ ਦੀਆਂ, ਸੰਗੀਤ ਐਸ ਮਹਿੰਦਰ ਦਾ।

0: ਜ਼ਿਕਰ ਦੌਲਤ ਦਾ ਆਇਆ ਤੇ ਅਰਜ਼ ਕਰਦੀਆਂ।
1: ਫਰਮਾਓ ਬਾਦਸ਼ਾਹ।
0: ਝੂਠੀ ਸਭ ਸੰਸਾਰ ਦੀ ਦੌਲਤ, ਦਿਲ ਹੁੰਦਾ ਦਿਲਦਾਰ ਦੀ ਦੌਲਤ।

0: ਇਹ ਸੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਨੂੰ ਤੁਸੀਂ ਸੁਣਿਆ ਵਰਿੰਦਰ ਦੇ ਨਾਲ।
1: ਪਲਾਸਟਿਕ ਦਾ

0: ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜਣ ਵਾਲੇ ਨੇ, ਵੇਲਾ ਹੁੰਦਾ ਹੈ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮਾਂ ਦਾ ਸਾਡੇ ਮੁੰਬਈ ਕੇਂਦਰ ਤੋਂ।

ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰੋਗਰਾਮ ਹੁਣੇ ਤੁਸੀਂ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਇਸ ਵੇਲੇ 10 ਵੱਜ ਰਹੇ ਨੇ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ 'ਚ ਗੰਡੋਲਾ ਰੋਪਵੇ ਵਿਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ ਵਿਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਵਿਚ CNG ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਐ। ਵਿਸ਼ਵ ਸਿਹਤ ਸੰਗਠਨ ਨੇ ਇਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜ਼ੁਹਾ ਬਕਰੀਦ ਦੇ ਸਬੰਧ ਵਿਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਐ। ਮੌਸਮ ਵਿਭਾਗ ਵੱਲੋਂ ਅੱਜ ਦਿੱਲੀ ਵਿਚ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ੀਨਗੋਈ ਕੀਤੀ ਗਈ ਏ। ਭਾਰਤ ਨੇ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਮਾਲਦੀਵ ਨੂੰ 11-0 ਨਾਲ ਹਰਾਇਆ। ਅਤੇ IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਇਰ ਵਿਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਹਨ ਸਵੇਰੇ 10 ਵਜੇ ਦੀਆਂ ਨਿਊਜ਼ ਹੈਡਲਾਈਨਸ। ਹੁਣ ਪੇਸ਼ ਹੈ ਜੀ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਤਾਂ ਪ੍ਰੋਗਰਾਮ ਹੈਲੋ ਫਰਮਾਇਸ਼ ਅਤੇ ਸਟੂਡੀਓ ਦਾ ਨੰਬਰ ਸਾਡੇ ਸਰੋਤਿਆਂ ਨੂੰ ਦੱਸ ਦਈਏ ਜੀ, 0174-2280-494, ਜਿਹੜਾ ਕਿ ਦੋਸਤੋ ਤੁਸੀਂ ਡਾਇਲ ਕਰ ਸਕਦੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਮਨਪਸੰਦ ਪੰਜਾਬੀ ਗੀਤ ਸੁਣ ਸਕਦੇ ਹੋ।

ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ, ਕਾਲਰ ਸਾਡੇ ਬਣੀ ਹੋਈ ਹੈ, ਕਰਦੀ ਹਾਂ ਉਹਨਾਂ ਨਾਲ ਗੱਲ। ਹੈਲੋ, ਹੈਲੋ, ਹੈਲੋ, ਤਾਂ ਸਰੋਤਿਆਂ ਦੱਸੀਏ, ਸਟੂਡੀਓ ਦਾ ਨੰਬਰ 0175-22-80-494 ਤੁਸੀਂ ਡਾਇਲ ਕਰਨਾ ਜੀ। ਇਸ ਪ੍ਰੋਗਰਾਮ ਦੇ ਵਿੱਚ ਆਪਣਾ ਮਨਪਸੰਦ ਪੰਜਾਬੀ ਗੀਤ ਸੁਣ ਸਕਦੇ ਹੋ ਤੁਸੀਂ।

ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਦੀ 0175-84-94-94-200 ਤੁਸੀਂ ਡਾਇਲ ਕਰ ਸਕਦੇ ਹੋ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਮਨਦੀਪ ਮਸਾਨ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਇੱਕ ਕਾਲਰ ਸਾਡੇ ਨਾਲ ਬਣੀ ਹੋਈ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
1: ਅਮਨਪ੍ਰੀਤ ਭਾਈ ਜੀ।
0: ਹਾਂਜੀ, ਮਨਦੀਪ ਬੋਲ ਰਹੀ ਹਾਂ ਜੀ।
1: ਸਤਿ ਸ਼੍ਰੀ
0: ਹੈਲੋ,
1: ਅਕਾਲ ਭਾਈ, ਕਿੱਦਾਂ?
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਕਿਹਨਾਂ ਨਾਲ ਗੱਲ ਹੋ ਰਹੀ ਹੈ, ਨਾਮ ਦੱਸਿਓ ਜੀ।
1: ਭਾਈ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ।
0: ਜੀ ਪ੍ਰਗਟ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਠੀਕ ਹੈ ਮਨਦੀਪ, ਅੱਗੇ ਚੱਲ ਰਿਹਾ ਹੈ।
0: ਚਲੋ ਠੀਕ ਹੈ ਜੀ, ਤੇ ਫਿਰ ਦੱਸੋ ਗੀਤ ਕਿਹੜਾ ਸੁਣਾ ਦਈਏ?
1: ਗੀਤ ਵਿਧਾ ਆਪਣਾ ਕੁਲਦੀਪ ਮਾਨਕ ਦਾ ਕੋਈ ਵੀ ਸੁਣਾ ਦਿਓ।
0: ਠੀਕ ਹੈ ਜੀ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
1: ਆਪਣੇ ਐਫ ਐਮ ਦੇ ਸਟਾਫ ਨੂੰ ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ।

ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਦੀ ਸਟੂਡੀਓ ਦਾ ਨੰਬਰ 0175-2283-94 ਦੇ ਉੱਪਰ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ।

ਤਾਂ ਸਟੂਡੀਓ ਦਾ ਨੰਬਰ ਜੀ ਡਾਇਲ ਹੋ ਚੁੱਕਿਆ, ਕਾਲਰ ਸਾਡੇ ਨਾਲ ਬਣੇ ਆ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ, ਪ੍ਰੋਗਰਾਮ ਚੱਲ ਰਿਹਾ, ਹੈਲੋ ਫਰਮਾਇਸ਼।

0: असली नोटलाल क्यों खेल रहा है?
1: ब्रो ये फटे होया है।
0: सुन, कटे वड्डे जा पुराने नोट नू
2: बैंक ब्रांच विच एक्सचेंज कर सकते हाँ।
1: वाओ, नवा नोट मिलूगा?
0: हाँ, जिस नाल तू सानो पिज़्ज़ा पार्टी देवेंगा।
2: आरबीआई कहंदा है स्मार्ट बनो,
3: कूल रहो।
4: प्रोग्राम हेलो फरमाइश से एक कॉलर सर ना बनी हुई है कर दिया उन्होंने गल। हेलो
5: मशान जी, नमस्कार।
4: मसौन मनदीप मसौन, हाँ जी स्वागत है जी। नमस्कार जी, किन्ना नाल गल हो रही है जी?
5: ਭੀਮ ਸੈਨ ਬੋਲਦਾ ਜੀ, ਪਿੰਡ ਬੌੜਾ
4: ਜੀ,
5: ਨੇੜੇ ਨਾਭਾ ਜੀ।
4: ਜੀ ਭੀਮ ਸੈਨ ਜੀ, ਤਾਂ ਫਿਰ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
5: ਸਾਨੂੰ ਸਰਦੂਲ ਸਿਕੰਦਰ ਦਾ ਸੁਣਾ ਦਿਓ ਜੀ, ਬੇਰੀਆਂ ਦੇ ਬੇਰ ਖਾਣੀ ਹੈ।
4: ਠੀਕ ਹੈ ਜੀ, ਗੀਤ ਤੁਹਾਨੂੰ ਸੁਣਾ ਦਿੰਦੇ ਹਾਂ ਜੀ। ਪ੍ਰੋਗਰਾਮ 'ਚ ਫੋਨ ਕਰਨ ਲਈ ਸ਼ੁਕਰੀਆ ਜੀ।
5: ਹਾਂ ਲੈਣਾ ਸਹੀ ਕਰੋ ਜੀ, ਲੈਣਾ ਨਹੀਂ ਸਹੀ ਚੱਲਦੀਆਂ।
4: ਥੋੜ੍ਹਾ ਜਿਹਾ ਹੈ ਲਾਈਨਾਂ ਦਾ ਇਸ਼ੂ, ਕੋਈ ਗੱਲ ਨਹੀਂ, ਸਹੀ ਹੋ ਜੂਗਾ ਜੀ ਆਉਣ ਵਾਲੇ ਦਿਨਾਂ 'ਚ।
5: ਠੀਕ ਹੈ ਜੀ,
4: ਓਕੇ ਜੀ।

FM बैंड 100.2 MHz असी आकाशवाणी ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ EIR ਐਪ 'ਤੇ ਵੀ ਸੁਣ ਸਕਦੇ ਹੋ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਹੈ 11:40 ਦਾ। ਪੇਸ਼ ਹੈ ਇਸ ਸਮੇਂ ਦੀਆਂ ਕੁਝ ਖਾਸ ਸੁਰਖੀਆਂ।

ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਹੋਵੇਗੀ। ਰਾਸ਼ਟਰਪਤੀ ਸ੍ਰੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਜੰਮੂ ਕਸ਼ਮੀਰ ਦੇ ਗੁਲਮਰਗ ਦੇ ਵਿਚ ਗੰਡੋਲਾ ਰੋਪਵੇ ਵਿਚ ਤਕਨੀਕੀ ਖਰਾਬੀ ਤੋਂ ਬਾਅਦ ਫਸੇ ਸਾਰੇ 300 ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਪੰਜਾਬ ਦੇ ਵਿਚ ਅੱਜ ਆਮ ਨਗਰ ਨਿਗਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਦਿੱਲੀ ਦੇ ਵਿਚ CNG ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਨੇ ਈਬੋਲਾ ਵਾਇਰਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ। ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਜਾਰੀ ਕੀਤੇ ਇਸ ਦੇ ਨਿਰਦੇਸ਼। ਪੰਜਾਬ ਸਰਕਾਰ ਵੱਲੋਂ ਈਦ ਉਲ ਜੁਹਾ ਬਕਰੀਦ ਦੇ ਸਬੰਧ ਦੇ ਵਿਚ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ 28 ਮਈ ਨੂੰ ਗਜ਼ਟਿਡ ਛੁੱਟੀ ਦਾ ਐਲਾਨ। ਮੌਸਮ ਵਿਭਾਗ ਵੱਲੋਂ ਦਿੱਲੀ ਦੇ ਵਿਚ ਅੱਜ ਲੂ ਚੱਲਣ ਬਾਰੇ ਯੈਲੋ ਅਲਰਟ ਜਾਰੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿਚ ਵੀ ਅੱਜ ਅੱਤ ਦੀ ਗਰਮੀ ਪੈਣ ਬਾਰੇ ਪੇਸ਼ੀਨਗੋਈ ਕੀਤੀ ਗਈ। ਭਾਰਤ ਨੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਮਾਲਦੀਵ ਨੂੰ 11-0 ਦੇ ਨਾਲ ਹਰਾਇਆ। ਅਤੇ IPL ਕ੍ਰਿਕਟ ਦੇ ਵਿਚ ਅੱਜ ਪਹਿਲੇ ਕੁਆਲੀਫਾਇਰ ਵਿਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਸਮੇਂ ਦੀਆਂ ਖਾਸ ਸੁਰਖੀਆਂ।

FM ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਮੈਂ ਹਾਜ਼ਰ ਹਾਂ ਮਨਦੀਪ ਮਸੌਨ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਖੂਬਸੂਰਤ ਗੀਤ ਦੇ ਨਾਲ।

ਪ੍ਰੋਗਰਾਮ ਦੇ ਵਿੱਚ ਈਸ ਕੀਤੀ ਫਰਮਾਇਸ਼ ਦੇ ਨਾਲ ਜੁੜੇ ਹੋਏ ਸਰੋਤੇ ਹੈਗੇ ਆ ਜੀ, ਸਰਹੰਦ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਨ ਰਹੇਜਾ, ਡੈਨੀ, ਨੀਤੂ, ਜੋਤੀ ਅਤੇ ਸਜਨੀ। ਅਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਬਣੇ ਹੋਏ ਆ ਜੀ, ਭੁਪਿੰਦਰ ਸਿੱਧੂ ਪਿੰਡ ਜਲਵੇੜਾ ਤੋਂ, ਜਿਨ੍ਹਾਂ ਨੇ ਕਿ ਇਸ ਗੀਤ ਨੂੰ ਸੁਣਦੀ ਫਰਮਾਇਸ਼ ਕੀਤੀ ਹੈ। ਅਤੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਹੋਏ ਨੇ ਸਤੀਸ਼ ਅਨੇਜਾ, ਵਿਮਲ ਅਨੇਜਾ। ਸ਼ੁਕਰੀਆ ਜੀ ਇਹ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਅਤੇ ਮੈਸੇਜ ਪਾਉਣ ਦੇ ਲਈ। ਅਤੇ ਬਣੇ ਹੋਏ ਆ ਸਾਡੇ ਨਾਲ ਬਲਵਿੰਦਰ ਸਨਾ ਸਰਾਂ, ਗੁਣਤਾਸ਼ ਸਰਾਂ, ਰਸ਼ਨਦੀਪ, ਮਨਿੰਦਰ ਸਰਾਂ, ਪਿੰਡ ਮੋਰਚੰਡ ਸਿੱਖਾਂ, ਹਨੂੰਮਾਨਗੜ੍ਹ ਤੋਂ।

कुंवर, प्रोमिला श्याम कुंवर, आसमा दीपक, अनुश्री श्याम कुंवर ਤੇ ਨਾਲ ਹੀ ਸਾਡੇ ਨਾਲ ਬਣੀ ਹੋਈ ਹੈ ਜੀ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੀਚਾ, ਪੂਨਮ ਗਗਨੀਚਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਤੇ ਨਿਮਿਤ ਅਹੂਜਾ। ਸੁਣਦਿਆਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਫਰਮਾਇਸ਼ ਤੇ ਫਿਲਮ ਤੁਮਸਾ ਨਹੀਂ ਦੇਖਾ ਦਾ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਹਿੰਦੀ ਜ਼ਾਇਕਾ, ਅਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਟਸਐਪ ਦੇ ਜ਼ਰੀਏ ਸਾਡੇ ਨਾਲ ਜੁੜੀ ਹੋਈ ਹੈ ਜੀ ਆਰਿਆ ਨਗਰ ਕੋਹਕਾ ਭਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਜੰਗੇਲ ਅਤੇ ਨੰਨੇ ਜੰਗੇਲ, ਧਮਦਾ ਗ੍ਰਾਮ ਸੁਖਰੀ ਕਲਾਂ ਤੋਂ ਅਮਿਤ ਜੰਗੇਲ, ਸ਼ਕੁਨ ਜੰਗੇਲ, ਆਰੁਸ਼ੀ, ਓਸ਼ਿਕਾ, ਆਦਿਤਿਆ ਅਤੇ ਅੰਜਲੀ ਜੰਗੇਲ ਬਣੇ ਹੋਏ ਆ ਸਾਡੇ ਨਾਲ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ ਮੈਸੇਜ ਕੀਤਾ ਜੀ ਸਾਨੂੰ ਮੁਹੰਮਦ ਜ਼ਾਕਿਰ ਮਨਸੂਰੀ, ਕਮਰੂਨ ਨਿਸ਼ਾ, ਸਬਿਸਤਾ ਮੁਹੰਮਦ ਨਸੀਬ, ਪਲਕ ਲੂਬਨਾ ਅਤੇ ਯਸ਼ ਮਨਸੂਰੀ ਨੇ ਪਿੰਡ ਮੌਲਨ ਵਾਲਾ ਤੋਂ ਸਾਡੇ ਨਾਲ ਬਣੇ ਹੋਏ ਆ ਜੀ। ਮਾਸਟਰ ਮਨਸਬ ਅਲੀ, ਨੰਬਰਦਾਰ ਚੌਧਰੀ, ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ ਅਤੇ ਸ਼ਾਨ ਤਕੀਰ, ਹਸਨ ਤਨਵੀਰ ਅਤੇ AS ਸੱਗੋ, ਪਿੰਡ ਸੰਦੂਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਨਕਵਾਲੀਆ, ਗੰਗਾ ਰਾਮ, ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ ਜਲੰਧਰ ਤੋਂ ਸਾਡੇ ਨਾਲ ਜੁੜੇ ਹੋਏ ਹੈ। ਅਤੇ ਨਾਲ ਹੀ ਬਣੇ ਹੋਏ ਆ ਜੀ ਗ੍ਰਾਮ ਕਰੇਲੀ, ਜ਼ਿਲ੍ਹਾ ਬਰੇਲੀ ਤੋਂ ਮੁਹੰਮਦ ਆਮੀਰ ਅੰਸਾਰੀ, ਨਸਰੀਨ ਅੰਸਾਰੀ, ਸ਼ਮਾ ਅੰਸਾਰੀ, ਸ਼ਮੀਮ ਅੰਸਾਰੀ, ਮਾਹੀਨੂਰ ਅੰਸਾਰੀ ਜੁੜੇ ਹੋਏ ਨੇ। ਅਤੇ ਬਣੇ ਹੋਏ ਆ ਜੀ ਸਾਡੇ ਨਾਲ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਪਰ ਫਿਲਮ ਕਸਮੇ ਵਾਦੇ ਦਾ ਇਹ ਗੀਤ।

ਪ੍ਰੋਗਰਾਮ ਹਿੰਦੀ ਜ਼ਾਇਕਾ ਅਤੇ ਹਿੰਦੀ ਜ਼ਾਇਕਾ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ ਜੀ। ਵਟਸਐਪ ਦੇ ਜ਼ਰੀਏ ਸਾਡੇ ਸਰੋਤਿਆਂ ਨੇ ਜੋ ਮੈਸੇਜ ਸਾਨੂੰ ਭੇਜੇ ਹੋਏ ਆ, ਮਾਸਟਰ ਖਿੱਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜਿਸ਼ ਸ਼ੇਖ, ਦਾਨਿਸ਼ ਸ਼ੇਖ, ਅਮਨ ਆਫਰੀਦੀ, ਰਾਧਾ ਨਾਮਦੇਵ, ਇਹ ਸਾਡੇ ਨਾਲ ਬਣੇ ਹੋਏ ਆ ਜੀ ਹਰਦੋਈ ਰੋਡ ਲਖਨਊ ਤੋਂ। ਅਤੇ ਆਪਣੀ ਫਰਮਾਇਸ਼ ਦੇ ਨਾਲ ਸਾਨੂੰ ਮੈਸੇਜ ਕੀਤਾ ਜੀ ਗ੍ਰਾਮ ਪੀਪਰ ਲੋੜ ਸਰਗਾਮ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ ਨੇ ਬਣੇ ਹੋਏ ਆ ਜੀ ਸਾਡੇ ਨਾਲ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਮੰਦਰ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ, ਲਛਮਣ ਸਿੰਘ, ਗੁਰਜੀਤ ਸਿੰਘ, ਪੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਸਾਡੇ ਨਾਲ ਜੁੜੇ ਹੋਏ ਹੈ। ਚਕਲਾ ਬਾਜ਼ਾਰ, ਸਮਾਨਾ ਸ਼ਹਿਨ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ, ਖੁਸ਼ਦਿਲ ਪਰਿਵਾਰ ਜੀ, ਇਹਨਾਂ ਦਾ ਸਾਰਾ ਸਾਡੇ ਨਾਲ ਬਣਿਆ ਹੋਇਆ ਸੀ ਇਸ ਪ੍ਰੋਗਰਾਮ ਦੇ ਵਿੱਚ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਸਾਡੇ ਨਾਲ ਬਣੇ ਹੋਏ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ, ਇਸਰਾਰ, ਨਰਗਿਸ ਖਾਤੂਨ। ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ। ਫਿਲਮ ਪ੍ਰੇਮ ਪਰਬਤ।

ਇਸੇ ਹੀ ਗੀਤ ਦੀ ਫਰਮਾਇਸ਼ ਦੇ ਨਾਲ ਸਾਡੇ ਨਾਲ ਜੁੜੇ ਹੋਏ ਆ ਜੀ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਬਣੇ ਹੋਏ ਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟੋ, ਰੋਜੀ ਡਿਕੈਸਟੋ, ਪਰਲ ਡਿਕੈਸਟੋ ਅਤੇ ਵਿਲੀ ਡਿਕੈਸਟੋ ਸਾਡੇ ਨਾਲ ਬਣੇ ਹੋਏ ਆ। ਵਟਸਐਪ ਦੇ ਜ਼ਰੀਏ ਸਾਨੂੰ ਮੈਸੇਜ ਕਰ ਰਹੇ ਆ ਜੀ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ। ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ। ਸਿੱਖ ਕਲੋਨੀ ਸਮਾਣਾ ਮੰਡੀ ਤੋਂ ਨਵਦੀਪ ਗੋਇਲ, ਮਨਪ੍ਰੀਤ ਗੋਇਲ ਅਤੇ ਸਾਰਾ ਹੀ ਗੋਇਲ ਪਰਿਵਾਰ ਜਿਹੜਾ ਜੀ ਅੱਜ ਇਸ ਹਿੰਦੀ ਜਾਇਕਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣਿਆ ਹੋਇਆ, ਨਾਲ ਜੁੜੇ ਹੋਏ ਆ ਸਾਡੇ ਜੀ ਸੁਖਦੀਪ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ ਮਾਸਟਰ, ਜਨਕ ਨਗਰ, ਜਲੰਧਰ ਤੋਂ ਸਾਡੇ ਨਾਲ ਜੁੜੇ ਹੋਏ ਆ ਜੀ। ਬਾਗਵਤ ਉੱਤਰ ਪ੍ਰਦੇਸ਼ ਤੋਂ ਮਮਤਾ ਢੀਂਗੀਆ, ਕੁਨਾਲ ਢੀਂਗੀਆ, ਇਸੇ ਹੀ ਗੀਤ ਦੀ ਫਰਮਾਇਸ਼ ਦੇ ਨਾਲ।

0: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੀ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੀ ਜਿਹੜੀ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 11:30 ਅਤੇ 40 ਸਕਿੰਟਾਂ 'ਤੇ ਵੇਲਾ ਹੋ ਰਿਹਾ ਪ੍ਰੋਗਰਾਮ ਫੁਲਕਾਰੀ ਦਾ। ਅਤੇ ਫੁਲਕਾਰੀ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਬਣੇ ਹੋਏ ਨੇ ਵਰਿੰਦਰ ਸਿੰਘ ਕਾਲੂ। ਸਵਾਗਤ ਕਰਦੇ ਹਾਂ ਸਰ ਤੁਹਾਡਾ ਵੀ।
1: ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਨਦੀਪ ਜੀ ਅਤੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਨੂੰ ਜੋ ਸੁਣ ਰਹੇ ਨੇ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਖੈਰ ਮਕਦਮ ਹੈ।
0: ਜੀ ਤਾਂ ਪ੍ਰੋਗਰਾਮ ਫੁਲਕਾਰੀ ਜਿਹੜਾ ਕਿ ਅਸੀਂ ਕੋਈ ਨਾ ਕੋਈ ਪੰਜਾਬ ਦੀ ਵਿਰਾਸਤ ਦਾ ਅਤੇ ਪੰਜਾਬੀ ਸੱਭਿਆਚਾਰ ਦੀ ਗੱਲ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜਾ ਪ੍ਰੋਗਰਾਮ ਦੇ ਵਿੱਚ ਕਰਦੇ ਹੈਗੇ ਆ ਜੀ। ਤਾਂ ਪ੍ਰੋਗਰਾਮ ਦੀ ਜੇਕਰ ਗੱਲ ਕਰੀਏ ਤਾਂ ਪ੍ਰੋਗਰਾਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਅੱਜ ਕੱਲ੍ਹ ਵਰਿੰਦਰ ਜੀ ਹੋਇਆ ਪਿਆ ਕਿ ਅਸੀਂ ਮੌਸਮ ਤਾਂ ਚਲੋ ਗਰਮੀ ਦਾ ਹੈਗਾ ਹੀ ਹੈਗਾ, ਗਰਮੀ ਦੇ ਵਿੱਚ ਸਾਨੂੰ ਧਿਆਨ ਰੱਖਣਾ ਪੈਂਦਾ, ਖਾਸ ਕਰਕੇ ਅਸੀਂ ਬੱਚਿਆਂ ਦੀ ਸਿਹਤ ਜੀ ਜੇਕਰ ਅਸੀਂ ਗੱਲ ਕਰੀਏ
1: ਜੀ
0: ਤਾਂ ਸਾਡੀ ਰੋਜ਼ਾਨਾ ਮਰਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਇੰਨੇ ਕੁ ਵਿਅਸਤ ਹੋ ਚੁੱਕੇ ਹੈਗੇ ਆ ਕਿ ਸਾਡਾ ਛੋਟੀਆਂ ਛੋਟੀਆਂ ਗੱਲਾਂ ਤੋਂ ਧਿਆਨ ਉੱਕਦਾ ਜਾ ਰਿਹਾ। ਜਿਵੇਂ ਅਸੀਂ ਗੇਮਸ ਦੀ ਹੀ ਗੱਲ ਕਰ ਲਈਏ, ਖੇਡਾਂ ਦੀ ਹੀ ਗੱਲ ਕਰ ਲਈਏ,
1: ਬਿਲਕੁਲ
0: ਤਾਂ ਖੇਡਾਂ ਜਿਹੜੀਆਂ ਹੈਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀਆਂ, ਖਾਸ ਕਰਕੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ।
1: ਜੀ
0: ਪਰ ਅੱਜ ਦੀ ਵਿਅਸਤ ਜ਼ਿੰਦਗੀ ਦੇ ਵਿੱਚ ਅਸੀਂ ਉਹੀ ਗੱਲ ਹੈਗੀ ਹੈ ਕਿ ਆਪ ਦੀ ਕੰਮਾਂ ਕਾਰਾਂ ਦੇ ਵਿੱਚ ਇੰਨੇ ਕੁ ਬਿਜ਼ੀ ਹੋ ਚੁੱਕੇ ਹਾਂ ਕਿ ਸਾਡਾ ਬੱਚਿਆਂ ਕੰਨੀ ਧਿਆਨ ਨਹੀਂ ਹੈਗਾ, ਅਤੇ ਨਾਲ ਨਾਲ ਸਕੂਲਾਂ ਦੇ ਵਿੱਚ ਸਟੱਡੀ ਬਰਡਨ ਇੰਨਾ ਕੁ ਜ਼ਿਆਦਾ ਹੋ ਚੁੱਕਿਆ ਕਿ ਉਸ ਦੇ ਚੱਲਦੇ ਵੀ ਬੱਚੇ ਜਿਹੜੇ ਹੈਗੇ ਸਾਡੇ ਆਊਟਡੋਰ ਐਕਟੀਵਿਟੀਜ਼ ਬਹੁਤ ਘੱਟ ਕਰਦੇ ਹੈਗੇ।
1: ਜੀ
0: ਜੀ
1: ਬਹੁਤ ਸਾਰੇ ਮਾਪਿਆਂ ਦਾ ਇਹ ਅਕਸਰ ਉਲਾਂਭਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਫੋਨ ਦੇ ਵਿੱਚ ਬੜੇ ਰਹਿੰਦੇ ਨੇ ਸਾਰਾ ਦਿਨ, ਉਹ ਸਕਰੀਨ ਦੇ ਉੱਤੇ ਹੀ ਲਗਾਤਾਰ ਕੁਝ ਨਾ ਕੁਝ ਚੀਜ਼ਾਂ ਵੇਖਦੇ ਰਹਿੰਦੇ ਨੇ, ਗੇਮਸ ਖੇਡਦੇ ਰਹਿੰਦੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿੱਥੇ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਪਾਉਂਦੀਆਂ ਨੇ, ਉਹਨਾਂ ਦੀ ਨਜ਼ਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ, ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਵੇਖਦੇ ਹਾਂ ਕਿ ਐਨਕਾਂ ਲੱਗ ਗਈਆਂ, ਉਹਨਾਂ ਦੀ ਨਜ਼ਰ ਹੈ ਜਿਹੜੀ ਉਹ ਕਾਫੀ ਘੱਟ ਗਈ ਹੈ, ਅਤੇ ਬਜ਼ੁਰਗ ਜਿਹੜੇ ਨੇ ਉਹ ਹੱਸਦੇ ਨੇ ਕਿ ਇਹ ਸਾਡੇ ਨਾਲੋਂ ਵੀ ਪਹਿਲਾਂ ਐਨਕਾਂ ਲਵਾ ਕੇ ਬਹਿ ਗਏ ਨੇ।
0: ਬਿਲਕੁਲ ਜੀ।
1: ਤਾਂ ਇਹ ਸਾਰੀਆਂ ਗੱਲਾਂ ਦਾ ਨਿਚੋੜ ਹੈ ਜਿਹੜਾ ਇਹ ਇੱਥੇ ਨਿਕਲਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਦ ਹੈ ਜਿਹੜਾ ਉਹਨਾਂ ਸਕਰੀਨਾਂ ਦੇ ਸਾਹਮਣੇ ਬੰਦ ਕਰ ਦਿੱਤਾ ਹੈ, ਅਤੇ ਅਸੀਂ ਦੂਜਾ ਆਪਸ਼ਨ ਹੈ ਜਿਹੜਾ ਉਹਨਾਂ ਦੇ ਸਾਹਮਣੇ ਛੱਡਿਆ ਹੀ ਨਹੀਂ ਕਿ ਜਦੋਂ ਖੁੱਲ੍ਹੇ ਮੈਦਾਨਾਂ ਦੇ ਵਿੱਚ ਮਿੱਟੀ ਦੇ ਵਿੱਚ ਹੈ ਖਾਸ ਤੌਰ ਦੇ ਉੱਤੇ ਖੇਡਣ, ਅਤੇ ਉਹ ਮਿੱਟੀ ਹੈ ਜਿਹੜੀ ਜਿੱਥੋਂ ਬਹੁਤ ਸਾਰੀਆਂ ਚੀਜ਼ਾਂ ਜਨਮ ਲੈਂਦੀਆਂ ਨੇ, ਅਤੇ ਉਸ ਮਿੱਟੀ ਦੀ ਹੀ ਗੁੜਤੀ ਹੈ ਜਿਹੜੀ ਉਹ ਲੋਕ ਖੇਡਾਂ ਦੇ ਵਿੱਚ ਵੀ ਵੇਖੀ ਜਾਂਦੀ ਹੈ, ਕਿਉਂਕਿ ਬਹੁਤ ਸਾਰੀਆਂ ਪੰਜਾਬ ਦੀਆਂ ਰਵਾਇਤੀ ਜਿਹੜੀਆਂ ਮਾਂ ਖੇਡਾਂ ਰਹੀਆਂ ਨੇ ਉਹ ਮਿੱਟੀ ਦੇ ਵਿੱਚ ਹੀ ਖੇਡੀਆਂ ਜਾਂਦੀਆਂ ਰਹੀਆਂ ਨੇ, ਅਤੇ ਮਿੱਟੀ ਦਾ ਖੇਡ ਕੇ ਹੈ ਜਿਹੜਾ ਉਹਨਾਂ ਖਿਡਾਰੀਆਂ ਨੇ ਮੁੱਲ ਵੀ ਤਾਰਿਆ।
0: ਬਿਲਕੁਲ ਜੀ। ਤਾਂ ਰਵਾਇਤੀ ਖੇਡਾਂ ਦੀ ਗੱਲ ਜਿਹੜੀ ਹੈਗੀ ਜੀ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਕਰਾਂਗੇ, ਅਤੇ ਨਾਲ ਹੀ ਜਿਹੜੀਆਂ ਰੀਸੈਂਟਲੀ ਕੁਛ ਕਰੰਟ ਐਕਟੀਵਿਟੀਜ਼ ਹੈਗੀਆਂ ਉਹਨਾਂ ਦੀ ਵੀ ਗੱਲ ਕਰਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ ਨਾਲ ਸੁਣਦੇ ਹਾਂ ਗੀਤ।
1: ਜੀ

0: ਤਾਂ ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ ਅਤੇ ਵਰਿੰਦਰ ਜੀ ਆਪਾਂ ਗੱਲ ਕਰ ਰਹੇ ਸੀਗੇ ਸਾਡੀਆਂ ਰਵਾਇਤੀ ਖੇਡਾਂ ਯਾਨੀ ਕਿ ਲੋਕ ਖੇਡਾਂ ਦੀ ਅਸੀਂ ਗੱਲ ਕਰ ਰਹੇ ਸੀਗੇ
1: ਜੀ
0: ਜੀ ਤਾਂ ਲੋਕ ਖੇਡਾਂ ਜਿਹੜੀਆਂ ਸਾਨੂੰ ਬਚਪਨ ਦੇ ਵਿੱਚ ਮਿਲੀਆਂ ਹੁੰਦੀਆਂ ਗੀਆਂ ਜਿਹੜੀਆਂ ਅਸੀਂ ਕਹੀਏ ਕਿ ਜਿਨ੍ਹਾਂ ਖੇਡਾਂ ਨੂੰ ਖੇਡਣ ਵਾਸਤੇ ਕਿਸੇ ਤਕਨੀਕ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੈਗੀ ਤਾਂ ਉਹ ਆਮ ਜਿਹੜੀਆਂ ਅਸੀਂ ਕਹੀਏ ਕਿ ਘਰਾਂ ਦੇ ਵਿੱਚ ਜਾਂ ਘਰ ਤੋਂ ਬਾਹਰ ਅਸੀਂ ਅਕਸਰ ਹੀ ਦੇਖਦੇ ਹੈਗੇ ਕਿ ਪਹਿਲਾਂ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਇਹ ਖੇਡਾਂ ਬਹੁਤ ਜ਼ਿਆਦਾ ਪ੍ਰਚਲਿਤ ਸੀਗੀਆਂ ਪਰ ਸਮੇਂ ਦੇ ਨਾਲ ਨਾਲ ਨੋ ਡਾਊਟ ਕਿ ਖੇਡਾਂ ਦੇ ਵਿੱਚ ਵੀ ਬਹੁਤ ਸਾਰਾ ਬਦਲਾਅ ਜਿਹੜਾ ਅੱਜ ਸਾਨੂੰ ਦੇਖਣ ਨੂੰ ਮਿਲੇਗਾ।
1: ਬਿਲਕੁਲ, ਇਹ ਖੇਡਾਂ ਜਿਹੜੀਆਂ ਨੇ ਰਵਾਇਤੀ ਤੌਰ ਦੇ ਉੱਤੇ ਮਨੋਰੰਜਨ ਦੇ ਲਈ ਖੇਡੀਆਂ ਜਾਂਦੀਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਕੰਪੀਟੀਸ਼ਨ ਦਾ ਹਿੱਸਾ ਬਣਨੀਆਂ ਸ਼ੁਰੂ ਹੋ ਗਈਆਂ ਤੇ ਮੁਕਾਬਲੇ ਹੋਣ ਲੱਗੇ ਤੇ ਇਹ ਖੇਡਾਂ ਜਿਹੜੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ ਤੇ ਜੇਕਰ ਅਸੀਂ ਗਲੋਬਲੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਓਲੰਪਿਕਸ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਨੇ
0: ਜੀ
1: ਉਹ ਮਾਨਤਾ ਹਾਸਲ ਕਰ ਗਈਆਂ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਇਸ ਦੇ ਵਿੱਚ ਨਾਮਣਾ ਖੱਟਿਆ, ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਪਿੰਡ ਦਾ, ਆਪਣੇ ਕਸਬੇ ਦਾ ਨਾਮ ਹੈ ਜਿਹੜਾ ਰੋਸ਼ਨ ਕੀਤਾ।
0: ਬਿਲਕੁਲ ਜੀ, ਤਾਂ ਪੰਜਾਬੀ ਲੋਕ ਖੇਡਾਂ ਦਾ ਜ਼ਿਕਰ ਅਸੀਂ ਕਹੀਏ ਕਿ ਪੰਜਾਬ ਲੋਕ ਖੇਡਾਂ ਦਾ ਭਰਪੂਰ ਭੰਡਾਰਾ ਹੀ ਇੱਥੇ ਸਾਨੂੰ ਮਿਲ ਜਾਂਦਾ ਅਤੇ ਪੰਜਾਬ ਦੇ ਵਿੱਚ ਖੇਡੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਖੇਡਾਂ ਜੋ ਹੈਗੀਆਂ ਉਹਦੇ ਵਿੱਚ ਕਾਫੀ ਵੰਨ ਸੁਵੰਨਤਾ ਅਤੇ ਕਾਫੀ ਵਿਲੱਖਣਤਾ ਸਾਨੂੰ ਪਾਈ ਜਾਂਦੀ ਹੈ ਅਤੇ ਖਾਸ ਕਰਕੇ ਛੋਟੀਆਂ ਛੋਟੀਆਂ ਖੇਡਾਂ ਜੇਕਰ ਵਿੰਦਰ ਜੀ ਗੱਲ ਕਰੀਏ ਕੋਟਲਾ ਛਪਾਕੀ, ਪਿੱਠੂ, ਗੁੱਲੀ ਡੰਡਾ। ਗੁੱਲੀ ਡੰਡਾ ਤਾਂ ਬੜੀ ਪਿਆਰੀ ਗੇਮ ਹੁੰਦੀ ਸੀ, ਮੈਨੂੰ ਲੱਗਦਾ ਵੀ ਸਾਰੇ ਬੱਚੇ ਬੜੇ ਪਿਆਰ ਨਾਲ ਖੇਡਦੇ ਸੀ ਅਤੇ ਅੱਜ ਕੱਲ੍ਹ ਉਹ ਨਜ਼ਰ ਵੀ ਨਹੀਂ ਆਉਂਦੀ ਸਾਨੂੰ।
1: ਬਿਲਕੁਲ,
0: ਤਾਂ ਇਹ ਜਿਹੜੀਆਂ ਖੇਡਾਂ ਸੀਗੀਆਂ ਮਨਪਸੰਦ ਖੇਡਾਂ ਜਿਹੜੀਆਂ ਸਾਡੇ ਬਾਲ ਮਨਾਂ ਦੀਆਂ ਹੁੰਦੀਆਂ ਸੀ, ਛੋਟੇ ਬੱਚਿਆਂ ਦੀਆਂ ਹੁੰਦੀਆਂ ਸੀ ਅਤੇ ਸਰੀਰਕ ਬਲ ਵਾਲੀਆਂ ਖੇਡਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਕਬੱਡੀ ਦੀ, ਕੁਸ਼ਤੀ ਦੀ ਗੱਲ ਕਰ ਲਈਏ ਤਾਂ ਉਹ ਵੀ ਕਾਫੀ ਪ੍ਰਚਲਿਤ ਸੀ ਅਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਜਿਹੜੇ ਸਾਡੇ ਗੇਮਸ ਦੇ ਪੀਰੀਅਡ ਹੁੰਦੇ ਸੀ ਉਹਦੇ ਵਿੱਚ ਤੁਸੀਂ ਦੇਖੋ ਕਿ ਖੋ ਖੋ ਵਰਗੀਆਂ ਖੇਡਾਂ ਹੈ ਨਾ, ਇਹ ਖੇਡਾਂ ਸਾਨੂੰ ਸਕੂਲਾਂ ਦੇ ਵਿੱਚ ਵੀ ਖੜਾਈਆਂ ਜਾਂਦੀਆਂ ਸੀਗੀਆਂ।
1: ਬਿਲਕੁਲ
0: ਜੀ
1: ਬਾਲ ਖੇਡਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਤਾਂ ਉਹਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਖੇਡਾਂ ਜਿਵੇਂ ਬਾਂਦਰ ਕਿੱਲਾ ਹੈ ਉਹ ਖੇਡਿਆ ਜਾਂਦਾ ਸੀ,
0: ਜੀ
1: ਖਿੱਦੋ ਖੂੰਡੀ, ਖੋ ਖੋ, ਉਸ ਤੋਂ ਬਾਅਦ ਦੇ ਵਿੱਚ ਵੱਡੀਆਂ ਖੇਡਾਂ ਦੇ ਵਿੱਚ ਕਬੱਡੀ ਆ ਜਾਂਦੀ ਹੈ, ਕੁਸ਼ਤੀ ਆ ਜਾਂਦੀ ਹੈ। ਪਹਿਲਾਂ ਲੋਕਾਂ ਦੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਮਨੋਰੰਜਨ ਦੇ ਲਈ ਜਿਵੇਂ ਸਾਧਨ ਘੱਟ ਸਨ ਤਾਂ ਪਿੰਡਾਂ ਦੇ ਵਿੱਚ ਆਮ ਹੈ ਜਿਹੜਾ ਵੇਖੇ ਜਾਂਦੇ ਸਨ ਕਿ ਵੱਡੇ ਵੱਡੇ ਦੰਗਲ ਹੁੰਦੇ ਸੀ,
0: ਜੀ
1: ਉਹਨਾਂ ਦੰਗਲਾਂ ਦੇ ਵਿੱਚ ਨਾਮੀ ਪਹਿਲਵਾਨ ਨੇ ਜਿਹੜੇ ਉਹ ਪਹੁੰਚਦੇ ਹੁੰਦੇ ਸਨ ਤੇ ਉਹਨਾਂ ਦਾ ਮਾਣ ਸਨਮਾਨ ਵੀ ਹੈ। ਵੇਖੋ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਸੀ ਕਿ ਜਿਹੜਾ ਜੇਤੂ ਰਹਿੰਦਾ ਸੀ ਉਹਨੂੰ ਘਿਓ ਦੇ
0: ਘਿਓ ਦੇ
1: ਪੀਪੇ
0: ਪੀਪੇ ਬਿਲਕੁਲ
1: ਤੇ ਬਦਾਮਾਂ ਦੇ ਪੀਪੇ ਜਿਹੜੇ ਨੇ ਉਹ ਭਰ ਭਰ ਕੇ ਦੇਣੇ ਤੇ ਇਹ ਬੜਾ ਵੱਡਾ ਮਾਣ ਸਨਮਾਨ ਸਮਝਿਆ ਜਾਂਦਾ ਸੀ
0: ਤਾਂ
1: ਉਹਨਾਂ ਦਾ।
0: ਵਰਿੰਦਰ ਜੀ ਇਹ ਚੀਜ਼ ਵੈਸੇ ਸਹੀ ਵੀ ਹੈਗੀ ਸੀ ਕਿਉਂਕਿ ਦੇਖੋ ਵੀ ਇੱਕ ਜਿਹੜਾ ਖਿਡਾਰੀ ਹੈਗਾ ਅਗਰ ਗੱਲ ਉਸ ਦੇ ਖਿਡਾਰੀ ਦੀ ਅਸੀਂ ਕਰੀਏ ਕਿ ਜਦੋਂ ਗੇਮ ਦੀ ਗੱਲ ਹੋ ਰਹੀ ਹੈ ਜੋ ਗੇਮ ਦੇ ਵਿੱਚ ਜੇਤੂ ਹੈਗਾ ਤਾਂ ਉਹਦੇ ਕੰਮ ਦੀ ਚੀਜ਼ ਖੁਰਾਕ ਹੀ ਹੈਗੀ ਹੈ
1: ਬਿਲਕੁਲ
0: ਤਾਂ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਸ ਨੂੰ ਉੱਥੇ ਓਨਰ ਕੀਤਾ ਜਾਂਦਾ ਸੀਗਾ, ਉਸ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਸੀ ਤਾਂ ਇਹ ਚੀਜ਼ ਵਧੀਆ ਵੀ ਸੀ। ਇਹਨੂੰ ਐਵੇਂ ਹੀ ਰਵਾਇਤ ਨਹੀਂ ਕਿਹਾ ਜਾਂਦਾ ਕਿਉਂਕਿ ਇਹ ਰਵਾਇਤ ਜਿਹੜੀ ਹੈਗੀ ਹੈ ਸਾਡੇ ਸੱਭਿਆਚਾਰ ਨਾਲ ਰਿਲੇਟਡ ਹੈਗੀ ਹੈ ਅਤੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਅੱਜ ਅਸੀਂ ਤਗਮਿਆਂ ਦੇ ਪਿੱਛੇ ਜ਼ਰੂਰ ਚੱਲਦੇ ਹੈਗੇ ਆ, ਅਸੀਂ ਅਸੀਂ ਕਹੀਏ ਕਿ ਸ਼ੀਲਡਾਂ, ਟਰੋਫੀਜ਼ ਅਸੀਂ ਦਿੰਦੇ ਹੈਗੇ ਆ,
1: ਜੀ
0: ਪਰ ਸਹੀ ਮਾਇਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬੀ ਸੱਭਿਆਚਾਰ ਦਾ ਜਿਹੜਾ ਇਹ ਰੰਗ ਸੀ ਉਹ ਵਾਕਈ ਬਾ ਕਮਾਲ ਸੀਗੀ ਕਿਉਂਕਿ ਉਸੇ ਚੀਜ਼ ਦੀ ਹੀ ਉਸ ਸਮੇਂ ਦੇ ਉੱਪਰ ਖਿਡਾਰੀਆਂ ਨੂੰ ਜ਼ਰੂਰਤ ਸੀਗੀ ਅਤੇ ਜੇਕਰ ਉਹ ਖੁਰਾਕ ਵਧੀਆ ਖਾਣਗੇ ਫਿਰ ਹੀ ਉਹ ਕਿਤੇ ਜਾ ਕੇ ਚੰਗਾ ਪਰਫੋਰਮ ਕਰ ਸਕਦੇ
1: ਬਿਲਕੁਲ
0: ਸੀ।
1: ਇਹ ਬਦਲਦੇ ਵਕਤ ਦੇ ਨਾਲ ਸਾਰਾ ਕੁਝ ਹੋਇਆ ਜਿਵੇਂ ਦੂਜੇ ਸਾਰੇ ਕੰਮਾਂ ਦੇ ਵਿੱਚ, ਪੇਸ਼ਿਆਂ ਦੇ ਵਿੱਚ, ਕਿੱਤਿਆਂ ਦੇ ਵਿੱਚ ਹੈ ਜਿਹੜਾ ਇਹ ਬਦਲਾਅ ਵੇਖਿਆ ਗਿਆ
0: ਜੀ
1: ਕਿ ਤੁਹਾਨੂੰ ਤੁਹਾਡੀ ਜਿਹੜੀ ਕੀਤੀ ਗਈ ਮਿਹਨਤ ਹੈ ਉਸ ਦਾ ਬਦਲ ਹੈ ਜਿਹੜਾ ਪੈਸਾ ਦਿੱਤਾ ਜਾਂਦਾ ਹੈ ਉਹ ਕਿਸੇ ਵੀ
0: ਬਿਲਕੁਲ
1: ਕਿੱਤੇ ਦੇ ਵਿੱਚ ਤੁਸੀਂ ਚਲੇ ਜਾਓ ਅੱਜ, ਕਿਉਂਕਿ ਪਹਿਲਾਂ ਜਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਤਾਂ ਲੋਕ ਆਪਣੀਆਂ ਕਮਾਈਆਂ ਹੋਈਆਂ ਚੀਜ਼ਾਂ ਤੇ ਦੂਜੇ ਕੋਲ ਜੋ ਹੁੰਦਾ ਸੀ ਉਹਨਾਂ ਦੀ ਅਦਲਾ ਬਦਲੀ ਦੇ ਨਾਲ ਹੀ ਹੈ ਜਿਹੜਾ ਵਪਾਰ ਵੀ ਚੱਲਦਾ
0: ਵਪਾਰ
1: ਹੁੰਦਾ।
0: ਚੱਲਦਾ ਸੀ ਬਿਲਕੁਲ ਜੀ,
1: ਤਾਂ ਇਹ ਖੈਰ ਬਦਲੇ ਵਕਤ ਦੀ ਗੱਲ ਹੈ ਕਿ ਵਕਤ ਇਸ ਤਰੀਕੇ ਦੇ ਨਾਲ ਬਦਲਿਆ ਕਿ ਪੈਸਾ ਹੈ ਜਿਹੜਾ ਹਰ ਕਿਸੇ ਦੀ ਕਿਰਤ ਦਾ, ਮਿਹਨਤ ਦਾ, ਉਸਦੇ ਹੁਨਰ ਦਾ ਜਿਹੜਾ ਹੈ ਉਹ ਇੱਕ ਮਿਹਨਤਾਨਾ ਜਾਂ ਬਦਲ ਬਣ ਗਿਆ।
0: ਬਿਲਕੁਲ, ਤਾਂ ਪੰਜਾਬ ਦੇ ਵਿੱਚ ਕੁੜੀਆਂ ਦੀਆਂ ਜਿਹੜੀਆਂ ਅਸੀਂ ਗੱਲ ਕਰੀਏ ਕਿ ਜਿਹੜੀਆਂ ਲੋਕ ਖੇਡਾਂ ਦੀ ਹੈਗੀ ਸੀ ਤਾਂ ਗੀਟੇ, ਭੰਡਾ, ਭੰਡਾਰੀਆ ਆਮ ਹੀ ਜਿਹੜੀਆਂ ਸਾਡੀਆਂ ਲੜਕੀਆਂ ਖੇਡਦੀਆਂ ਸੀ, ਰੁਮਾਲ ਚੁੱਕਣਾ, ਟੋਚਨ ਪਾਈ ਅਤੇ ਪੀਚੋ, ਜਿਹੜੀ ਪੀਚੋ ਜਾਂ ਸਟੱਪੂ ਬਹੁਤ ਫੇਮਸ ਹੁੰਦਾ ਸੀ ਸਾਨੂੰ ਹਰ ਇੱਕ, ਮੈਨੂੰ ਲੱਗਦਾ ਵੀ ਕੋਈ ਘਰ ਦਾ ਵਿਹੜਾ ਇਹੋ ਜਿਹਾ ਨਹੀਂ ਸੀ ਜਿੱਥੇ ਪੀਚੋ ਜਿਹੜੀ ਨਹੀਂ ਵਾਹੀ ਜਾਂਦੀ ਸੀ ਅਤੇ ਕੋਈ ਘਰ ਇਹੋ ਜਿਹਾ ਨਹੀਂ ਸੀ ਜਿੱਥੇ ਗੀਟੇ ਨਹੀਂ ਹੁੰਦੇ ਸੀਗੇ।
1: ਜੀ
0: ਤਾਂ ਇਹ ਇੱਕ ਵਧੀਆ ਖੇਡਾਂ ਹੁੰਦੀਆਂ ਸੀ, ਅੱਡੀ ਛੜੱਪਾ ਜਾਂ ਇਸ ਤੋਂ ਬਿਨਾਂ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਊਚ ਨੀਚ ਕਾ ਪਾਪੜਾ ਹੈ ਨਾ, ਮਾਈ ਨਿਮਾਈ ਕੀ ਲੱਭਦੀ, ਸੂਈ ਧਾਗਾ, ਤਾਂ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਹੈਗੀਆਂ ਇਹ ਸਾਨੂੰ ਉਸ ਸਮੇਂ ਦੇ ਉੱਪਰ ਲੈ ਜਾਂਦੀਆਂ ਨੇ ਤਾਂ ਜਿਹੜੀਆਂ ਕਿ ਅੱਜ ਕੱਲ੍ਹ ਕਾਫੀ ਹੱਦ ਤੱਕ ਗਾਇਬ ਹੋ ਚੁੱਕੀ ਹੈ।
1: ਤੇ ਦਿਲਚਸਪ ਗੱਲ ਇਹ ਹੈ ਕਿ ਇਹ ਖੇਡਾਂ ਜਿਹੜੀਆਂ ਇਕੱਲੀਆਂ ਕੁੜੀਆਂ ਨਹੀਂ ਖੇਡਦੀਆਂ ਸੀ, ਉਹਨਾਂ ਦੇ ਛੋਟੇ ਭਰਾ ਛੋਟੇ ਵੀਰ ਨੇ ਜਿਹੜੇ ਉਹ ਵੀ ਨਾਲ ਰਲ ਕੇ ਖੇਡਦੇ ਸੀ।
0: ਵਰਿੰਦਰ ਜੀ, ਤੁਸੀਂ ਮੈਨੂੰ ਲੱਗਦਾ ਵੀ ਗੀਟੇ ਜਿਹੜੇ ਹੈਗੇ ਆ ਸਟੱਪੂ ਤੁਸੀਂ ਵੀ ਖੇਡਿਆ ਹੋਇਆ, ਕਿਉਂਕਿ ਜਦੋਂ ਸਾਨੂੰ ਕਿਸੇ ਵੀ ਚੀਜ਼ ਕੋਈ ਵੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਜਦੋਂ ਜਿਹੜੀ ਸਾਡੇ ਮਨ ਦੇ ਹਾਵ ਭਾਵ ਹੁੰਦੇ ਆ,
1: ਬਿਲਕੁਲ,
0: ਜਦੋਂ ਹਾਵ ਭਾਵ ਉਸ ਨਾਲ ਇੱਕ ਮਿਕ ਹੋ ਜਾਂਦੇ ਆ ਤਾਂ ਸਾਨੂੰ ਉਹ ਕਿਸੇ ਨਾ ਕਿਸੇ ਯਾਦ ਦੇ ਵਿੱਚ ਜ਼ਰੂਰ ਲੈ ਜਾਂਦੀ
1: ਬਿਲਕੁਲ
0: ਹੈਗੀ ਹੈ।
1: ਉਹ ਗੱਲ ਅਨੁਭਵ ਕੀਤੀ ਹੁੰਦੀ ਹੈ, ਚਾਹੇ
0: ਜੀ
1: ਸਾਡੇ ਖੁਦ ਦੀ ਹੋਵੇ ਹੱਡੀ ਬੀਤੀ ਜਾਂ
0: ਜੀ
1: ਅਸੀਂ ਦੁਨਿਆਵੀ ਵੇਖੀ ਹੋਵੇ।
0: ਬਿਲਕੁਲ ਜੀ।

0: जी प्रोग्राम फुलकारी
1: ਤਾਂ
0: ਤਾਂ
1: ਇਹ ਖੇਡਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਵੱਡੇ ਮੁਕਾਮ ਤੇ ਹੈ ਉਹਨਾਂ ਛੋਟੇ ਮੈਦਾਨਾਂ ਦੇ ਵਿੱਚੋਂ ਖਿਡਾਰੀਆਂ ਨੂੰ ਲੈ ਜਾਂਦੀਆਂ ਨੇ
0: ਜੀ
1: ਤੇ ਉਹ ਫਿਰ ਆਪਣਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਨਾਮ ਕਮਾਉਂਦੇ ਨੇ, ਨਾਮਣਾ ਖੱਟਦੇ ਨੇ, ਇਹ ਆਪਣੇ ਆਪ ਦੇ ਨਾਲ ਫਿਰ ਬਹੁਤ ਵੱਡੀ ਗੱਲ ਹੋ ਜਾਂਦੀ ਹੈ।
0: ਬਿਲਕੁਲ ਜੀ
1: ਜਿਵੇਂ ਕਿ ਅਸੀਂ ਗੱਲ ਕਰੀਏ ਕਿ ਹਰਮਨਪ੍ਰੀਤ ਕੌਰ ਹੈ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਕਪਤਾਨ ਰਹੇ ਨੇ ਉਹ, ਤਾਂ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜ਼ਿਆ ਗਿਆ।
0: ਜੀ
1: ਅਤੇ ਇਹ ਕੱਲ੍ਹ ਦੀ ਗੱਲ ਹੈ ਜਦੋਂ ਉਹਨਾਂ ਨੂੰ ਸਾਡੇ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਸਨਮਾਨਿਤ ਕੀਤਾ ਗਿਆ।
0: ਬਿਲਕੁਲ ਜੀ
1: ਅਤੇ ਦੂਜੀ ਗੱਲ ਅਸੀਂ ਕਰੀਏ ਕਿ ਹੁਣੇ ਹਾਲੀਆ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜੇ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਵੇਖੀ ਹੋਵੇਗੀ ਕਿ ਫਾਸਟੈਸਟ ਮੈਨ ਆਫ ਇੰਡੀਆ ਹੈ ਜਿਹੜਾ, ਉਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਭਾਰਤ ਦਾ ਸਭ ਤੋਂ ਤੇਜ਼ ਦੌੜਨ
0: ਤੇਜ਼
1: ਵਾਲਾ ਜਿਹੜਾ ਇਨਸਾਨ ਹੈ ਉਹ ਕੌਣ ਹੈ, ਅਤੇ ਉਹ ਹੈ ਜੀ ਪੰਜਾਬ ਦਾ ਪੁੱਤਰ ਗੁਰਿੰਦਰ ਵੀਰ ਸਿੰਘ।
0: ਬਿਲਕੁਲ ਤੇ ਉਹ ਭਾਗ ਮਿਲਖਾ ਭਾਗ ਵਾਲੀ ਦੌੜ ਯਾਦ ਆ ਜਾਂਦੀ ਹੈ ਉਹਨੂੰ ਦੇਖ ਕੇ, ਹੈ ਨਾ, ਵੀ
1: ਜੀ
0: ਕਿੰਨੀ ਫਾਸਟ ਉਸਨੇ ਰਿਕਾਰਡ ਕੀ ਬਣਾਇਆ ਉਹ ਵੀ ਦੱਸ ਦਿਓ ਜੀ।
1: ਬਿਲਕੁਲ, ਅਤੇ ਉਹਨਾਂ ਦੇ ਵੱਲੋਂ ਰਿਕਾਰਡ ਹੈ ਜਿਹੜਾ ਉਹ ਹਾਸਲ ਕੀਤਾ ਗਿਆ 100 ਮੀਟਰ ਦੀ ਰੇਸ ਦੇ ਵਿੱਚ 10.09 ਸੈਕਿੰਡਸ ਦੇ ਵਿੱਚ ਉਹਨਾਂ ਨੇ ਇਹ ਨਾਮਣਾ ਖੱਟਿਆ।
0: ਹਾਂ ਤਾਂ 100 ਮੀਟਰ ਦੀ ਜਿਹੜੀ ਦੌੜ ਹੈਗੀ ਹੈ ਉਹ ਇਹਨਾਂ ਨੇ ਵਿਸ਼ਵ ਰਿਕਾਰਡ ਬਣਾਇਆ ਹੈਗਾ। ਤਾਂ ਸੋਚਣ ਵਾਲੀ ਗੱਲ ਹੈਗੀ ਹੈ ਕਿ ਕਿੰਨੀ ਪ੍ਰੈਕਟਿਸ ਦੀ ਜ਼ਰੂਰਤ ਇਹਨਾਂ ਨੂੰ ਪਈ, ਕਿੰਨੀ ਮਿਹਨਤ, ਕਿੰਨੇ ਸਾਲਾਂ ਦੀ ਮਿਹਨਤ ਤੇ ਲਗਨ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਇਹ ਨਾਮਣਾ ਖੱਟਿਆ ਹੈਗਾ।
1: ਬਿਲਕੁਲ
0: ਤਾਂ ਵਰਿੰਦਰ ਜੀ, ਕੋਈ ਵੀ ਚੀਜ਼ ਹੈਗੀ ਹੈ, ਕੋਈ ਵੀ ਲਗਨ ਹੈਗੀ ਹੈ, ਜਾਂ ਕੋਈ ਵੀ ਤੁਹਾਡਾ ਜ਼ਿੰਦਗੀ ਦੇ ਵਿੱਚ ਕੋਈ ਨਿਸ਼ਚੈ ਤੁਸੀਂ ਅਗਰ ਕੀਤਾ ਹੋਇਆ ਤਾਂ ਉਸ ਨੂੰ ਹਾਸਲ ਕਰਨ ਦੇ ਲਈ ਕੋਸ਼ਿਸ਼ ਤਾਂ ਕਰਨੀ ਪੈਂਦੀ ਹੈ। ਪਰ ਜੇਕਰ ਅਸੀਂ ਚਾਹੀਏ ਕਿ ਸਾਡੇ ਬੱਚੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਿੰਦਰ ਵੀਰ ਦੀ ਤਰ੍ਹਾਂ ਜਿਹੜੇ ਹੈਗੇ ਆ ਅੱਗੇ ਆਉਣ, ਤਾਂ ਜ਼ਰੂਰੀ ਹੈ ਕਿ ਅਸੀਂ ਉਹਨਾਂ ਦਾ ਹਰ ਪੱਖ ਤੋਂ ਧਿਆਨ ਰੱਖੀਏ ਅਤੇ ਉਹਨਾਂ ਨੂੰ ਖੇਡਾਂ ਦੇ ਲਈ ਉਤਸ਼ਾਹਿਤ ਕਰੀਏ।
1: ਬਿਲਕੁਲ, ਅਤੇ ਉਹਨਾਂ ਨੂੰ ਇਹ ਜਿਹੜਾ ਦੂਜੇ ਮਿਲਖਾ ਸਿੰਘ ਦੇ ਰੂਪ ਦੇ ਵਿੱਚ ਹੈ ਜਿਹੜਾ ਹੁਣ ਵੇਖਿਆ ਜਾ ਰਿਹਾ,
0: ਜੀ
1: ਅਤੇ ਮਿਲਖਾ ਸਿੰਘ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਓਲੰਪਿਕ ਦੇ ਵਿੱਚ ਜਦੋਂ ਬਹੁਤ ਸਾਰੀਆਂ ਉਹਨਾਂ ਦੀਆਂ ਇੰਟਰਵਿਊਜ਼ ਆਈਆਂ ਤਾਂ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਇਹ ਰੋਸ ਜਤਾਇਆ ਕਿ ਮੇਰੇ ਹੱਥੋਂ ਜਿਹੜਾ ਮੈਡਲ ਡਿੱਗ ਗਿਆ ਸੀ, ਮੈਂ ਚਾਹੁੰਦਾ ਕਿ ਮੇਰੇ ਦੇਸ਼ ਦਾ ਕੋਈ ਖਿਡਾਰੀ ਹੈ ਜਿਹੜਾ ਉਹ ਮੈਡਲ ਨੂੰ ਹਾਸਲ ਕਰੇ,
0: ਜੀ
1: ਅਤੇ ਮੈਨੂੰ ਇੰਝ ਲੱਗੇਗਾ ਕਿ ਉਹ ਮੈਡਲ ਮੈਂ ਜਿੱਤ ਲਿਆ।
0: ਬਿਲਕੁਲ,
1: ਤਾਂ ਇਸ ਤਰੀਕੇ ਦੇ ਨਾਲ ਅੱਜ ਜਿਹੜਾ ਲੋਕ ਨੇ ਉਹਨਾਂ ਨੂੰ ਦੂਜੇ ਮਿਲਖਾ ਸਿੰਘ ਦੇ ਤੌਰ ਦੇ ਉੱਤੇ ਜਾਣ ਰਹੇ ਨੇ, ਪਛਾਣ ਰਹੇ ਨੇ, ਅਤੇ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਅਤੇ ਉਹਨਾਂ ਲੋਕਾਂ ਵਾਸਤੇ ਇੱਕ ਵੱਡੀ ਸੇਧ ਹੈ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਭੁੰਜੇ ਨਹੀਂ ਉਤਰਨ ਦਿੰਦੇ, ਮਿੱਟੀ ਦੇ ਵਿੱਚ ਨਹੀਂ ਖੇਡਣ ਦਿੰਦੇ, ਕਿਉਂਕਿ ਤੁਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੇਖਿਆ ਹੋਵੇਗਾ ਮਾਂ ਪਿਓ ਨੂੰ ਇਹ ਆਮ ਹੀ ਕਹਿੰਦੇ ਕਿ ਤੁਸੀਂ ਬੱਚਿਓ ਇੱਧਰ ਆ ਜਾਓ, ਮਿੱਟੀ ਦੇ ਵਿੱਚ ਲਿਬੜ ਜਾਓਗੇ, ਤੁਹਾਡੇ ਕੱਪੜੇ ਖਰਾਬ ਹੋ ਜਾਣਗੇ, ਤੁਹਾਡੇ ਹੱਥ ਗੰਦੇ ਹੋ ਜਾਣਗੇ, ਪਰ ਜ਼ਰੂਰਤ ਹੈ ਕਿ ਬੱਚਿਆਂ ਨੂੰ ਇਹ ਜਿਹੜਾ ਤੁਸੀਂ ਮਿੱਟੀ ਦੇ ਵਿੱਚ ਭੋਏ ਦੇ ਵਿੱਚ ਉਤਰਨ ਦਿਓ, ਉੱਥੇ ਹੀ ਉਹਨਾਂ ਨੇ ਆਪਣੀ ਕਿਸਮਤ ਜਿਹੜੀ ਹੈ ਘੜਨੀ ਹੈ।
0: ਬਿਲਕੁਲ, ਅਤੇ ਨਾਲ ਨਾਲ ਵਰਿੰਦਰ ਜੀ ਇੱਕ ਬਹੁਤ ਜ਼ਰੂਰੀ ਹੈਗਾ ਕਿ ਮਿੱਟੀ ਦੇ ਵਿੱਚ ਬਹੁਤ ਸਾਰੀ ਗੁਣਕਾਰੀ ਤੱਤ ਵੀ ਹੁੰਦੇ ਨੇ। ਜਦੋਂ ਬੱਚੇ ਦੇ ਜਿਹੜੇ ਪੈਰ ਹੈਗੇ ਆ ਉਹ ਮਿੱਟੀ ਨੂੰ ਛੂਹਦੇ ਹੈਗੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੁਦਰਤੀ ਤੌਰ ਦੇ ਉੱਪਰ ਸਾਡੇ ਸਰੀਰ ਦੇ ਵਿੱਚ ਜਾਂਦੀਆਂ, ਕਿਉਂ ਇਸੇ ਕਰਕੇ ਅੱਜ ਕੱਲ੍ਹ ਜੇਕਰ ਅਸੀਂ ਦੇਖੀਏ ਤਾਂ ਜਿਹੜੇ ਬੱਚੇ ਬਹੁਤ ਜਲਦੀ ਬਿਮਾਰ ਹੋ ਜਾਂਦੇ ਆ ਜਦੋਂ ਅਸੀਂ ਉਹਨਾਂ ਨੂੰ ਅੰਦਰ ਬੰਦ ਰੱਖਦੇ ਹਾਂ, ਉਸ ਤੋਂ ਬਾਅਦ ਉਹ ਧੂੜ ਮਿੱਟੀ ਦੇ ਸੰਪਰਕ ਦੇ ਵਿੱਚ ਆਉਂਦੇ ਆ ਜਾਂ ਮਿੱਟੀ ਵਾਲੀ ਜਗ੍ਹਾ 'ਤੇ ਜਾਂਦੇ ਆ, ਤਾਂ ਮੋਸਟਲੀ ਬੱਚਿਆਂ ਨੂੰ ਜਿਹੜੀ ਹੈਗੀ ਆ ਐਲਰਜੀ ਵਗੈਰਾ ਹੋ ਜਾਂਦੀ ਹੈ। ਤਾਂ ਅਸੀਂ ਕਹਿੰਦੇ ਵੀ ਕਦੇ ਮਿੱਟੀ ਦੇ ਵਿੱਚ ਨਹੀਂ ਆਏ, ਤਾਂ ਇਹ ਜ਼ਰੂਰੀ ਹੈਗਾ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਜਿਹੜਾ ਮਿੱਟੀ ਦੇ ਨਾਲ ਹੈਗਾ ਉਹਨਾਂ ਬੱਚਿਆਂ ਦਾ ਸੰਪਰਕ ਹੋਣਾ ਚਾਹੀਦਾ, ਉਹਨਾਂ ਨੂੰ ਖੇਡਣ ਦੇਣਾ ਚਾਹੀਦਾ, ਉਹਨਾਂ ਦੀ ਸਿਹਤ ਦੇ ਉੱਪਰ ਇਸਦਾ ਇੱਕ ਚੰਗਾ ਪ੍ਰਭਾਵ ਵੀ ਪੈਂਦਾ ਹੈਗਾ।
1: ਬਿਲਕੁਲ,

0: आवाज़ विश्वास अते विरासत ते 90 साल दी कहानी आकाशवाणी
1: प्रोग्राम चल रहा जी फुलकारी ती विंदर जी आपां जिहड़ी गल कर रहे सीगी साडियां खेडां दी गल कर रहे सी ते खेडां दे विच साडे खिडारियां दी गल कर रहे
2: जी
1: सी जी
2: ਅਤੇ ਮਨਦੀਪ ਜੀ ਅੱਜ ਜਿਵੇਂ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਛੁੱਟੀ ਹੈ ਅਤੇ ਬਹੁਤ ਸਾਰੇ ਜਿਹੜੇ ਬੱਚੇ ਸੁਣ ਰਹੇ ਹੋਣਗੇ ਸਾਨੂੰ ਅਤੇ ਉਹ ਆਪਣੇ ਮਾਂ ਪਿਓ ਨੂੰ ਤੰਗ ਵੀ ਨਾ ਕਰਨ ਕਿ ਅਸੀਂ ਹੁਣ ਧੁੱਪ ਦੇ ਵਿੱਚ ਹੀ ਖੇਡਣ ਜਾਣਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਜਦੋਂ ਬਿਲਕੁਲ ਸ਼ਾਮ ਢਲ ਜਾਂਦੀ ਹੈ ਠੰਡਾ ਹੋ ਜਾਂਦਾ ਹੈ
1: ਜੀ
2: ਤਾਂ ਉਸ ਵੇਲੇ ਤੁਸੀਂ ਕਿਉਂਕਿ ਮੌਸਮ ਦਾ ਵੀ ਖਿਆਲ ਰੱਖਣਾ ਨਾਲ ਨਾਲ ਇਹ ਨਾ ਹੋਏ ਕਿ ਤੁਸੀਂ ਗਰਮੀ ਦੇ ਵਿੱਚ ਜਾਓ ਧੁੱਪ ਦੇ ਵਿੱਚ ਜਾਓ ਅਤੇ ਬਿਮਾਰ ਹੋ ਕੇ ਤੁਸੀਂ ਹੈ ਅਤੇ ਤੁਹਾਡੇ ਮਾਂ ਪਿਓ ਵੀ ਸਾਨੂੰ ਉਲਾਂਭਾ ਦੇਣ ਕਿ ਰੇਡੀਓ ਵਾਲਿਆਂ ਨੇ ਬੱਚਿਆਂ ਨੂੰ ਕਹਿ ਦਿੱਤਾ ਅਤੇ ਉਹ ਧੁੱਪ ਹੀ ਖੇਡਣ ਲੱਗ ਗਏ।
1: ਬਿਲਕੁਲ ਜੀ, ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ, ਖਾਸ ਕਰਕੇ ਜਦੋਂ ਗਰਮੀ ਦੇ ਵਿੱਚ ਅਸੀਂ ਕਹੀਏ ਵੀ ਬਾਹਰੋਂ ਆਈਦਾ ਹੈਗਾ ਜਾਂ ਕਿਸੇ ਕੰਮ ਨੂੰ ਕਰੀਦਾ ਹੈਗਾ, ਗਰਮ ਸਰਦ ਹੋਣ ਦਾ ਖਤਰਾ ਜਿਹੜਾ ਉਸ ਸਮੇਂ ਦੇ ਉੱਪਰ ਜ਼ਿਆਦਾ ਬਣਿਆ ਰਹਿੰਦਾ ਹੈਗਾ।
2: ਬਿਲਕੁਲ,
1: ਤਾਂ ਇਸ ਟਾਈਮ ਦੇ ਉੱਪਰ ਜੇਕਰ ਤੁਸੀਂ ਖੇਡਾਂ ਖੇਡਣੀਆਂ ਤਾਂ ਬਹੁਤ ਸਾਰੀਆਂ ਖੇਡਾਂ ਜਿਵੇਂ ਅਸੀਂ ਗੱਲ ਕੀਤੀ ਸੀਗੀ ਪਹਿਲਾਂ ਕਿ ਤੁਸੀਂ ਜਿਹੜਾ ਸਟੱਪੂ ਹੈਗਾ ਜਾਂ ਗੀਟਿਆਂ ਦੀ ਆਪਾਂ ਗੱਲ ਕੀਤੀ, ਗੀਟੇ ਵੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ ਹੈ ਨਾ, ਤਾਂ ਬੋਲ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਘਰ ਦੇ ਵਿੱਚ ਬਹੁਤ ਤਰੀਕਿਆਂ ਦੇ ਨਾਲ ਉਹ ਵੀ ਬੱਚੇ ਜਿਹੜੇ ਹੈਗੇ ਆ ਸਾਡੇ ਅੰਦਰ ਬੈਠੇ ਖੇਡ ਸਕਦੇ ਹੈਗੇ ਆ। ਬਾਕੀ ਦਿਮਾਗੀ ਖੇਡਾਂ ਤਾਂ ਹੈਗੀਆਂ ਹੀ ਹੈਗੀਆਂ ਜਿਹਦੇ ਵਿੱਚ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਲੂਡੋ ਹੈ, ਚੈੱਸ ਹੈ, ਕੈਰਮ ਬੋਰਡ ਹੈ, ਤਾਂ ਇਹ ਆਮ ਤੌਰ ਦੇ ਉੱਪਰ ਖੇਡਦੇ ਹੀ ਰਹਿੰਦੇ ਹੈਗੇ ਆ।
2: ਖੇਡਾਂ ਬਹੁਤ ਕੁਝ ਸਿਖਾਉਂਦੀਆਂ ਨੇ, ਖੇਡਾਂ ਜਿੱਥੇ ਜ਼ਿੰਦਗੀ ਦੇ ਵਿੱਚ ਨਾਮ ਬਣਨ ਦੇ ਮੌਕੇ ਦਿੰਦੀਆਂ ਨੇ ਉੱਥੇ ਹੀ ਅਨੁਸ਼ਾਸਨ ਸਿਖਾਉਂਦੀਆਂ ਨੇ, ਸਪੋਰਟਸਮੈਨਸ਼ਿਪ ਹੈ ਜਿਹੜੀ ਉਹ ਖਿਡਾਰੀ ਇਸ ਦੇ ਵਿੱਚੋਂ ਸਿੱਖਦੇ ਨੇ, ਅਤੇ ਡਿਸਿਪਲਨ ਹੈ ਜਿਹੜਾ ਉਹ ਇਸ ਦੇ ਵਿੱਚੋਂ ਸਿੱਖਦੇ ਨੇ, ਸਹਿਣਸ਼ੀਲਤਾ ਦੀ ਗੱਲ ਤੁਸੀਂ ਕੀਤੀ ਹੈ ਉਹ ਇਸ ਦੇ ਵਿੱਚੋਂ ਸਿੱਖਦੇ ਨੇ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖੇਡਾਂ ਦੇ ਜ਼ਰੀਏ ਉਹਨਾਂ ਤੱਕ ਪਹੁੰਚਦੀਆਂ ਨੇ।
1: ਅਤੇ
2: ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਉਹ ਕਿਸੇ ਵੀ ਖੇਡ ਨੂੰ ਖੇਡਦੇ ਨੇ, ਅਨੁਸ਼ਾਸਨ ਦੇ ਵਿੱਚ ਹੁੰਦੇ ਨੇ, ਤਾਂ ਆਪਣੇ ਸਰੀਰ ਦੇ ਲਈ ਰੋਜ਼ਾਨਾ ਕੀਤੀ ਗਈ ਕਸਰਤ ਹੈ ਜਿਹੜੀ, ਉਸਦਾ ਮੁੱਲ ਉਹਨਾਂ ਨੂੰ ਇਹ ਮਿਲਦਾ ਹੈ ਕਿ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਰੋਗ ਰਹਿੰਦੇ ਨੇ।
1: ਬਿਲਕੁਲ,
2: ਅਤੇ ਜਿਹੜਾ ਨਿਰੋਗ ਵਿਅਕਤੀ ਹੈ ਕਸਰਤ ਕਰਦਾ ਹੈ, ਯਕੀਨਨ

0: ਉਸਦਾ ਖਾਣਾ ਪੀਣਾ ਵੀ ਹੈ ਜਿਹੜਾ ਉਹ ਠੀਕ ਹੁੰਦਾ ਹੈ, ਅਤੇ ਉਹ ਸਾਰੀਆਂ ਚੀਜ਼ਾਂ ਹੀ ਚੁਣਦਾ ਹੈ ਆਪਣੇ ਖਾਣ ਪੀਣ ਦੇ ਲਈ ਜਿਹੜੀਆਂ ਉਸ ਨੂੰ ਤੰਦਰੁਸਤ ਰੱਖਣ।
1: ਤਾਂ ਇਸੇ ਨਾਲ ਨਾਲ ਸਭ ਤੋਂ ਜ਼ਿਆਦਾ ਇਹ ਵੀ ਗੱਲ ਹੋ ਜਾਂਦੀ ਹੈ, ਜਿਵੇਂ ਤੁਸੀਂ ਕਿਹਾ ਕਿ ਵਧੀਆ ਖਾਣਾ ਵੀ ਖਾ ਸਕਦਾ, ਆਪਦੀ ਪਸੰਦ ਦਾ ਵੀ ਖਾ ਸਕਦਾ, ਅਤੇ ਸਰੀਰਕ ਫਿਟਨੈਸ ਦੇ ਨਾਲ ਕਹਿੰਦੇ ਹੁੰਦੇ ਆ ਕਿ ਜ਼ਿਆਦਾਤਰ ਸਾਨੂੰ ਸਾਰਿਆਂ ਨੂੰ ਇਹ ਹੁੰਦਾ ਕਿ ਅਸੀਂ ਹਰ ਪਾਸੇ ਤੋਂ ਸੋਹਣੇ ਦਿਖੀਏ, ਤਾਂ ਨਾਲ ਨਾਲ ਜਿਹੜੇ ਗੁਣ ਜਿਹੜੇ ਹੈਗੇ ਆ ਉਹ ਆਚਰਣ ਦੇ ਵਿੱਚ ਜਿਹੜੇ ਆਉਂਦੇ ਹੈਗੇ ਉਹ ਵੀ ਬਹੁਤ ਵੱਡਾ ਰੋਲ ਅਦਾ ਕਰਦੇ ਆ। ਬਾਕੀ ਜਦੋਂ ਇੱਕ ਖਿਡਾਰੀ ਦੂਜੇ ਖਿਡਾਰੀਆਂ ਦੇ ਨਾਲ ਮਿਲਦਾ ਹੈਗਾ ਤਾਂ ਇਸੇ ਨਾਲ ਅਸੀਂ ਦੂਜੇ ਲੋਕਾਂ ਦਾ ਕਲਚਰ ਉਹਨਾਂ ਦੇ ਬਾਰੇ ਵੀ ਜਾਣਦੇ ਹੈਗੇ ਆ,
0: ਜੀ
1: ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਜਦੋਂ ਅਸੀਂ ਗੇਮਸ ਦੇ ਵਿੱਚ ਜਾਂਦੇ ਹਾਂ, ਖੇਡਾਂ ਦੇ ਵਿੱਚ ਜਾਂਦੇ ਹਾਂ, ਤਾਂ ਸਿੱਖਣ ਨੂੰ ਮਿਲਦੀਆਂ ਹੈਗੀਆਂ। ਤਾਂ ਇਹ ਜ਼ਰੂਰੀ ਹੈਗਾ ਕਿ ਅਸੀਂ ਆਪਣੀ ਵਿਅਸਤ ਜ਼ਿੰਦਗੀ ਦੇ ਵਿੱਚੋਂ ਥੋੜ੍ਹਾ ਜਿਹਾ ਸਮਾਂ ਆਪਣੇ ਬੱਚਿਆਂ ਦੇ ਲਈ ਜ਼ਰੂਰ ਕੱਢੀਏ, ਅਤੇ ਉਹਨਾਂ ਨੂੰ ਇੰਨਾ ਕੁ ਮੋਟੀਵੇਟ ਜ਼ਰੂਰ ਕਰਿਆ ਕਰੀਏ ਕਿ ਉਹ ਜਦੋਂ ਮੌਸਮ ਉਹਨਾਂ ਦੇ ਅਨੁਕੂਲ ਹੈਗਾ ਸਵੇਰੇ ਅਤੇ ਸ਼ਾਮ ਦੀਆਂ ਖੇਡਾਂ ਜਿਹੜੀਆਂ, ਨਾ ਜ਼ਿਆਦਾ ਦੇਰ ਅਗਰ ਖੇਡ ਸਕਣ ਤਾਂ ਅੱਧਾ ਘੰਟਾ ਘੰਟਾ ਉਹ ਜ਼ਰੂਰ ਖੇਡਣ, ਜਿਨ੍ਹਾਂ
0: ਬਿਲਕੁਲ,
1: ਦੇ ਨਾਲ ਕਿ ਉਹਨਾਂ ਦੀ ਸਿਹਤ ਵੀ ਵਧੀਆ ਬਣੀ ਰਹੇ ਅਤੇ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਵੀ ਹੋ
0: ਤੇ
1: ਸਕਣ।
0: ਬੱਚਿਆਂ ਨੂੰ ਹੈ ਜਿਹੜਾ ਮੋਬਾਈਲ ਸਕਰੀਨਾਂ ਦੇ, ਲੈਪਟਾਪਸ ਦੇ, ਕੰਪਿਊਟਰਸ ਦੇ ਪਿੰਜਰੇ ਦੇ ਵਿੱਚੋਂ ਕੱਢਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤਾਂ ਜੋ ਉਹ ਮੈਦਾਨਾਂ ਦੇ ਵਿੱਚ ਖੁੱਲ੍ਹੇ ਭੱਜ ਸਕਣ ਅਤੇ ਹਿਰਨਾਂ ਵਾਂਗ ਜਿਹੜਾ ਹੈ ਉੱਡ ਸਕਣ।
1: ਬਿਲਕੁਲ ਜੀ।

0: ਤਾਂ ਵਰਿੰਦਰ ਜੀ, ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀ ਹੈ ਕਿ ਸਮਾਂ ਜਿਹੜਾ ਹੈਗਾ ਉਹ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਿਹਾ ਹੈ।
1: ਜੀ, ਤੇ ਸਾਨੂੰ ਦੋਵਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।
0: ਇਜਾਜ਼ਤ।

0: ਪ੍ਰੋਗਰਾਮ ਨਾਰੀ ਲੋਕ ਸੁਣਨ ਵਾਲੀਆਂ ਸਾਰੀਆਂ ਹੀ ਭੈਣਾਂ ਨੂੰ, ਸਾਰੇ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਅੱਜ ਤੁਹਾਨੂੰ ਸੁਣਾਵਾਂਗੇ ਅਸੀਂ ਖਾਸ ਇੱਕ ਗੱਲਬਾਤ, ਜਿਸ ਦੇ ਵਿੱਚ ਕਿ ਤੁਹਾਨੂੰ ਮੁਲਾਕਾਤ ਕਰਵਾਵਾਂਗੇ ਤੁਹਾਡੀ CBSE ਦੇ 10ਵੀਂ ਦੇ ਵਿੱਚ ਉੱਚ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥੀ ਜੈਸਮੀਨ ਕੌਰ ਅਤੇ ਪ੍ਰਭ ਕੌਸ਼ਲ ਦੇ ਨਾਲ ਇੱਕ ਮੁਲਾਕਾਤ, ਜਿਹੜੀ ਕਿ ਅਲੀਸ਼ਾ ਕੌਸ਼ਿਕ ਨੇ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣੋਗੇ।
1: ਖਾਸ ਮਹਿਮਾਨ ਜੈਸਮੀਨ ਅਤੇ ਪ੍ਰਭਵ ਆਏ ਨੇ। ਜੈਸਮੀਨ ਅਤੇ ਪ੍ਰਭਵ ਬਾਰੇ ਦੱਸ ਦਈਏ ਕਿ CBSE ਬੋਰਡ ਦੇ ਪਟਿਆਲਾ ਡਿਸਟ੍ਰਿਕਟ ਦੇ 3rd ਪੋਜੀਸ਼ਨ ਹਾਸਿਲ ਕਰਨ ਵਾਲੇ 99.4% ਮਾਰਕਸ ਦੇ ਨਾਲ ਇਹਨਾਂ ਬੱਚਿਆਂ ਨੇ ਇਹ ਮੁਕਾਮ ਹਾਸਿਲ ਕੀਤਾ। ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਵਿੱਚ। ਜੈਸਮੀਨ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਹੈ ਕਿ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਸਾਨੂੰ, ਕੁਝ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਦੱਸੋ।
2: ਮੇਰਾ ਨਾਮ ਜੈਸਮੀਨ ਹੈ ਅਤੇ
1: ਜੀ
2: ਮੈਂ 10th ਲੇਡੀ ਆਫ ਫਾਤਿਮਾ ਤੋਂ ਕੀਤੀ ਹੈ। ਐਂਡ ਅਬਾਊਟ ਮਾਈ ਸਟੱਡੀ, ਆਈ ਸਿਕਿਓਰ 99.4%।
1: ਅਤੇ ਸਟੱਡੀ, ਤੁਸੀਂ 99.4% ਮਾਰਕਸ ਆਪਣੇ 10th ਕਲਾਸ ਵਿੱਚ ਸਕੋਰ ਕੀਤੇ ਨੇ, ਤਾਂ ਇਹਦੇ ਪਿੱਛੇ ਸਭ ਤੋਂ ਵੱਡਾ ਕੁਐਸਚਨ ਮੇਰਾ ਇਹੀ ਹੈ ਕਿ ਤੁਹਾਡੇ ਜਿਹੜੇ ਸਟੱਡੀ ਦੇ ਆਰ ਸੀਗੇ, ਕਿੰਨੇ ਘੰਟੇ ਤੁਸੀਂ ਪੜ੍ਹਾਈ ਕੀਤੀ ਹੈ ਇਹ ਮੁਕਾਮ ਹਾਸਿਲ ਕਰਨ ਲਈ?
2: ਸੈਲਫ ਸਟੱਡੀ ਵਿਲ ਬੀ 3 to 4 hours ਐਂਡ ਦੈਨ ਟਿਊਸ਼ਨ ਕੇ ਲਈ 2.5 hours।
1: ਸੈਲਫ ਸਟੱਡੀ 3 to 4 hours ਤੁਸੀਂ ਸੈਲਫ ਸਟੱਡੀ ਕੀਤੀ ਹੈ, ਅਤੇ ਪ੍ਰਭਵ ਤੁਸੀਂ?
3: ਮੈਂ ਵੀ 3 to 4 hours ਕੀਤੀ ਹੈ, ਕਿਉਂਕਿ ਮੇਰਾ ਇੰਸਟੀਟਿਊਟ ਵੀ ਹੁੰਦਾ ਸੀਗਾ ਤਾਂ ਇਸ ਲਈ ਟਾਈਮ ਮੈਨੇਜ ਕਰਨਾ ਵੀ ਥੋੜ੍ਹਾ ਚੈਲੇਂਜਿੰਗ ਰਹਿੰਦਾ ਸੀਗਾ, ਤੋ ਮੈਂ ਮੈਨੇਜ ਕਰ ਲੈਂਦਾ ਸੀ ਪਰ 3 to 4 hours।
1: ਅਤੇ ਕੀ ਤੁਹਾਡੀ ਦੋਨਾਂ ਦੀ ਇਸ ਤੋਂ ਇਲਾਵਾ ਕੋਈ ਹੋਬੀ ਵੀ ਸੀਗੀ ਵੀ ਜਿਵੇਂ ਤੁਸੀਂ 3 to 4 hours ਜੇ ਪੜ੍ਹਾਈ ਨੂੰ ਦੇ ਰਹੇ ਹੋ ਤਾਂ ਉਸ ਤੋਂ ਇਲਾਵਾ 2 to 2.5 hours ਤੁਸੀਂ ਆਪਣੇ ਇੰਸਟੀਟਿਊਟ 'ਚ ਜਾਂ ਟਿਊਸ਼ਨ 'ਤੇ ਵੀ ਲਗਾ ਰਹੇ ਹੋ, ਉਸ ਤੋਂ ਇਲਾਵਾ ਜਿੰਨਾ ਵੀ ਟਾਈਮ ਬਚਦਾ ਹੈ ਉਹਦੇ ਵਿੱਚ ਕੋਈ ਹੋਰ ਹੋਬੀ, ਕੋਈ ਰੀਕ੍ਰੀਏਸ਼ਨਲ ਐਕਟੀਵਿਟੀ ਇੱਦਾਂ ਦਾ ਵੀ ਕੁਛ ਤੁਸੀਂ ਕਰਦੇ ਸੀ?
2: ਹਾਂਜੀ, ਜਿਵੇਂ ਸਕੂਲ 'ਚ ਕਾਫੀ ਸਾਰੀ ਐਕਟੀਵਿਟੀਜ਼ ਹੁੰਦੀ ਸੀ ਤਾਂ ਮੇਰਾ ਮੋਸਟਲੀ ਡਾਂਸ ਵਿੱਚ ਸੀਗਾ, ਆਰਟ ਐਂਡ ਕਰਾਫਟ ਦੇ ਵਿੱਚ ਸੀਗਾ, ਤਾਂ ਮੈਂ ਕਾਫੀ ਸਾਰੀ ਐਕਟੀਵਿਟੀਜ਼ ਕੀਤੀਆਂ ਉਸ ਵਿੱਚ।
1: ਕਾਫੀ ਕ੍ਰੀਏਟਿਵ ਇਨਸਾਨ ਹੋ ਮਤਲਬ ਤੁਸੀਂ, ਅਤੇ ਆਰਟ ਐਂਡ ਕਰਾਫਟ ਵਿੱਚ ਮਤਲਬ ਕਿੱਦਾਂ, ਕਿਵੇਂ ਦਾ ਰੁਝਾਨ ਹੈ ਤੁਹਾਡਾ?
2: ਮੇਨਲੀ ਮੈਂ ਕਰਾਫਟ ਕਰ ਸਕਦੀ ਹਾਂ ਐਂਡ ਲਾਈਕ ਡਰਾਇੰਗ, ਪੇਂਟਿੰਗ, ਇਹ ਸਭ ਕੁਛ ਚੱਲਦਾ ਹੈ।
1: ਅਤੇ ਕਦੇ ਉਸ ਫੀਲਡ ਬਾਰੇ ਨਹੀਂ ਸੋਚਿਆ ਹੈਗਾ ਤੁਸੀਂ ਵੀ ਉਹਨੂੰ ਵੀ ਪਰਸਿਊ ਕੀਤਾ ਜਾ ਸਕਦਾ ਕਿਉਂਕਿ ਤੁਹਾਡੀ ਹੋਬੀ ਹੈ ਅਤੇ ਤੁਹਾਡਾ ਇੰਟਰਸਟ ਵੀ ਉਹਦੇ ਵਿੱਚ?
2: ਬਟ ਮੈਂ ਉਸਕੋ ਇੱਕ ਹੋਬੀ ਰੱਖਣਾ ਚਾਹਤੀ ਹੂੰ, ਆਗੇ ਜਾ ਕੇ ਅਗਰ ਹੁਆ ਤੋ ਪ੍ਰੋਫੈਸ਼ਨਲ ਜ਼ਿਆਦਾ ਨਹੀਂ ਕਰਨਾ ਚਾਹਤੀ।
1: ਅਤੇ ਪ੍ਰਭਵ ਤੁਸੀਂ?
3: ਮੇਰੀ ਜੋ ਸਕੂਲ 'ਚ ਹੋਬੀ ਹੁੰਦੀ ਸੀ ਮੈਂ ਫੁੱਟਬਾਲ ਸਪੋਰਟ ਸੀਗੀ, ਪਰ ਮੈਂ ਫੁੱਟਬਾਲ ਨੂੰ ਐਜ਼ ਅ ਕਦੇ ਓਕੂਪੇਸ਼ਨ ਨਹੀਂ ਸਮਝਿਆ, ਕਿਉਂਕਿ ਫੁੱਟਬਾਲ ਮਤਲਬ ਐਜ਼ ਅ ਹੋਬੀ ਰੱਖੀ ਮੈਂ, ਕਿਉਂਕਿ ਜੋ ਮੇਰਾ ਮੇਨ ਡ੍ਰੀਮ ਸੀਗਾ ਉਹ ਹੈ ਇੰਜੀਨੀਅਰਿੰਗ ਹੀ ਹੈ।
1: ਓਕੇ, ਇੰਜੀਨੀਅਰਿੰਗ ਹੈ, ਅਤੇ ਕੀ ਇੰਸਪੀਰੇਸ਼ਨ ਹੈ ਤੁਹਾਡੀ ਵੀ ਇੰਜੀਨੀਅਰਿੰਗ ਹੀ ਕਿਉਂ ਚੂਜ਼ ਕੀਤਾ ਤੁਸੀਂ?
3: ਇੰਜੀਨੀਅਰਿੰਗ ਐਜ਼ ਅ ਜੋਬ ਇੱਕ ਬਹੁਤ ਵਧੀਆ ਫੀਲਡ ਹੈ, ਕਿਉਂਕਿ ਮੇਰਾ ਖੁਦ ਦਾ ਬ੍ਰਦਰ ਵੀ ਇੰਜੀਨੀਅਰਿੰਗ ਕਰ ਚੁੱਕਿਆ ਐਂਡ ਹੀ ਇਜ਼ ਮਾਈ ਇੰਸਪੀਰੇਸ਼ਨ।
1: ਤਾਂ ਤੁਸੀਂ ਉਹਦੇ ਹੀ ਫੁੱਟਸਟੈਪਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਜੀ? ਤੇ ਜੈਸਮੀਨ, ਤੁਹਾਡਾ ਕੀ ਗੋਲ ਹੈ ਅੱਗੇ?
2: ਮੇਰੇ ਇੰਸਪੀਰੇਸ਼ਨ ਮੇਰੇ ਚਾਚੂ ਸੇ ਹੈ, ਉਹ CA ਹੈ ਤਾਂ ਮੈਨੇ ਵੀ CA ਬਣਨਾ ਹੈ।
1: ਓਕੇ, ਬੜੀ ਵਿਲੱਖਣ ਜੀ ਗੱਲ ਹੈ ਇਹ ਕਿ ਇੱਕ ਟੌਪਰ ਇਹ ਸੋਚ ਰਿਹਾ ਵੀ ਅਸੀਂ ਕਾਮਰਸ ਫੀਲਡ ਵਿੱਚ ਜਾਣਾ, ਇਹਦੇ ਪਿੱਛੇ ਕੀ ਕਾਰਨ ਹੈ?
2: ਮੇਰਾ ਇੰਟਰਸਟ ਸੀ ਐਕਚੁਅਲੀ ਮੈਥਸ ਮੈਂ, CA ਇਜ਼ ਆਲ ਅਬਾਊਟ ਅਕਾਊਂਟਸ ਐਂਡ ਮੈਥਸ ਐਂਡ ਆਲ ਦੈਟ ਥਿੰਗਸ, ਐਂਡ ਅੱਗੇ ਜਾ ਕੇ ਐਕਚੁਅਲੀ ਵੀ ਕਾਫੀ ਅੱਛੀ ਸਟ੍ਰੀਮ ਹੈ।
1: ਅਤੇ ਜਿਵੇਂ ਪ੍ਰਭਵ ਤੁਸੀਂ ਦੱਸਿਆ ਵੀ ਤੁਸੀਂ 3 to 4 hours ਪੜ੍ਹਾਈ ਨੂੰ ਦਿੰਦੇ ਸੀਗੇ, ਟਿਊਸ਼ਨਸ ਵਗੈਰਾ ਜਾਂਦੇ ਸੀ, ਤਾਂ ਤੁਹਾਨੂੰ ਕਦੇ ਐਵੇਂ ਨਹੀਂ ਲੱਗਿਆ ਵੀ ਜਿਵੇਂ ਨਾਲ ਦੇ ਮੁੰਡੇ ਹੁੰਦੇ ਨੇ, ਮੁੰਡਿਆਂ ਵਿੱਚ ਅਕਸਰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਕੁੜੀਆਂ ਜ਼ਿਆਦਾ ਪੜ੍ਹਦੀਆਂ ਨੇ ਪਰ ਮੁੰਡੇ ਇੰਨਾ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਹੈਗੇ, ਤਾਂ ਤੁਹਾਡੇ ਦੋਸਤ ਜਾਂ ਤੁਹਾਡੇ ਕਲਾਸਮੇਟਸ ਜਿਹੜੇ ਖੇਡਣ ਵਾਲੀਆਂ ਹੋਰ ਚੀਜ਼ਾਂ ਵੱਲ ਉਹਨਾਂ ਦਾ ਵੱਧ ਧਿਆਨ ਹੋਵੇ ਅਤੇ ਤੁਸੀਂ ਸਿਰਫ ਪੜ੍ਹਦੇ ਸੀ, ਤਾਂ ਤੁਹਾਨੂੰ ਲੱਗਦਾ ਵੀ ਕੋਈ ਤੁਹਾਡੇ ਦੋਵਾਂ ਵਿੱਚ ਕੋਈ ਫਰਕ ਹੈਗਾ ਉਸ ਤਰੀਕੇ ਨਾਲ?
3: ਫਰਕ ਡੈਫੀਨੇਟਲੀ ਹੁੰਦਾ, ਕਿਉਂਕਿ ਹਰ ਇੱਕ ਬੰਦੇ ਦੀ ਅਲੱਗ ਹੋਬੀ ਹੁੰਦੀ ਹੈ, ਹਰ ਇੱਕ ਬੰਦਾ ਕੁਛ ਅਲੱਗ ਕਰਨਾ ਚਾਹੁੰਦਾ। ਮੈਂ ਹਮੇਸ਼ਾ ਹੀ ਸੋਚਦਾ ਸੀ ਕਿ ਮੈਂ ਪੜ੍ਹਨਾ ਹੈ, ਅਤੇ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੈਂ ਹਮੇਸ਼ਾ ਹੀ ਪੜ੍ਹਨਾ ਹੈ, ਮੈਂ ਨਾਲ ਹੋਬੀ ਵੀ ਕਰਦਾ ਸੀ, ਮੈਂ ਤੁਹਾਨੂੰ ਦੱਸਿਆ ਕਿ ਮੈਂ ਫੁੱਟਬਾਲ ਖੇਡਦਾ ਸੀਗਾ, ਪਰ ਮੇਰੇ ਫਰੈਂਡਸ ਮਤਲਬ ਇੰਨੇ ਸੀਰੀਅਸ ਨਹੀਂ ਸੀਗੇ ਕਿ ਮੈਂ ਅੱਗੇ ਜਾ ਕੇ ਇਹੀ ਕਰਨਾ, ਤੋ ਇਹਦਾ ਕਰਕੇ ਮੈਂ ਪੜ੍ਹਾਈ 'ਤੇ ਧਿਆਨ ਦਿੰਦਾ ਸੀ।
1: ਅਤੇ ਜੈਸਮੀਨ, ਤੁਸੀਂ ਆਪ ਦੱਸਿਆ ਵੀ ਤੁਸੀਂ ਇੰਨਾ ਟਾਈਮ ਪੜ੍ਹਦੇ ਹੋ ਜਾਂ ਆਪਣੇ ਹੋਬੀਜ਼ ਵੀ ਤੁਹਾਡੀਆਂ, ਕਰਾਫਟ ਵੀ ਤੁਹਾਡੀ ਇੱਕ ਹੋਬੀ ਹੈ, ਕੀ ਲੱਗਦਾ ਵੀ ਬੈਲੈਂਸ ਕਿਵੇਂ ਬਣਾ ਕੇ ਚੱਲੀਦਾ ਹੁੰਦਾ ਦੋਵਾਂ ਵਿੱਚ?
2: ਬੈਲੈਂਸ ਐਕਚੁਅਲੀ ਸਟਾਰਟਿੰਗ ਮੈਂ ਜਬ ਹਮ ਹੋਤੇ ਹੈ ਤੋ ਬਣਾਉਣਾ ਬਹੁਤ ਮੁਸ਼ਕਿਲ ਹੋਤਾ ਹੈ, ਲੇਕਿਨ ਜਬ ਰੂਟੀਨ ਸ਼ੁਰੂ ਹੋ ਜਾਤੀ ਹੈ ਤੋ ਬੈਲੈਂਸ ਬਣੀ ਜਾਤਾ ਹੈ ਹਮੇਸ਼ਾ ਹਮਾਰਾ। ਅਭੀ ਸਟੱਡੀ ਕੇ ਲਈ 3-4 hours ਮੈਨੇ ਰਾਤ ਤੱਕ, ਲੇਟ ਨਾਈਟ ਤੱਕ ਵੀ ਸਟੱਡੀ ਕਰੀ ਹੋਈ ਹੈ, ਦੈਨ ਸਕੂਲ ਕੀ ਜੋ ਐਕਟੀਵਿਟੀਜ਼ ਹੋਤੀ ਥੀ ਉਸਕੇ ਲਈ ਵੀ ਲਾਈਕ 2 hours ਤੋਂ ਲੱਗੀ ਜਾਤੇ ਕਭੀ ਉਸਕੀ ਵੀ ਪ੍ਰੈਪਰੇਸ਼ਨ ਕਰਨੇ ਮੈਂ, ਤੋ ਉਹ ਸਭ ਕੁਛ ਮੈਨੇਜ ਕਰਨਾ ਹੀ ਪੜਤਾ ਥਾ।
1: ਅਤੇ ਰੂਟੀਨ ਕਿੱਦਾਂ ਦੀ ਹੈ ਤੁਹਾਡੀ, ਬਾਕੀ ਰੂਟੀਨ ਵਿੱਚ ਹੋਰ ਕੀ ਹੁੰਦਾ, ਸਾਨੂੰ ਸਾਰਾ ਕੁਛ ਸ਼ੁਰੂ ਤੋਂ ਦੱਸੋ ਆਪਣੀ ਰੂਟੀਨ ਬਾਰੇ।
2: 10th ਕਲਾਸ ਵਾਲੀ ਹੈ ਕਿ ਸਟਾਰਟਿੰਗ ਮੈਂ ਸਕੂਲ ਕੇ ਲਈ ਰੈਡੀ, ਦੈਨ ਸਕੂਲ ਹੋ ਜਾਤਾ 6 hours ਕਾ, ਦੈਨ ਉਸਕੇ ਬਾਅਦ ਘਰ ਆ ਕੇ ਟਿਊਸ਼ਨ ਹੋਤਾ ਥਾ 2.5 hours ਕਾ, ਐਂਡ ਦੈਨ ਉਸਕੇ ਬਾਅਦ ਘਰ ਆ ਕੇ ਦੈਨ ਹਮਨੇ ਵੋ ਕਰਾ ਜੋ ਵੀ ਸਕੂਲ ਕਾ ਹੋਮਵਰਕ।

0: ਉਹਨਾਂ ਦੇ ਨਾਲ ਵੀ, ਤਾਂ ਉਹਨਾਂ ਦਾ ਕਿੰਨਾ ਕੁ ਰੋਲ ਰਹਿੰਦਾ ਇਹਦੇ ਵਿੱਚ?
1: ਟੀਚਰਸ ਕਾ ਰੋਲ ਤੋ ਕਾਫੀ ਜ਼ਿਆਦਾ ਹੀ ਥਾ ਮੇਰੀ ਲਾਈਫ ਮੇਂ, ਉਨਕੇ ਸਾਥ ਇੱਕ ਸਪੈਸਿਫਿਕ ਬੌਂਡ ਬਣ ਚੁਕਾ ਥਾ। ਸਾਇੰਸ ਵਾਲੇ ਟੀਚਰਸ, ਪੰਜਾਬੀ ਵਾਲੇ ਟੀਚਰਸ ਕਾ ਮੇਰੇ ਕੋ ਅਭੀ ਵੀ ਯਾਦ ਹੈ, ਕਾਫੀ ਜ਼ਿਆਦਾ ਪਿਆਰਾ ਬੌਂਡ ਥਾ। ਐਂਡ ਵੋ ਇਤਨਾ ਜ਼ਿਆਦਾ ਮੋਟੀਵੇਟ ਵੀ ਕਰਤੇ ਥੇ ਹਮੇ। ਪਹਿਲੇ 8th ਮੇਂ ਤੋ ਮੈਨੇ ਟੌਪ ਕਰਾ ਥਾ, ਦੈਨ 9th ਮੇਂ ਮੇਰੇ ਕੋ ਸਡਨਲੀ ਫੀਲ ਹੁਆ ਕਿ ਮੇਰੀ ਜੋ ਪਰਸੈਂਟੇਜ ਉਹ ਥੋੜ੍ਹੀ ਡਿਕਰੀਜ਼ ਹੋ ਗਈ ਥੀ। ਦੈਨ 10th ਮੇਂ ਉਹਨਾਂ ਨੇ ਮੈਨੇ ਉਨਕੋ ਬਤਾਇਆ ਥਾ ਯੇ, ਤੋ ਉਹਨਾਂ ਮੇਰੇ ਕੋ ਬਹੁਤ ਜ਼ਿਆਦਾ ਮੋਟੀਵੇਟ ਕਰਾ ਥਾ। ਤੋ ਜੈਸੇ ਮਿਡ ਟਰਮ ਹੋਤੇ 10th ਕੇ, ਤਬ ਵੀ ਮੇਰੀ ਇਕਦਮ ਸਹੀ ਪਰਸੈਂਟੇਜ ਆਈ ਥੀ, ਇਟ ਵਾਸ ਅਰਾਊਂਡ 98। ਫਿਰ ਬੋਰਡਸ ਕੇ ਲਈ ਕਾਫੀ ਜ਼ਿਆਦਾ ਪ੍ਰੈਪਰੇਸ਼ਨ ਕਰਨੀ ਥੀ, ਦੈਨ ਵੀ ਟੀਚਰਸ ਮੇਰੇ ਕੋ ਕਾਫੀ ਜ਼ਿਆਦਾ ਲਾਈਕ ਕੁਸ਼ਚਨ ਬੈਂਕਸ ਲਾ ਕੇ ਦੇਤੇ ਥੇ ਵਾਂ ਕੇ, ਐਂਡ ਦੈਨ ਮੇਰੇ ਕੋ ਔਰ ਵੀ ਹੈਲਪ ਕਰਤੇ ਥੇ ਡਾਊਟ ਸੋਲਵਿੰਗ ਮੈਂ ਉਨਕੇ ਪਾਸ ਜਾ ਕੇ ਕਰ ਲੇਤੀ ਥੀ।
2: ਟੀਚਰਸ ਕਾ ਰੋਲ ਤੋ ਕਾਫੀ ਜ਼ਿਆਦਾ ਹੀ ਹੋਤਾ ਹੈ, ਕਿਉਂਕਿ ਸਕੂਲ ਮੇਂ ਪੜ੍ਹਾਨਾ, ਕਨਸੈਪਟ ਕਲੀਅਰ ਕਰਨਾ ਕਾਫੀ ਜ਼ਿਆਦਾ ਹੋਤਾ ਹੈ। ਜੈਸੇ 8th ਔਰ 9th ਮੇਂ ਮੈਂ ਇਤਨਾ ਸੀਰੀਅਸ ਨਹੀਂ ਥਾ ਬੋਰਡਸ ਕੇ ਲੀਏ, ਬਟ 10th ਮੇਂ ਆ ਕੇ ਮੈਂ ਕਾਫੀ ਜ਼ਿਆਦਾ ਸੀਰੀਅਸ ਹੁਆ। ਜੋ ਕਨਸੈਪਟਸ ਵਗੈਰਾ ਮੇਰੇ ਰਹਿਤੇ ਥੇ ਵੋ ਮੈਂ ਡੈਫੀਨੇਟਲੀ ਟੀਚਰ ਸੇ ਬਾਤ ਕਰਤਾ ਥਾ, ਕਿ ਜੈਸੇ ਕਭੀ ਟੈਸਟ ਮੇਂ ਮਾਰਕਸ ਨਹੀਂ ਆਏ ਤੋ ਮੈਂ ਟੀਚਰ ਸੇ ਪੁੱਛਤਾ ਕਿ ਮੇਰੇ ਮਾਰਕਸ ਕਮ ਕਿਉਂ ਆਏ, ਵੋ ਫਿਰ ਬਤਾਤੇ ਥੇ ਕਿ ਯੇ ਵਾਰੀ ਗਲਤੀ ਥੀ ਮੇਰੀ ਤੋ ਔਰ ਯੇ ਬਾਅਦ ਮੇਂ ਨਹੀਂ ਹੋਣੀ ਚਾਹੀਏ। ਔਰ ਫਿਰ ਜੋ ਇਹ ਐਸੇ ਬੱਚੇ ਕਹਿਤੇ ਕਿ ਟੈਸਟ ਮੇਂ ਉਨਕੇ ਮਾਰਕਸ ਕਮ ਆ ਗਏ, ਪਰ ਮੈਂ ਐਸੇ ਨਹੀਂ ਲੇਤਾ ਥਾ, ਮੇਰੇ ਕੋ ਲੱਗਤਾ ਥਾ ਕਿ ਮੇਰੀ ਗਲਤੀ ਹੋਈ ਹੈ ਤੋ ਮੇਰੀ ਹੀ ਗਲਤੀ ਹੈ ਵੋ, ਤੋ ਫਿਰ ਮੈਂ ਆਪਣੇ ਮਾਇੰਡ ਮੇਂ ਬਿਠਾ ਲੇਤਾ ਥਾ ਵੋ ਗਲਤੀ। ਤੋ ਡੈਫੀਨੇਟਲੀ ਜੋ ਹਮਾਰੀ ਗਲਤੀਆਂ ਹੋਤੀ ਹੈ ਵੋ ਟੀਚਰਸ ਹਮੇਂ ਕਰੈਕਟ ਕਰਤੇ ਹੈ, ਤੋ ਬਹੁਤ ਜ਼ਿਆਦਾ ਰੋਲ ਹੈ ਉਨਕਾ, ਬੈਸਟ ਰੋਲ ਯਹੀ ਹੈ।
0: ਅਤੇ ਇੱਕ ਜਿਵੇਂ ਨਾ ਸਾਡੀ ਜਨਰੇਸ਼ਨ ਵਿੱਚ ਇਹ ਸੀ, ਮੈਂ ਤੁਹਾਡੇ ਤੋਂ ਸ਼ਾਇਦ 10 ਕੁ ਸਾਲ ਅੱਗੇ ਹਾਂ, ਅਤੇ 10 ਸਾਲ ਪਹਿਲਾਂ ਜਿਹੜਾ ਕਲਚਰ ਸੀਗਾ ਟੀਚਰਸ ਦਾ ਜਾਂ ਪੜ੍ਹਾਉਣ ਦਾ, ਉਹ ਬਹੁਤ ਇੱਕ ਰਿਜਿਡ ਤਰੀਕਾ ਸੀਗਾ, ਇੱਕ ਬਹੁਤ ਮਤਲਬ ਡਰ ਪੈਦਾ ਕਰਕੇ ਪੜ੍ਹਾਉਣ ਵਾਲਾ ਤਰੀਕਾ ਸੀ, ਉਹ ਕੁੱਟਮਾਰ ਕਰਨ ਵਾਲਾ ਜਾਂ ਹੋਰ ਇੱਦਾਂ ਦਾ, ਜਿਹਨੂੰ ਉਹ ਸਟ੍ਰਿਕਟ ਦਾ ਨਾਮ ਵੀ ਦੇ ਦਿੰਦੇ ਨੇ। ਅਤੇ ਤੁਹਾਡੀ ਜਨਰੇਸ਼ਨ ਵਿੱਚ ਇਹ ਕਿੰਨਾ ਕੁ ਡਿਫਰੈਂਸ ਦੇਖਣ ਨੂੰ ਮਿਲਦਾ, ਅਤੇ ਇਹਦਾ ਕੀ ਪ੍ਰਭਾਵ ਪੈਂਦਾ, ਮਤਲਬ ਇਹਦਾ ਪੋਜ਼ਿਟਿਵ ਇੰਪੈਕਟ ਕੀ ਹੈ? ਵੀ ਜਿਵੇਂ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਕਿ ਟੀਚਰਸ ਥੱਪੜ ਨਹੀਂ ਮਾਰ ਸਕਦੇ ਅਤੇ ਟੀਚਰਸ ਕਾਰਪੋਰਲ ਪਨਿਸ਼ਮੈਂਟ ਨਹੀਂ ਦੇ ਸਕਦੇ ਸਟੂਡੈਂਟਸ ਨੂੰ, ਉਹਦਾ ਪੋਜ਼ਿਟਿਵ ਇੰਪੈਕਟ ਕੀ ਪਿਆ?
1: ਇਹ ਬਾਤ ਤਾਂ ਹੈ ਕਿ ਹਮ ਥੱਪੜ ਨਹੀਂ ਮਾਰ ਸਕਦੇ ਟੀਚਰਸ ਵਗੈਰਾ, ਜਾਂ ਫਿਰ ਮੈਂ ਜ਼ਿਆਦਾ ਡਾਂਟ ਨਹੀਂ ਸਕਦੀ ਕਿਉਂਕਿ ਬੱਚਾ ਕੁਛ ਹੋਰ ਹੀ ਫੀਲ ਕਰਨੇ ਲੱਗ ਜਾਏਗਾ। ਲੇਕਿਨ ਵੋ ਸਟ੍ਰਿਕਟ ਜ਼ਰੂਰ ਥੇ, ਲਾਈਕ ਇਤਨਾ ਹਮੇਂ ਡਿਸਿਪਲਿਨ ਬਣਾ ਦਿਆ ਥਾ ਉਹਨਾਂ ਨੇ ਕਿ ਕਾਪੀਸ ਹਮੇਂ ਸਬਮਿਟ ਕਰਨੀ ਥੀ, ਦੈਨ ਟੈਸਟ ਜੋ ਥੇ ਉਨਕੇ ਲਈ ਅੱਛੇ ਸੇ ਪੜ੍ਹਨਾ ਥਾ, ਐਂਡ ਜੋ ਵੀ ਲਾਈਕ ਐਗਜ਼ਾਮਸ ਹੋ ਰਹੇ ਥੇ ਉਸਕੇ ਬਾਅਦ ਹਮਨੇ ਜੋ ਆਪਣਾ ਮਿਸਟੇਕਸ ਚੈੱਕ ਕਰੀ ਹੈ ਉਸਕੇ ਬਾਅਦ ਵੀ ਵੋ ਹਮੇਂ ਰਿਫਲੈਕਟ ਅਪਾਨ ਕਰਤੇ ਥੇ ਕਿ ਅੱਛੇ ਸੇ ਹਮਨੇ ਪੜ੍ਹਨਾ ਉਸਕੋ ਵਗੈਰਾ।
2: ਡੈਫੀਨੇਟਲੀ ਇਤਨਾ ਜੈਸੇ ਆਪ ਕਹਿ ਰਹੇ ਹੋ ਕਾਰਪੋਰਲ ਪਨਿਸ਼ਮੈਂਟ ਦੇਣਾ ਇਤਨਾ ਜ਼ਰੂਰੀ ਨਹੀਂ ਹੈ, ਕਿਉਂਕਿ ਅਗਰ ਟੀਚਰ ਖੁਦ ਇੱਕ ਡਿਸਿਪਲਿਨ ਬਣਾ ਰਿਹਾ ਬੱਚੇ ਮੇਂ, ਤੋ ਫਿਰ ਉਸ ਬੱਚੇ ਕੋ ਇਤਨੀ ਕੁੱਟਮਾਰ ਕਰਨੇ ਕੀ ਲੋੜ ਨਹੀਂ ਹੈ। ਤੋ ਅਗਰ ਬੱਚਾ ਖੁਦ ਸੇ ਡਿਸਿਪਲਿਨ ਬਣ ਰਿਹਾ ਹੈ ਔਰ ਵੋ ਖੁਦ ਇੱਕ ਰਿਸਪੋਂਸੀਬਲ ਬੱਚਾ ਬਣ ਰਿਹਾ, ਤੋ ਉਸਕੋ ਇਤਨੀ ਸਭ ਪਨਿਸ਼ਮੈਂਟ ਕੀ ਜ਼ਰੂਰਤ ਨਹੀਂ ਹੈ।
0: ਤੇ ਕਿਉਂਕਿ ਮੈਂਟਲ ਹੈਲਥ ਵੀ ਮੈਟਰ ਕਰਦੀ ਹੈ, ਤੇ ਮੈਂਟਲ ਹੈਲਥ ਜੇ ਤੁਹਾਡੀ ਠੀਕ ਰਹੂਗੀ ਤਾਂ ਹੀ ਤੁਸੀਂ ਆਪਣਾ ਧਿਆਨ ਜੋ ਹੈ ਉਹ ਪੜ੍ਹਾਈ ਵਿੱਚ ਲਗਾ ਸਕੋਗੇ। ਤੇ ਤੁਹਾਡੀ ਮੈਂਟਲ ਹੈਲਥ ਨੂੰ ਠੀਕ ਰੱਖਣ ਲਈ, ਉਹਨੂੰ ਇੱਕ ਠੀਕ ਠਾਕ ਪੱਧਰ ਤੇ ਰੱਖਣ ਲਈ ਤੁਸੀਂ ਕੀ ਕੀਤਾ?
1: ਮੈਨੇ ਮੋਸਟਲੀ ਆਪਣੀ ਫਰੈਂਡਸ ਕੇ ਉੱਪਰ ਹੀ ਰਿਲਾਇਬਲ ਰਹੀ ਹੂੰ ਮੈਂ, ਕਿਉਂਕਿ ਵੋ ਉਨਕੇ ਸਾਥ ਮਜ਼ਾ ਆਤਾ ਥਾ, ਬਾਤੇ ਕਰ ਲੇਤੇ ਥੇ। ਦੈਨ ਸਟੱਡੀ ਕਰਤੀ ਹੂੰ, ਸਟੱਡੀ ਮੇਂ ਜਬ ਕੋਈ ਕੁਸ਼ਚਨ ਹਮ ਖੁਦ ਕਰ ਲੇਤੇ, ਬਸ ਖੁਦ ਕੀ ਸੈਟਿਸਫੈਕਸ਼ਨ ਮਿਲ ਜਾਤੀ ਥੀ, ਤੋ ਵੋ ਖੁਦ ਹੀ ਮਾਇੰਡ ਕੋ ਇਕਦਮ ਅੱਛੇ ਸੇ ਬਣਾ ਦੇਤਾ ਥਾ। ਦੈਨ ਟੀਚਰਸ ਕੇ ਸਾਥ ਕਭੀ ਕਭੀ ਬਾਤੇ ਕਰ ਲਈ ਫਿਊਚਰ ਕੇ ਬਾਰੇ ਮੇਂ, ਦੈਨ ਵੋ ਵੀ ਇਤਨਾ ਮੋਟੀਵੇਟ ਕਰ ਦੇਤੇ ਥੇ।
0: ਜੀ
2: ਡੈਫੀਨੇਟਲੀ, ਜੋ ਮੇਰਾ ਫਰੈਂਡ ਗਰੁੱਪ ਹੈ, ਟੀਚਰਸ ਹੈ ਜਾਂ ਫਿਰ ਟਿਊਸ਼ਨ ਮੇਂ ਕੋਈ ਹੈ ਹਮਾਰੇ ਫਰੈਂਡਸ ਹੈ, ਤੋ ਉਨਕੇ ਸਾਥ ਰਹਿ ਕਰ ਹਮਾਰਾ ਮਾਇੰਡ ਜੋ ਹੈ ਵੋ ਆਟੋਮੈਟਿਕਲੀ ਹਲਕਾ ਹੋ ਜਾਤਾ ਹੈ, ਕਿਉਂਕਿ ਜੈਸੇ ਹਮਾਰੇ ਫਰੈਂਡਸ ਹੈ ਵੋ ਹਮਾਰੇ ਕਲੋਜੈਸਟ ਹੋਤੇ ਥੇ ਸਕੂਲ ਮੇਂ, ਤੋ ਫਿਰ ਹਮ ਉਨਸੇ ਬਾਤੇ ਕਰਤੇ ਥੇ, ਤੋ ਵੋ ਵੀ ਹਮੇਂ ਆਪਣੇ ਬਤਾਤੇ ਥੇ ਕਿ ਉਨਕੇ ਸਾਥ ਵੀ ਐਸਾ ਐਸਾ ਹੋ ਰਿਹਾ ਹੈ, ਤੋ ਫਿਰ ਹਮੇਂ ਵੀ ਐਸਾ ਲੱਗਤਾ ਥਾ ਕਿ ਹਮ ਅਕੇਲੇ ਨਹੀਂ ਹੈ ਇਤਨੇ ਪ੍ਰੈਸ਼ਰ ਮੇਂ, ਤੋ ਵੋ ਵੀ ਹੈ, ਤੋ ਹਮੇਂ ਡੈਫੀਨੇਟਲੀ ਮਾਇੰਡ ਮੇਂ ਐਸਾ ਫੀਲ ਹੋਤਾ ਥਾ ਕਿ ਯਾ ਯੇ ਹਮਾਰੇ ਸਾਥ ਹੈ।
0: ਜਿਹੜੀ ਤੁਹਾਡੀ ਜਨਰੇਸ਼ਨ ਹੈ ਜਾਂ ਤੁਹਾਡੀ ਜਨਰੇਸ਼ਨ ਨਾ ਸਹੀ, ਕੋਈ ਵੀ ਜਨਰੇਸ਼ਨ ਦੇ ਜਿਹੜੇ ਬੱਚੇ ਹੁੰਦੇ ਨੇ, ਪੜ੍ਹ ਰਹੇ ਹੁੰਦੇ ਨੇ, ਸਟੂਡੈਂਟਸ ਹੁੰਦੇ ਨੇ, ਉਹਨਾਂ ਵਿੱਚ ਨਾ ਸਟ੍ਰੈਸ ਇੱਕ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਜਦੋਂ ਤੁਸੀਂ ਕੋਈ ਮੁਕਾਮ ਹਾਸਿਲ ਕਰਨਾ ਹੋਵੇ, ਖਾਸ ਕਰ ਉਦੋਂ, ਤਾਂ ਜਿਹੜਾ ਉਹ ਸਟ੍ਰੈਸ ਹੈ ਉਹਦੇ ਨਾਲ ਡੀਲ ਕਰਨ ਲਈ ਤੁਸੀਂ ਕੀ ਕਹਿਣਾ ਚਾਹੋਗੇ?
1: ਸਟ੍ਰੈਸ ਐਕਚੁਲੀ ਮੇਰੇ ਕੋ ਵੀ ਹੋਇਆ ਥਾ ਸਟਾਰਟਿੰਗ ਮੈਂ ਜਦ ਮੈਨੂੰ ਲੇਤੇ ਹੈ, ਤਬ ਰੂਟੀਨ ਨਹੀਂ ਬਣੀ ਹੋਤੀ ਨਾ, ਪਰ ਲਗਭਗ ਲਾਈਕ ਡੇਸ ਪਾਸ ਕਰ ਜਾਤੇ ਹੈ, ਫਿਰ ਸਟ੍ਰੈਸ ਵੀ ਥੋੜ੍ਹਾ ਥੋੜ੍ਹਾ ਕਮ ਹੋਣੇ ਲੱਗ ਜਾਤਾ ਹੈ। ਅਬ ਜਬ ਆਪਕੀ ਸਟੱਡੀਜ਼ ਮੈਨੇਜ ਹੋਣੇ ਲੱਗ ਜਾਏਗੀ, ਤੋ ਆਪਕਾ ਟਾਈਮ ਉਸ ਅਕੋਰਡਿੰਗ ਸੈੱਟ ਹੋ ਜਾਏਗਾ, ਤੋ ਆਪਕਾ ਬ੍ਰੇਨ ਵੀ ਵਹੀ ਸਭ ਕੁਛ ਕਰੇਗਾ, ਤੋ ਆਪਕਾ ਬ੍ਰੇਨ ਇਤਨਾ ਸਟ੍ਰੈਸਫੁਲ ਫੀਲ ਨਹੀਂ ਹੋਤਾ। ਅਭੀ ਸਟ੍ਰੈਸ ਅਭੀ ਜਬ ਹੋਤਾ ਹੈ ਤੋ ਕਭੀ ਕੋਈ ਮੂਵੀ ਦੇਖ ਲਈ ਹੈ, ਕੁਛ ਐਸਾ ਕੁਛ ਕਰ ਲਿਆ, ਜਾਂ ਕੁਛ ਆਈਸਕ੍ਰੀਮ ਖਾ ਲਈ, ਮੈਂ ਬਹੁਤ ਖਾਤੀ ਸੀ, ਤੋ ਉਹ ਇੱਕ ਅਲੱਗ ਸਾ ਠੀਕ ਹੋਤਾ ਹੈ।
0: ਤਾਂ ਮਤਲਬ ਬੇਸਿਕਲੀ ਸਟ੍ਰੈਸ ਨਾਲ ਡੀਲ ਕਰਨ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਰੂਟੀਨ ਬਣਾਉਣ ਦੀ ਜ਼ਰੂਰਤ ਹੈ,
1: ਰੂਟੀਨ ਬਹੁਤ ਜ਼ਰੂਰੀ ਹੈ।
0: ਜਦੋਂ ਤੁਹਾਡੀ ਰੂਟੀਨ ਬਣੀ ਹੋਈ ਹੋਊਗੀ ਤਾਂ ਤੁਸੀਂ ਉਸ ਟਾਈਮ ਵਿੱਚ ਉਹੀ ਕੰਮ ਕਰੋਗੇ, ਅਤੇ ਜਿਹੜਾ ਉਹ ਬੋਝ ਹੈ ਉਹ ਤੁਹਾਡੇ ਇੰਨਾ ਨਹੀਂ, ਤੁਸੀਂ
1: ਉਹ ਟਾਈਮ ਮੈਨੇਜਮੈਂਟ ਹੋ ਜਾਂਦਾ ਫਿਰ।
2: ਸਟ੍ਰੈਸ ਸੇ ਡੀਲ ਕਰਨੇ ਸੇ ਬੈਟਰ ਹੋਗਾ ਸਟ੍ਰੈਸ ਕੋ ਆਣੀ ਹੀ ਨਾ ਦੋ, ਮੇਰੇ ਅਕੋਰਡਿੰਗ ਅਗਰ ਤੁਮ ਜੋ ਕਾਮ ਕਰ ਰਹੇ ਹੋ ਵੋ ਤੁਮ ਇੰਜੋਏ ਕਰਕੇ ਕਰ ਰਹੇ ਹੋ, ਤੋ ਸਟ੍ਰੈਸ ਹੋਏਗਾ ਹੀ ਨਹੀਂ ਬਿਲਕੁਲ ਵੀ। ਅਗਰ ਤੁਮ
0: ਤਾਂ ਮਤਲਬ ਕੰਮ ਉਹੋ ਜਿਹਾ ਕਰੋ ਜਿਹੜਾ ਤੁਸੀਂ ਇੰਜੋਏ ਕਰੋ।
2: ਇੰਜੋਏ ਕਰਨ।
0: ਪਰ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ ਹੈ ਬੱਚਿਆਂ ਤੇ, ਪੇਰੈਂਟਸ ਦਾ ਪ੍ਰੈਸ਼ਰ, ਸੋਸਾਇਟੀ ਦਾ ਪ੍ਰੈਸ਼ਰ ਵੀ ਤੁਸੀਂ ਆਹ ਪਰਟੀਕੁਲਰ ਚੀਜ਼ ਕਰਨੀ ਹੈ, ਜਿਵੇਂ ਬੱਚਾ ਇੰਜੀਨੀਅਰ ਬਣੇ, ਡਾਕਟਰ ਬਣੇ ਜਾਂ ਸੀਏ ਬਣੇ ਜਾਂ ਲਾਇਰ ਬਣੇ, ਕੁਛ ਵੀ ਇਦਾਂ ਦੀ ਚੀਜ਼ ਹੈ, ਤੇ ਉਹਦੇ ਨਾਲ ਫਿਰ ਕੋਈ ਬੱਚਾ ਕਿਵੇਂ ਡੀਲ ਕਰ ਸਕਦਾ ਤੁਹਾਡੀ ਜਨਰੇਸ਼ਨ ਦਾ?
1: ਮੁਝੇ ਪੇਰੈਂਟਸ ਸੇ ਕਭੀ ਪ੍ਰੈਸ਼ਰ ਨਹੀਂ ਮਿਲਾ, ਕਿਉਂਕਿ ਮੈਂ ਪਹਿਲੇ ਸੇ ਟੋਪਰ ਰਹੀ ਹੂੰ, ਤੋ ਲਾਈਕ ਮੇਰੇ ਕੋ ਮੁਝੇ ਖੁਦ ਕਾ ਹੀ ਪ੍ਰੈਸ਼ਰ ਹੋਤਾ ਥਾ ਕਿ ਇਸ ਬਾਰ ਜ਼ਿਆਦਾ ਨੰਬਰ ਲੈ ਕੇ ਆਉਣਾ, ਜ਼ਿਆਦਾ ਪਰਸੈਂਟੇਜ ਲੈ ਕੇ ਆਉਣੀ ਤਾਂ ਔਰ ਬੈਟਰ ਕਰਨਾ ਹੈ। ਤੋ ਆਈ ਡੋਂਟ ਥਿੰਕ ਸੋ ਮੇਰੇ ਕੋ ਇਤਨਾ ਕੋਈ ਪ੍ਰੈਸ਼ਰ ਮਿਲਾ ਸੋਸਾਇਟੀ ਸੇ।
0: ਮਤਲਬ ਕੰਪੀਟੀਸ਼ਨ ਤੁਸੀਂ ਆਪਦਾ ਆਪ ਹੀ ਸੀਗੇ।
1: ਯਾ।
0: ਤੇ ਪ੍ਰਭਵ ਤੁਸੀਂ?
2: ਪ੍ਰੈਸ਼ਰ ਪੇਰੈਂਟਸ ਅੱਜ ਕੱਲ ਦੀ ਜਨਰੇਸ਼ਨ ਨੂੰ ਤਾਂ ਨਹੀਂ ਦਿੰਦੇ ਬਿਲਕੁਲ ਵੀ, ਕਿਉਂਕਿ ਬੱਚਿਆਂ ਨੇ ਖੁਦ ਹੀ ਜੋ ਕਰਨਾ ਹੈ ਉਹ ਖੁਦ ਹੀ ਕਰਨਾ ਹੈ, ਤਾਂ ਫਿਰ ਪੇਰੈਂਟਸ ਇੰਨਾ, ਹੁਣ ਪਹਿਲਾਂ ਹੁੰਦਾ ਸੀਗਾ ਕਿ ਪੇਰੈਂਟਸ ਦੱਸਦੇ ਸੀਗੇ ਤੂੰ ਇਹੀ ਬਣਨਾ ਹੈ ਕਿਉਂਕਿ ਨਾਲ ਵਾਲੇ ਦਾ ਮੁੰਡਾ ਇਹ ਬਣ ਰਿਹਾ, ਪਰ ਹੁਣ ਐਸਾ ਨਹੀਂ ਹੈ ਕਿਉਂਕਿ ਹਰ ਇੱਕ ਬੱਚੇ ਦੀ ਅਲੱਗ ਕੈਪੇਬਿਲਿਟੀ ਹੈ, ਤਾਂ ਫਿਰ ਹੁਣ ਡੈਫੀਨੇਟਲੀ ਪ੍ਰੈਸ਼ਰ ਨਹੀਂ ਦਿੰਦੇ ਪੇਰੈਂਟਸ। ਪਰ ਜੇ ਦਿੰਦੇ ਵੀ ਹੈ ਤਾਂ ਫਿਰ ਉਸਨੂੰ ਡੀਲ ਕਰਨ ਦਾ ਤਰੀਕਾ ਕਿ ਉਸਨੂੰ ਹੀ ਆਪਣੀ ਹੈਬਿਟ ਬਣਾ ਲਓ, ਕਿਉਂਕਿ ਜੇ ਤੁਸੀਂ ਇਹੀ ਬਣਨਾ ਹੈ ਫਿਰ ਤੁਸੀਂ ਉਸ ਚੀਜ਼ ਨੂੰ ਆਪਣਾ ਰੂਟੀਨ ਬਣਾਓ ਤੇ ਉਸਨੂੰ ਇੰਜੋਏ ਕਰਕੇ ਕਰ ਲਓ।
0: ਤੇ ਜਿਹੜਾ ਤੁਹਾਡਾ ਦੋਵਾਂ ਦਾ ਸੁਪਨਾ ਹੈ ਆਪਣਾ ਆਪਣਾ, ਤੁਸੀਂ ਸੀਏ ਬਣਨਾ ਜੈਸਮੀਨ ਤੇ ਪ੍ਰਭਵ ਤੁਸੀਂ ਇੰਜੀਨੀਅਰ ਬਣਨਾ, ਇਹ ਸੁਪਨਾ ਕਿੱਥੋਂ ਆਉਂਦਾ? ਕਿ ਇਹ ਸੁਪਨਾ ਕਿਸੇ ਨੇ ਫੀਡ ਕਰਿਆ ਤੁਹਾਡੇ ਦਿਮਾਗ ਵਿੱਚ, ਜਾਂ ਇਹ ਤੁਸੀਂ ਆਪ ਹੀ ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀਗਾ ਵੀ ਮੈਂ ਤਾਂ ਸੀਏ ਹੀ ਬਣਨਾ ਜਾਂ ਮੈਂ ਤਾਂ ਇੰਜੀਨੀਅਰ ਹੀ ਬਣਨਾ?
1: ਇਹ ਲਾਈਕ ਜਬ ਹਮ ਸਟ੍ਰੀਮਸ ਐਕਸਪਲੋਰ ਕਰਤੇ ਹੈ ਤੋ ਇੱਕ ਸਟ੍ਰੀਮ ਪੇ ਹੋਤਾ ਹੈ ਨਾ ਆਪਕਾ ਖੁਦ ਕਾ ਇੰਟਰਸਟ ਆ ਜਾਤਾ ਹੈ, ਫਿਰ ਅਭੀ ਮੈਨੇ ਇਤਨੇ ਸਕੋਰ ਕਰ ਲਿਆ, ਬਟ ਮੇਰਾ ਮੈਥਸ ਮੇ ਇਤਨਾ, ਮੈਥਸ ਮੇ ਤੋ ਹੈ ਇੰਟਰਸਟ, ਪਰ ਸਾਇੰਸ ਮੇ ਇਤਨਾ ਇੰਟਰਸਟ ਨਹੀਂ ਹੈ, ਤੋ ਨੈਚੁਰਲੀ ਆਪ ਕਾਮਰਸ ਕੀ ਤਰ੍ਹਾਂ ਜ਼ਿਆਦਾ ਇੰਟੀਗ੍ਰੇਟ ਹੋ ਜਾਤੇ ਹੋ ਫਿਰ ਵੈਸੇ?
2: ਅਗਰ ਤੁਮ ਜੈਸੇ ਕਹਿ ਰਹੀ ਹੈ ਜੈਸਮਿਨ ਕੀ ਸਟ੍ਰੀਮਸ ਐਕਸਪਲੋਰ ਕਰ ਰਹੇ ਹੈ, ਤੋ ਫਿਰ ਜੈਸੇ ਇਸਨੇ ਸੀ ਏ ਬਣਨਾ ਤੋ ਇਸਨੇ ਕਾਮਰਸ ਲਿਆ, ਔਰ ਮੈਨੇ ਇੰਜੀਨੀਅਰਿੰਗ ਇਸ ਲਈ ਕਿਉਂਕਿ ਮੇਰਾ ਇੰਟਰਸਟ ਥਾ ਕੰਪਲੈਕਸ ਪ੍ਰੋਬਲਮ ਸੋਲਵਿੰਗ ਮੈਂ, ਕਿਉਂਕਿ ਇੰਜੀਨੀਅਰਿੰਗ ਇਜ਼ ਆਲ ਅਬਾਊਟ ਕਨਸੈਪਟਸ ਐਂਡ ਕੰਪਲੈਕਸ ਪ੍ਰੋਬਲਮ ਸੋਲਵਿੰਗ, ਤੋ ਫਿਰ ਮੇਰਾ ਇੰਟਰਸਟ ਲਾਈਕ ਬਚਪਨ ਸੇ ਵਹੀ ਥਾ, ਤੋ ਫਿਰ ਮੇਰੇ ਮਾਇੰਡ ਮੇਂ ਯਹੀ ਥਾ ਕਿ ਮੈਨੇ ਬਣਨਾ ਹੀ ਇੰਜੀਨੀਅਰ ਹੈ, ਕਿਉਂਕਿ ਬਾਕੀ ਚੀਜ਼ਾਂ ਮੇਰੇ ਸੇ ਨਹੀਂ ਹੋਂਗੀ। ਜੈਸੇ ਮੈਡੀਕਲ ਫਾਰ ਐਗਜ਼ਾਮਪਲ, ਮੈਡੀਕਲ ਮੇਂ ਇੱਕ ਤੋ ਟਾਈਮ ਬਹੁਤ ਲੱਗਤਾ ਹੈ ਡਾਕਟਰ ਬਣਨੇ ਮੇਂ, ਤੋ ਵੋ ਵੀ ਮੇਰੇ ਸੇ ਨਹੀਂ ਹੋਗਾ। ਇੰਜੀਨੀਅਰਿੰਗ ਇਜ਼ ਲਾਈਕ ਕਿ 4 ਸਾਲ ਡਿਗਰੀ ਕਰੀ, ਉਸਕੇ ਬਾਅਦ ਇੰਜੀਨੀਅਰ, ਫਿਰ ਜੋਬ ਕਾਫੀ ਬੜੀਆ ਲੱਗ ਜਾਤੀ ਹੈ। ਤੋ ਫਿਰ ਮੇਰੇ ਕੋ ਲਾਈਕ ਅਗਰ ਆਪ ਪੁੱਛੋ ਤੋ ਮੇਰੇ ਕੋ 4th 5th ਸੇ ਪਤਾ ਥਾ ਕਿ ਮੈਨੇ ਇੰਜੀਨੀਅਰ ਬਣਨਾ ਹੈ ਔਰ ਮੈਨੇ ਯੇ ਕਰਨਾ ਹੈ, ਤੋ ਡੈਫੀਨੇਟਲੀ ਸਟਾਰਟਿੰਗ ਸੇ ਡ੍ਰੀਮ ਬਣ ਜਾਤਾ ਹੈ ਕਿ ਮੈਨੇ ਯੇ ਕਰਨਾ ਹੈ, ਫਿਰ ਉਸਕੇ ਉੱਪਰ ਮਿਹਨਤ ਕਰਨਾ।
0: ਤੇ 4th 5th ਦੀ ਉਮਰ ਬਹੁਤ ਛੋਟੀ ਹੁੰਦੀ ਹੈ ਕੋਈ ਇਹੋ ਜਿਹਾ ਸੁਪਨਾ ਦੇਖਣ ਲਈ ਜਿਹਦੇ ਉੱਤੇ ਤੁਸੀਂ ਟਿਕੇ ਰਹੋ ਐਂਡ ਤੱਕ, ਤੇ ਤੁਸੀਂ ਕੀ ਕੀਤਾ ਫਿਰ ਜਦੋਂ ਤੁਹਾਨੂੰ ਪਤਾ ਚੱਲ ਗਿਆ, ਇੱਕ ਬਹੁਤ ਛੋਟੀ ਉਮਰ ਵਿੱਚ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਇੰਜੀਨੀਅਰ ਬਣਨਾ ਹੈ, ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਅੱਗੇ ਫੋਲੋ ਅਪ ਕਰਿਆ ਫਿਰ?
2: ਫੋਲੋ ਅਪ ਕਰਨਾ ਜੈਸੇ ਵੀ ਜੋ ਮੇਨ ਤਿਆਰੀ ਸ਼ੁਰੂ ਹੋਤੀ ਹੈ, ਅਗਰ ਤੁਮ ਪਿਓਰ ਲਾਈਨ ਪ੍ਰੈਪ ਕਰ ਰਹੇ ਹੋ ਉਸਕੇ ਲਈ, ਤੋ ਵੋ 8th 9th ਸੇ ਸਟਾਰਟ ਹੋਤੀ ਹੈ, ਔਰ ਤਬ ਤੱਕ ਜੋ ਮੇਰਾ ਖੁਦ ਕਾ ਬ੍ਰਦਰ ਥਾ ਵੋ ਵੀ IIT ਪਹੁੰਚ ਚੁੱਕਾ ਥਾ, ਤੋ ਮੇਰੇ ਕੋ ਵਹਾਂ ਸੇ ਵੀ ਕਾਫੀ ਮੋਟੀਵੇਸ਼ਨ ਮਿਲੀ ਕਿ ਮੈਂ ਕਰ ਸਕਦਾ ਹੂੰ ਅਗਰ ਮੇਰਾ ਭਾਈ ਕਰ ਸਕਦਾ ਹੈ।
0: ਤੇ ਕੀ ਤੁਸੀਂ ਜਿਹੜੀ ਸਟ੍ਰੀਮ ਹੈ ਉਹ ਵੀ ਪਹਿਲਾਂ ਹੀ ਸੋਚ ਲਈ ਸੀ ਵੀ ਮੈਂ ਇਸੇ ਫੀਲਡ ਵਿੱਚ ਇਹੀ ਇੰਜੀਨੀਅਰ ਬਣਨਾ ਹੈ? ਜੇ ਹੈ ਤਾਂ ਫਿਰ ਕਿਹੜੀ ਸਟ੍ਰੀਮ ਹੈ ਉਹ?
2: ਨਹੀਂ, ਮੈਂ ਇੰਨੀ ਸਟਾਰਟਿੰਗ ਤੋਂ ਨਹੀਂ ਸੋਚੀ ਸੀ ਸਟ੍ਰੀਮ, ਮੈਂ ਸੋਚਿਆ ਸੀ ਕਿ ਇੰਜੀਨੀਅਰ ਬਣਨਾ ਹੈ ਜਾਂ ਫਿਰ ਕੁਛ ਐਸਾ ਕਰਨਾ ਹੈ ਕਿ ਜੋ ਕੰਪਲੈਕਸ ਪ੍ਰੋਬਲਮ ਸੋਲਵਿੰਗ ਇਨਵੋਲਵ ਕਰੇ। ਤਾਂ ਜਿਹੜੀ ਸਟ੍ਰੀਮ ਹੈ ਉਹ ਮੈਨੂੰ ਬਾਅਦ 'ਚ ਜਾ ਕੇ ਪਤਾ ਲੱਗੀ ਕਿ ਇੰਜੀਨੀਅਰਿੰਗਸ ਵੀ ਹੋਰ ਜ਼ਿਆਦਾ ਫੀਲਡਸ ਹੁੰਦੀਆਂ, CSE, ਇਲੈਕਟ੍ਰੀਕਲ, ਮਕੈਨੀਕਲ, ਉਹ ਕਾਫੀ ਜ਼ਿਆਦਾ ਹੁੰਦੀਆਂ, ਤਾਂ ਫਿਰ ਜੋ ਈਜ਼ੀਐਸਟ ਲੱਗੀ ਮੈਨੂੰ ਉਹ CSE ਲੱਗੀ, ਤਾਂ ਫਿਰ ਮੈਂ ਉਸਨੂੰ ਫੋਲੋ ਅਪ ਕੀਤਾ।
0: ਮਤਲਬ ਜਿਵੇਂ ਸਬਜੈਕਟਸ ਹੁੰਦੇ ਨੇ, ਤੁਸੀਂ ਸੋਚ ਲਿਆ ਸੀਗਾ ਕਿ ਮੈਂ ਇੰਜੀਨੀਅਰ ਬਣਨਾ, 8th 9th ਤੋਂ ਤੁਸੀਂ ਉਹਦੀ ਤਿਆਰੀ ਵੀ ਸ਼ੁਰੂ ਕਰਤੀ ਸੀ, ਤਾਂ ਐਵੇਂ ਹੋਇਆ ਵੀ ਕੋਈ ਸਬਜੈਕਟ ਜ਼ਿਆਦਾ ਪਸੰਦ ਹੋਵੇ ਤੇ ਕੋਈ ਸਬਜੈਕਟ ਘੱਟ ਪਸੰਦ ਹੋਵੇ?
2: ਹੁੰਦਾ ਸੀਗਾ, ਕਿਉਂਕਿ ਜਿਵੇਂ ਇਹ ਡਿਪੈਂਡ ਕਰਦੇ ਕਿ ਤੁਹਾਡੇ ਮਾਰਕਸ ਕਿੰਨੇ ਆ ਰਹੇ ਆ, ਜਿਵੇਂ ਤੁਹਾਡੇ ਕੈਮਿਸਟਰੀ 'ਚ ਘੱਟ ਨੰਬਰ ਆ ਰਹੇ ਆ ਤੁਹਾਨੂੰ ਕੈਮਿਸਟਰੀ ਘੱਟ ਪਸੰਦ ਆਏਗਾ, ਜੇ ਤੁਹਾਡੇ ਮੈਥ ਜ਼ਿਆਦਾ ਨੰਬਰ ਆ ਤੁਹਾਨੂੰ ਮੈਥ ਜ਼ਿਆਦਾ ਪਸੰਦ ਆਏਗਾ। ਪਰ ਇਸ ਜਰਨੀ 'ਚ ਐਸਾ ਹੈ ਕਿ ਤੁਹਾਨੂੰ ਹਰ ਇੱਕ ਸਬਜੈਕਟ ਨੂੰ ਬੈਲੈਂਸ ਰੱਖਣਾ ਪਏਗਾ, ਇਹ ਨਹੀਂ ਕਿ ਤੁਹਾਡਾ ਇਹ ਵਾਲਾ ਸਬਜੈਕਟ ਫੇਵਰੇਟ ਹੈ ਤਾਂ ਉਸਨੂੰ ਇਸ ਨਹੀਂ ਪੜੋਗੇ। ਇਸ ਨੂੰ ਬੈਲੈਂਸ ਰੱਖਣ ਦਾ ਹੀ ਕੀ ਹੈ ਕਿ ਤੁਸੀਂ ਅੱਗੇ ਜਾ ਕੇ ਸਕਸੈਸਫੁਲ ਬਣੋਗੇ।
0: ਤੇ ਉਹ ਬੈਲੈਂਸ ਕਿਵੇਂ ਬਣਾਇਆ ਜਾਵੇ? ਜਿਵੇਂ ਮੈਨੂੰ ਕੈਮਿਸਟਰੀ ਬਹੁਤ ਜ਼ਿਆਦਾ ਪਸੰਦ ਹੁੰਦੀ ਸੀ ਤੇ ਮੈਥ ਮੈਨੂੰ ਬਿਲਕੁਲ ਪਸੰਦ ਨਹੀਂ ਸੀ, ਤੇ ਮੇਰੇ ਨੰਬਰ ਕਾਫੀ ਖਰਾਬ ਹੋਏ ਨੇ ਮੇਰੇ ਉਸ ਚੱਕਰ ਵਿੱਚ, ਫਿਰ ਉਹ ਜਿਹੜਾ ਬੈਲੈਂਸ ਹੈ, ਕੋਈ ਵੀ ਬੱਚਾ ਉਹ ਬੈਲੈਂਸ ਕਿਵੇਂ ਬਣਾ ਸਕਦਾ, ਉਹ ਪਸੰਦ ਕਿਵੇਂ ਕਰ ਸਕਦਾ ਇੱਕ ਸਬਜੈਕਟ ਨੂੰ?
2: ਬੈਲੈਂਸ ਬਣਾਇਆ ਜਾ ਸਕਦਾ ਜਿਵੇਂ ਤੁਹਾਡੇ ਮੈਥਸ ਘੱਟ ਨੰਬਰ ਆਉਂਦੇ ਸੀਗੇ, ਤਾਂ ਤੁਸੀਂ ਮੈਥਸ ਤੇ ਹਾਰਡ ਵਰਕ ਕਰੋ, ਤੁਸੀਂ ਇੱਕ ਦਿਨ ਮੈਥਸ ਤੇ ਲਾਓ, ਫਿਰ ਤੁਸੀਂ ਅਗਲੇ ਦਿਨ ਉਸੇ ਚੀਜ਼ ਦਾ ਟੈਸਟ ਲਓ ਕਿ ਤੁਹਾਨੂੰ ਕਿੰਨਾ ਆਉਂਦਾ, ਤੁਹਾਡੇ ਡੈਫੀਨੇਟਲੀ ਬੈਟਰ ਮਾਰਕਸ ਆਏਗੇ ਤੁਸੀਂ ਉਸ 'ਤੇ ਮਿਹਨਤ ਕੀਤੀ ਹੈ, ਤੇ ਤੁਹਾਡੇ ਜਦੋਂ ਬੈਟਰ ਮਾਰਕਸ ਆਉਣਗੇ ਤੁਹਾਨੂੰ ਉਹ ਸਬਜੈਕਟ ਹੋਰ ਜ਼ਿਆਦਾ ਵਧੀਆ ਲੱਗੇਗਾ ਕਿ ਮੈਂ ਮਿਹਨਤ ਕੀਤੀ ਹੈ ਤਾਂ ਮੇਰੇ ਮਾਰਕਸ ਇਸ 'ਚ ਵਧੀਆ ਆਏ, ਅਤੇ ਕੈਮਿਸਟਰੀ 'ਚ ਤਾਂ ਵਧੀਆ ਆਉਂਦੀ ਸੀਗੇ, ਫਿਰ ਤੁਹਾਡਾ ਉਹ ਬੈਲੈਂਸ ਬਣ ਜਾਏਗਾ, ਤੁਹਾਨੂੰ ਮੈਥਸ ਵੀ ਪਸੰਦ ਆਏਗੀ, ਤੁਹਾਨੂੰ ਕੈਮਿਸਟਰੀ ਵੀ ਪਸੰਦ ਆਏਗੀ।
0: ਤਾਂ ਮਤਲਬ ਬੈਲੈਂਸ ਬਣਾ ਕੇ ਚੱਲਣਾ ਪੈਂਦਾ, ਅਤੇ ਇਹ ਸਾਰਾ ਆਪਣੇ ਆਪ 'ਤੇ ਡਿਪੈਂਡ ਕਰਦਾ ਵੀ ਜਿਵੇਂ ਵੀ ਤੁਸੀਂ
1: सेल्फ स्टडी काफ़ी ज़्यादा ज़रूरी होती है. सेल्फ स्टडी कैन इट बी लाइक इन एनी वे, आप यूट्यूब से देख सकते हो थोड़े लेक्चर, तो आपको पढ़ना भी पड़ेगा साथ साथ में, देन आप खुद क्वेश्चन सॉल्व कर सकते हो. मैंने भी एक्चुअली यही किया, पहले यूट्यूब से थोड़े लेक्चर देखे जो कॉन्सेप्ट आपको नहीं क्लियर होता, एंड देन आप उसके क्वेश्चन वगैरह कर लो सारे.
0: ਤਾਂ ਮਤਲਬ ਵੀ ਜੇ ਕੋਈ ਇਨਸਾਨ ਸਕੂਲ 'ਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਅਟੈਂਸ਼ਨ ਦੇ ਰਿਹਾ, ਆਪਣੇ ਸਾਰੇ ਲੈਕਚਰਸ ਲਗਾ ਰਿਹਾ, ਆਪਣੀਆਂ ਕਾਪੀਜ਼ ਪੂਰੀਆਂ ਕਰ ਰਿਹਾ, ਜੋ ਵੀ ਸਕੂਲ ਦੇ ਕੰਮ ਹੁੰਦੇ ਨੇ ਸਾਰੇ ਕਰ ਰਿਹਾ, ਉਸ ਤੋਂ ਇਲਾਵਾ ਉਹ ਟਿਊਸ਼ਨ ਵੀ ਜਾ ਰਿਹਾ ਅਤੇ ਟਿਊਸ਼ਨ ਵਿੱਚ ਵੀ ਅੱਛੀ ਪੜ੍ਹਾਈ ਕਰ ਰਿਹਾ, ਕੀ ਇਹ ਪੋਸੀਬਲ ਹੈਗਾ ਵੀ ਉਸ ਤੋਂ ਬਾਅਦ ਜੋ ਘਰ ਆ ਕੇ ਨਾ ਪੜ੍ਹੇ ਅਤੇ ਆਪਣੀ ਕਿਸੇ ਹੋਰ ਹੋਬੀ ਨੂੰ ਟਾਈਮ ਦੇਵੇ, ਤਾਂ ਕੀ ਉਹ ਅੱਛੇ ਨੰਬਰ ਲੈ ਕੇ ਆ ਸਕਦਾ?
1: ਮੈਂ ਸੋਚਦੀ ਹਾਂ ਕਿ ਪਹਿਲੇ ਆਪਣਾ ਟਾਈਮ ਆਪਕੋ ਹੋਮਵਰਕ ਕੋ ਦੇਣਾ ਚਾਹੀਏ, ਕਿਉਂਕਿ ਆਪਕੀ ਐਨਰਜੀ ਤਾਂ ਬਹੁਤ ਹੀ ਜ਼ਿਆਦਾ, ਦੈਨ ਰਾਤ ਕੋ ਜਬ ਆਪ ਥੋੜੇ ਸੇ ਥਕੇ ਹੋਤੇ ਹੋ ਤੋ ਆਪ ਹੋਬੀ ਆਪਣੀ ਚੂਜ਼ ਕਰ ਸਕਦੇ ਹੋ, ਜੈਸੇ ਰੀਡਿੰਗ, ਪੇਂਟਿੰਗ ਵਗੈਰਾ, ਇਹ ਸਭ ਕੁਝ ਕਰ ਸਕਦੇ.
2: ਅਗਰ ਆਪ ਸਕੂਲ ਮੇ ਜ਼ਿਆਦਾ ਕਰ ਰਹੇ ਹੋ ਔਰ ਘਰ ਪੇ ਨਹੀਂ ਕਰ ਰਹੇ, ਤੋ इतना आप सक्सेसफुल नहीं बन पाओगे, क्योंकि जो आपने स्कूल में करा है वो खुद से टाइम देना वो ज़्यादा ज़रूरी है। जैसे टीचर हमें समझा रहा है तो हमें खुद से इतना दिमाग लगाने की ज़रूरत नहीं पड़ती, पर जब हम घर आके खुद का दिमाग लगाते हैं कि हाँ ये कैसे हुआ, तो ज़्यादा हमें बेटर समझ आता है और वो लॉन्ग लास्टिंग रहता है हमारे माइंड में। और जो बाकी रिक्रिएशनल एक्टिविटीज़ हैं वो रात को वो स्टडी के बाद कर लो, कोई दिक्कत नहीं है।
0: ਤਾਂ ਮਤਲਬ ਐਵੇਂ ਪ੍ਰੈਸ਼ਰ ਤਾਂ ਨਹੀਂ ਫੀਲ ਹੁੰਦਾ ਕਿ ਸਾਰਾ ਟਾਈਮ ਪੜ੍ਹਨਾ ਹੀ ਪੈ ਰਿਹਾ, ਆਪਾਂ ਕੁਛ ਹੋਰ ਚੀਜ਼ ਨਹੀਂ ਕਰ ਪਾ ਰਹੇ, ਸਾਨੂੰ ਕਿਸੇ ਹੋਰ ਚੀਜ਼ ਦਾ ਟਾਈਮ ਨਹੀਂ ਮਿਲਦਾ ਪਿਆ?
1: ਨਹੀਂ, ਮੈਨੂੰ ਤਾਂ ਫੀਲ ਨਹੀਂ ਹੋਇਆ ਐਸਾ,
2: ਬਿਲਕੁਲ ਵੀ ਨਹੀਂ ਹੁੰਦਾ ਐਸੇ ਤੋਂ ਫੀਲ।
0: ਤਾਂ ਤੁਸੀਂ ਇੰਜੋਏ ਕਰਦੇ ਹੋ ਬੇਸਿਕਲੀ ਪੜ੍ਹਾਈ ਕਰਨਾ ਬਹੁਤ ਜ਼ਿਆਦਾ, ਅਤੇ ਇਹੀ ਮੈਨੂੰ ਲੱਗਦਾ ਸਭ ਤੋਂ ਵੱਧ ਜ਼ਰੂਰੀ ਹੁੰਦਾ, ਜਿਵੇਂ ਪ੍ਰਭਵ ਨੇ ਪਹਿਲਾਂ ਵੀ ਕਿਹਾ ਕਿ ਜਿਹੜਾ ਵੀ ਕੰਮ ਕਰਦੇ ਹੋ ਉਹਨੂੰ ਇੰਜੋਏ ਕਰੋ। ਤਾਂ ਇੱਕ ਮੇਰਾ ਹੋਰ ਸਵਾਲ ਹੈ ਤੁਹਾਡੇ ਤੋਂ ਵੀ, ਜਿਵੇਂ ਤੁਸੀਂ ਦੱਸਿਆ ਕਿ ਪੇਰੈਂਟਸ ਨੇ ਇੰਨੀ ਸਪੋਰਟ ਕੀਤੀ ਹੈ, ਤੁਸੀਂ ਆਪਣੇ ਸਿਬਲਿੰਗ ਦਾ ਵੀ ਜ਼ਿਕਰ ਕੀਤਾ, ਅਤੇ ਪ੍ਰਭਵ ਨੇ ਵੀ ਆਪਣੇ ਬ੍ਰਦਰ ਬਾਰੇ ਗੱਲ ਕੀਤੀ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਕਿਸ ਤਰੀਕੇ ਦਾ ਹੈ ਤੁਹਾਡਾ?
1: ਮੇਰਾ ਤਾਂ ਕਾਫੀ ਟੌਮ ਐਂਡ ਜੈਰੀ ਟਾਈਪਸ ਹੈ, ਉਹ ਲੜਤਾ ਵੀ ਹੈ ਕਭੀ ਕਭੀ, ਵੋ ਪਿਆਰ ਸੇ ਮੇਰੇ ਕੰਮ ਵੀ ਕਰ ਦਿੱਤਾ ਹੈ, ਜੈਸੇ ਮੇਰੇ ਐਗਜ਼ਾਮਸ ਹੋਤੇ ਤੋ ਉਸੇ ਪਤਾ ਹੋਤਾ ਕਿ ਮੈਂ ਚੁੱਪ ਕਰਕੇ ਬੈਠ ਜਾਏਗਾ ਔਰ ਘਰ ਕੇ ਕੰਮ ਵੀ ਵੋਹੀ ਕਰ ਲੇਗਾ ਸਾਰਾ, ਫਿਰ ਜੈਸੇ ਅਭੀ ਉਸਕੇ ਐਗਜ਼ਾਮਸ ਹੋਤੇ ਤੋ ਵੋ ਮੇਰੇ ਸੇ ਹੈਲਪ ਮੰਗਨੇ ਆ ਜਾਏਗਾ, ਤੋ ਕਾਫੀ ਪਿਆਰਾ ਸਾ ਰਿਲੇਸ਼ਨ ਹੋ ਜਾਤਾ ਹੈ।
0: ਤਾਂ ਮਤਲਬ ਜੈਸਮੀਨ ਤੁਸੀਂ ਐਲਡਰ ਸਿਬਲਿੰਗ ਹੋ ਅਤੇ ਪ੍ਰਭਵ ਯੰਗਰ ਸਿਬਲਿੰਗ ਨੇ, ਤਾਂ ਇੱਕ ਬਹੁਤ ਹੀ ਡਿਫਰੈਂਟ ਡਾਇਨਾਮਿਕ ਇੱਥੇ ਸਾਨੂੰ ਇਹ ਦੇਖਣ ਨੂੰ ਮਿਲਦਾ ਵੀ ਇੱਕ ਬੰਦਾ ਆਪਣੇ ਛੋਟੇ ਬ੍ਰਦਰ ਲਈ ਇੰਸਪੀਰੇਸ਼ਨ ਹੈ ਅਤੇ ਇੱਕ ਆਪਣੇ ਬੜੇ ਬ੍ਰਦਰ ਤੋਂ ਇੰਸਪਾਇਰ ਹੁੰਦਾ ਪਿਆ, ਅਤੇ ਤੁਹਾਡਾ ਕਿਸ ਤਰੀਕੇ ਦਾ ਫਿਰ ਰਿਲੇਸ਼ਨਸ਼ਿਪ ਹੈ? ਤੁਸੀਂ ਕੀ ਜਿਵੇਂ ਤੁਸੀਂ ਜਾਣਾ ਵੀ ਉਸੇ ਫੀਲਡ ਵਿੱਚ ਹੈ, ਆਪਣੇ ਬ੍ਰਦਰ ਦੇ ਸੇਮ ਫੀਲਡ ਵਿੱਚ ਜਾਣਾ ਹੈ, ਤਾਂ ਕੀ ਤੁਸੀਂ ਉਹਨਾਂ ਤੋਂ ਵੀ ਹੈਲਪ ਲੈਂਦੇ ਹੋ ਜੇ ਤੁਹਾਨੂੰ ਕਿਸੇ ਸਬਜੈਕਟ ਵਿੱਚ ਦਿੱਕਤ ਆ ਰਹੀ ਹੋਵੇ ਜਾਂ ਕੋਈ ਵੀ ਤਰ੍ਹਾਂ ਦੀ ਗਾਈਡੈਂਸ ਦੀ ਜ਼ਰੂਰਤ ਹੋਵੇ?
2: ਬਿਲਕੁਲ, ਡੈਫੀਨੇਟਲੀ ਹੈਲਪ ਕਾਫੀ ਜ਼ਿਆਦਾ ਜ਼ਰੂਰੀ ਤੇ ਮਿਲਦੀ ਵੀ ਹੈ, ਕਿਉਂਕਿ ਮੇਰੇ ਬ੍ਰਦਰ ਦੀ ਵੀ ਸੇਮ ਫੀਲਡ ਹੈ, ਤਾਂ ਜੇ ਮੇਰੇ ਬ੍ਰਦਰ ਨੇ ਕੋਈ ਗਲਤੀ ਕੀਤੀ ਹੋਏਗੀ ਜਾਂ ਫਿਰ ਉਸਦੇ ਕਿਸੇ ਓਲੰਪੀਆਡ 'ਚ ਮਾਰਕਸ ਨਹੀਂ ਆਏ ਹੋਣਗੇ ਤੇ ਮੇਰੇ ਆ ਗਏ, ਤਾਂ ਉਸਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਤੇ ਉਹ ਮੇਰੀ ਹੈਲਪ ਕਰਦੇ ਕਿ ਹਾਂ ਤੂੰ ਇਸਨੂੰ ਇਸ ਤਰ੍ਹਾਂ ਕਰ ਤਾਂ ਕਿ ਤੇਰੇ ਹੋਰ ਜ਼ਿਆਦਾ ਨੰਬਰ ਆਣ, ਕਿ ਮੇਰਾ 10th 'ਚ ਇੱਕ ਓਲੰਪੀਆਡ ਕਲੀਅਰ ਹੋਇਆ ਸੀ IOQM, ਤੇ ਉਸ ਤੋਂ ਬਾਅਦ ਮੈਂ RMO ਦਿੱਤਾ, RMO 'ਚ ਮੇਰੇ 25 marks ਸੀ, ਤਾਂ ਬਹੁਤ ਜ਼ਿਆਦਾ ਹੁੰਦੇ ਆ ਉਸ, ਕਿਉਂਕਿ ਓਲੰਪੀਆਡ ਕਾਫੀ ਜ਼ਿਆਦਾ ਡਿਫੀਕਲਟ ਹੁੰਦਾ ਹੈ, ਤੇ ਮੇਰੇ ਬ੍ਰਦਰ ਦੇ ਉਸ 'ਚ ਕਾਫੀ ਘੱਟ ਮਾਰਕਸ ਆਏ ਸੀ RMO 'ਚ, ਤੇ ਮੇਰੇ ਜ਼ਿਆਦਾ ਆਏ ਸੀਗੇ, ਤਾਂ ਮੇਰੇ ਬ੍ਰਦਰ ਨੂੰ ਇੰਨਾ ਪ੍ਰਾਊਡ ਫੀਲ ਹੋਇਆ ਕਿ ਮੇਰੇ 25 marks ਹੈ, ਉਸਨੇ ਦੱਸਿਆ ਕਿ ਕੰਪਲੈਕਸ ਹੈ ਤੇ ਤੇਰੇ 25 marks ਬਹੁਤ ਜ਼ਿਆਦਾ ਹੈ, ਤੇ ਮੈਨੂੰ ਖੁਦ ਨੂੰ ਪ੍ਰਾਊਡ ਫੀਲ ਹੋਇਆ ਕਿ ਮੇਰਾ ਬ੍ਰਦਰ ਮੇਰੀ ਹੈਲਪ ਕਰ ਰਿਹਾ ਇਸ ਓਲੰਪੀਆਡ 'ਚ, ਤੇ ਅੱਗੇ ਜ਼ਿਆਦਾ ਅੱਗੇ ਜ਼ਿਆਦਾ ਪ੍ਰੈਪਰੇਸ਼ਨ 'ਚ ਮੇਰੀ ਹੈਲਪ ਕਰੇਗਾ, ਤਾਂ ਡੈਫੀਨੇਟਲੀ ਇਹ ਜੋ ਬੌਂਡ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੈ।
0: ਤੇ ਇੱਕ ਨਾ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਇਹ ਕਲਚਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਵੀ ਲੋਕ ਬੱਚੇ ਖਾਸ ਕਰ ਉਹ ਬਾਹਰ ਜਾਣ ਬਾਰੇ ਬਹੁਤ ਸੋਚਦੇ ਨੇ, ਬਹੁਤ ਛੋਟੀ ਉਮਰ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਤਾਂ ਅਬਰੋਡ ਜਾਣਾ, ਇਸ ਤਾਂ ਕੈਨੇਡਾ ਜਾਣਾ ਜਾਂ UK ਜਾਣਾ ਜਾਂ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਅਸੀਂ ਸੈਟਲ ਹੋ ਸਕਦੇ ਹਾਂ। ਤਾਂ ਇੱਕ ਤੁਸੀਂ ਇੱਕ 10th class ਦੇ ਬੱਚੇ ਨੂੰ ਵੀ ਜੇ ਗੱਲ ਪੁੱਛੋਗੇ ਕਿ ਤੁਸੀਂ ਵੱਡੇ ਹੋ ਕੇ ਕੀ ਕਰਨਾ ਹੈ, ਤਾਂ ਉਹਨਾਂ ਦਾ ਪਹਿਲਾ ਜਵਾਬ ਇਹ ਹੁੰਦਾ ਅਸੀਂ ਤਾਂ ਬਾਹਰ ਜਾਣਾ ਹੈ, ਸਾਡਾ ਤਾਂ ਸੈੱਟ ਹੈ, ਅਸੀਂ ਤਾਂ ਬਾਹਰ ਜਾਣਾ, ਬਸ ਵੀ +1 +2 ਇੱਥੋਂ ਕਰ ਲੈਣੀ ਹੈ, ਉਸ ਤੋਂ ਬਾਅਦ IELTS ਦਾ ਪੇਪਰ ਦੇ ਕੇ ਆਪਾਂ ਤਾਂ ਬਾਹਰ ਚਲੇ ਜਾਣਾ ਹੈ, ਅਤੇ ਬਾਹਰ ਜਾ ਕੇ ਜੋ ਵੀ ਉਹਨਾਂ ਦਾ ਅੱਗੇ ਐਸਪੀਰੇਸ਼ਨ ਹੁੰਦੀਆਂ ਨੇ ਉਹ ਦੱਸਦੇ ਨੇ। ਤਾਂ ਤੁਸੀਂ ਇਹ ਕਿਸ ਪੁਆਇੰਟ 'ਤੇ ਡਿਸਾਈਡ ਕੀਤਾ ਵੀ CA ਬਣਨਾ ਹੈ, ਇੰਡੀਆ ਵਿੱਚ ਰਹਿਣਾ ਹੈ ਅਤੇ ਇੰਜੀਨੀਅਰ ਬਣਨਾ ਹੈ, IIT ਵਿੱਚ ਪੜ੍ਹਨਾ ਹੈ, ਇਹ ਤੁਸੀਂ ਕਿਸ ਟਾਈਮ 'ਤੇ ਡਿਸਾਈਡ ਕੀਤਾ ਅਤੇ ਕਿਉਂ, ਉਹਦੇ ਪਿੱਛੇ ਕੀ ਕਾਰਨ ਸੀ?
1: ਜਦ ਅਸੀਂ ਛੋਟੇ ਹੁੰਦੇ ਤਬ ਤੋਂ ਅਟਰੈਕਸ਼ਨ ਹੁੰਦੀ ਕਿ ਬਾਹਰ ਜਾਏਂਗੇ, ਘੁੰਮੇਗੇ, ਵਹਾਂ ਪੇ ਜੋਬ ਕਰੇਂਗੇ, ਵਹਾਂ ਪੇ ਡਿਫਰੈਂਟ ਇਨਵਾਇਰਮੈਂਟ ਮਿਲੇਗਾ। ਪਰ ਜੈਸੇ ਜੈਸੇ ਬੜੇ ਹੁੰਦੇ ਹੈ, ਅਭੀ ਜੈਸੇ ਮੈਨੇ CA ਬਣਨਾ ਹੈ, ਤੋ CA ਮੈਂ ਤਾਂ ਮੈਨੇ ਸਰਵ ਹੀ ਇੰਡੀਆ ਮੈਂ ਕਰਨਾ ਹੈ, ਇੱਕ ਔਰ ਕੋਰਸ ਹੁੰਦਾ ਹੈ ਵੋ ACCA ਹੁੰਦਾ ਹੈ, ਵੋ ਲਾਈਕ UK ਮੈਂ ਹੁੰਦਾ ਵਗੈਰਾ ਵਗੈਰਾ, ਤੋ ਉਸ ਬਾਰੇ ਮੈਂ ਮੈਨੇ ਕਭੀ ਸੋਚਾ ਨਹੀਂ, ਮੈਨੇ CA ਬਣਨਾ ਹੈ ਤੋ ਇੰਡੀਆ ਮੈਂ ਹੀ ਸਰਵ ਕਰੂੰਗੀ ਮੈਂ।
2: जैसे छोटे बच्चे होते हैं उसका ड्रीम होता है बाहर जाना है, पर बड़े होकर रियलाइज होता है कि बाहर जाके जो अपॉर्चुनिटी मिलेगी दैट इज़ फार लेस देन जो इंडिया में मिलेगी। तो इंडिया में जैसे जो जॉब कल्चर है वो काफ़ी ज़्यादा है, पर जो बाहर वाली कंट्रीज़ में है वो काफ़ी ज़्यादा डाउनग्रेडेड है, क्योंकि वहाँ पे जाके तुम कैसी जॉब करोगे, कहीं वर्क करोगे या फिर 9 to 5 जॉब होएगी, तो वो इतना अच्छा नहीं होता। जैसे इंडिया में हम अपने कंफर्ट जोन में हैं, तो वो काफ़ी बेटर है रादर देन बाहर जाना।
0: ਤੇ ਜਾਂਦੇ ਜਾਂਦੇ ਤੁਸੀਂ ਆਪਣੇ ਜਿਹੜੇ ਸਾਡੇ ਸਰੋਤੇ ਨੇ, ਜਿਹੜੇ ਤੁਹਾਡੇ ਹਾਣ ਦੇ ਵੀ ਬੱਚੇ ਜਾਂ ਤੁਹਾਡੇ ਤੋਂ ਛੋਟੇ ਬੱਚੇ ਵੀ ਕੋਈ ਸੁਣ ਰਹੇ ਹੋਣ ਜਾਂ ਪੇਰੈਂਟਸ ਸੁਣ ਰਹੇ ਹੋਣ, ਤਾਂ ਉਹਨਾਂ ਨੂੰ ਤੁਸੀਂ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੋਗੇ ਵੀ ਕਿਵੇਂ ਉਹ ਪੜ੍ਹਾਈ ਵੱਲ ਵੱਧ ਧਿਆਨ ਦੇ ਸਕਦੇ ਨੇ ਜਾਂ ਕਿਵੇਂ ਉਹ ਬੈਲੈਂਸ ਕਰਕੇ ਚੱਲ ਸਕਦੇ ਨੇ ਜਾਂ ਕਿਵੇਂ ਜਿਹੜਾ ਉਹ ਕੰਮ ਕਰ ਰਹੇ ਨੇ ਉਹਨੂੰ ਉਹ ਇੰਜੋਏ ਕਰ ਸਕਦੇ ਨੇ? ਜੈਸਮੀਨ,
1: ਮੇਰੇ ਅਕੋਰਡਿੰਗ ਤੋਂ ਆਪਕੋ ਕੰਸਿਸਟੈਂਸੀ ਬਣਾਏ ਰੱਖਣੀ ਪੜੇਗੀ, ਰੋਜ਼ ਰੋਜ਼ ਕੰਮ ਕਰਨਾ ਪੜੇਗਾ, ਦੈਨ ਆਪ ਜੋ ਵੀ ਕਰੋ ਆਪ ਉਸਕੋ ਇੰਜੋਏ ਕਰੋ ਓਬਵੀਅਸਲੀ, ਕਿਉਂਕਿ ਮੁਝੇ ਜੋ ਹੈ ਸਪੈਸੀਫਿਕਲੀ ਮੇਰੇ ਕੋ ਪੜ੍ਹਨਾ ਬਹੁਤ ਪਸੰਦ ਥਾ, ਐਂਡ ਆਪ ਅਗਰ ਆਪ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਵੀ ਕਰ ਰਹੇ ਹੋ ਤਾਂ ਆਪ

ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਅਤੇ ਨਾਰੀ ਲੋਕ ਦੀ ਜੇਕਰ ਸੁਰਖੀ ਦੀ ਗੱਲ ਕਰੀਏ ਤਾਂ ਸੁਰਖੀ ਜਿਹੜੀ ਹੈਗੀ ਹੈ ਚੀਨ ਦੀ ਇੱਕ ਮਹੱਤਵਪੂਰਨ ਜਿਹੜੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਜੀ। 3 ਸਾਲਾਂ ਬਾਅਦ ਇਹ ਜਿਹੜੀ ਇਨਫਲੂਐਂਸਰ ਸੀਗੀ ਉਸਨੇ ਵਾਪਸੀ ਕੀਤੀ ਸੋਸ਼ਲ ਮੀਡੀਆ ਦੇ ਉੱਪਰ ਅਤੇ 3 ਸਾਲ ਬਾਅਦ ਇਸਨੇ 24 ਘੰਟਿਆਂ ਦੇ ਵਿੱਚ ਹੀ ਜਿਹੜਾ ਇੱਕ ਰਿਕਾਰਡ ਬਣਾ ਦਿੱਤਾ ਕਿ 24 ਘੰਟਿਆਂ ਦੇ ਵਿੱਚ ਇਸਦੀ 1 ਕਰੋੜ ਤੋਂ ਜ਼ਿਆਦਾ ਫੋਲੋਅਰ ਬਣ ਗਏ। ਤਾਂ ਚੀਨ ਦੀ ਇਸ ਉੱਚ ਚੋਟੀ ਦੀ ਇਹ ਬਿਊਟੀ ਮੇਕਅਪ ਇਨਫਲੂਐਂਸਰ ਜਿਆਂਗ ਚਿੰਗਲਾਂਗ ਨੇ 3 ਸਾਲ ਬਾਅਦ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵਾਪਸੀ ਕੀਤੀ ਅਤੇ ਇਹਨਾਂ ਨੇ 13 ਮਈ ਨੂੰ ਆਪਣਾ ਨਵਾਂ ਅਕਾਊਂਟ ਬਣਾਇਆ ਅਤੇ ਸਿਰਫ 24 ਘੰਟਿਆਂ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਫੋਲੋਅਰ ਜੁੜ ਗਏ ਅਤੇ 2023 ਤੋਂ ਇਹ ਸੋਸ਼ਲ ਮੀਡੀਆ ਅਤੇ ਇਹਨਾਂ ਨੇ ਕੋਈ ਵੀ ਪੋਸਟ ਨਹੀਂ ਪਾਈ ਸੀਗੀ, ਬਿਲਕੁਲ ਬੰਦ ਕਰਤਾ ਸੀ ਸੋਸ਼ਲ ਮੀਡੀਆ। ਅਤੇ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਉਹਨਾਂ ਦਾ ਕੋਈ ਪੁਰਾਣੀ ਏਜੰਸੀ ਦੇ ਨਾਲ ਪਹਿਲਾਂ ਵਿਵਾਦ ਚੱਲ ਰਿਹਾ ਸੀ, ਜਿੰਨਾ ਕਰਕੇ ਉਹ ਇੰਟਰਨੈਟ ਤੋਂ ਬਿਲਕੁਲ ਹੀ ਦੂਰ ਹੋ ਗਏ ਸੀਗੇ। ਪਰ ਉਹਨਾਂ ਦੇ ਜਿਹੜੇ ਚਾਹੁਣ ਵਾਲੇ ਸੀਗੇ ਉਹਨਾਂ ਨੇ ਜਦੋਂ ਹੀ ਇਹਨਾਂ ਨੇ ਵਾਪਸੀ ਕੀਤੀ ਤਾਂ ਉਸੇ ਹੀ ਤਰੀਕੇ ਦੇ ਨਾਲ ਖੁੱਲ੍ਹੇ ਦਿਲ ਦੇ ਨਾਲ ਇਹਨਾਂ ਨੂੰ ਐਕਸੈਪਟ ਕੀਤਾ ਅਤੇ 1 ਕਰੋੜ ਜਿਹੜੇ ਫੋਲੋਅਰ ਹੈਗੇ ਆ ਮਹਿਜ਼ 24 ਘੰਟਿਆਂ ਦੇ ਵਿੱਚ ਬਣਾ ਕੇ, ਤਾਂ ਇੱਕ ਨਵਾਂ ਰਿਕਾਰਡ ਇਹਨਾਂ ਨੇ ਬਣਾ ਦਿੱਤਾ। ਤਾਂ ਇਸ ਦੇ ਨਾਲ ਨਾਲ ਜੇਕਰ ਗੱਲ ਕਰੀਏ ਜੀ ਜੀ ਹਰਮਨਪ੍ਰੀਤ ਕੌਰ ਦੀ, ਜਿਹੜੀ ਕਿ

ਸਾਡੀ ਭਾਰਤੀ ਮਹਿਲਾ ਕ੍ਰਿਕਟਰ ਹੈਗੇ ਹੈ ਅਤੇ ਉਹਨਾਂ ਨੂੰ ਜਿਹੜਾ ਵਿਸ਼ਵ ਕੱਪ ਦੇ ਵਿੱਚ ਜਿਹੜੇ ਕੱਲ੍ਹ ਪਦਮ ਵਿਭੂਸ਼ਣ ਦਿੱਤਾ ਗਿਆ ਹੈਗਾ ਤਾਂ ਉਹ ਵੀ ਇੱਕ ਸਾਡੇ ਸਾਰਿਆਂ ਦੇ ਲਈ ਬੜੀ ਮਾਣ ਦੀ ਗੱਲ ਹੈਗੀ ਹੈ। ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ। ਤਾਂ ਔਰਤਾਂ ਜਿਹੜੀਆਂ ਹੈਗੀਆਂ ਹਰ ਇੱਕ ਫੀਲਡ ਦੇ ਵਿੱਚ ਅੱਗੇ ਹੈਗੀਆਂ ਅਤੇ ਸਾਡੇ ਸਮਾਜ ਦੀ ਜਿਹੜੀ ਸਿਰਜਣਾ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੈਗਾ।

ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਦਾ। ਨਾਰੀ ਲੋਕ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਰਿਸ਼ਤੇ ਜਿਹੜੇ ਹੈਗੇ ਆ ਜੀ, ਬਹੁਤ ਹੀ ਇੰਪੋਰਟੈਂਟ ਹੁੰਦੇ ਆ, ਬਹੁਤ ਖਾਸ ਹੁੰਦੇ ਆ। ਅਤੇ ਸਾਡੀਆਂ ਭੈਣਾਂ ਬਹੁਤ ਹੀ, ਅਸੀਂ ਕੀ ਕਿ ਤਨਦੇਹੀ ਦੇ ਨਾਲ ਸਾਰੇ ਰਿਸ਼ਤਿਆਂ ਦੇ ਵਿੱਚ ਜਿਹੜਾ ਹੈਗਾ ਸੁਮੇਲ ਕਾਇਮ ਕਰਕੇ ਰੱਖਦੀਆਂ ਹੈਗੀਆਂ। ਸਾਰਾ ਦਿਨ ਚਾਹੇ ਅਸੀਂ ਕੰਮ ਕਾਰ ਕਰਦੇ ਹੈਗੇ ਹਾਂ, ਪਰ ਜਿਹੜਾ ਸਾਡਾ ਧਿਆਨ ਹੈਗਾ ਸਾਡੀ ਘਰ ਗ੍ਰਸਤੀ, ਸਾਡੇ ਬੱਚੇ ਦੀ, ਸਾਡੇ ਪਰਿਵਾਰ ਦੇ ਵਿੱਚ ਹੀ ਬਣਿਆ ਰਹਿੰਦਾ ਹੈਗਾ। ਤਾਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਹੈਗੀਆਂ, ਤਾਂ ਜ਼ਰੂਰੀ ਹੋ ਜਾਂਦਾ ਹੈਗਾ। ਕਈ ਵਾਰੀ ਸਾਡੀ ਲਾਈਫ ਦੇ ਵਿੱਚ ਕੁਝ ਇੱਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ, ਇਹੋ ਜਿਹੀਆਂ ਮੁਸ਼ਕਲਾਂ ਆ ਜਾਂਦੀਆਂ ਕਿ ਕਦੇ ਕਦੇ ਇਨਸਾਨ ਕੁਝ ਕੁ ਗੱਲਾਂ ਕਰਦਾ ਕਰਦਾ ਚੁੱਪ ਹੋ ਜਾਂਦਾ। ਤਾਂ ਕਈ ਵਾਰੀ ਜੇਕਰ ਰਿਸ਼ਤੇ ਜਿਹੜੇ ਹੈਗੇ ਆ ਜੀ, ਉਹ ਕਮਜ਼ੋਰ ਹੋਣ ਲੱਗਣ, ਤਾਂ ਉਸ ਸਮੇਂ ਦੇ ਉੱਪਰ ਥੋੜ੍ਹੀ ਜਿਹੀਆਂ ਜਿਹੜਾ ਹੈਗਾ

ਅਸੀਂ ਅਗਰ ਧਿਆਨ ਦੇਈਏ ਤਾਂ ਟੁੱਟਦੇ ਹੋਏ ਰਿਸ਼ਤਿਆਂ ਨੂੰ ਬੜੀ ਬਾਖੂਬੀ ਬਚਾਇਆ ਜਾ ਸਕਦਾ ਹੈਗਾ। ਤਾਂ ਕਹਿੰਦੇ ਆ ਕਈ ਵਾਰੀ ਜੇਕਰ ਅਸੀਂ ਗੱਲ ਕਰਨੀ ਕਿਸੇ ਨਾਲ ਬੰਦ ਕਰਨੀ ਆ, ਉਹਦੇ ਨਾਲੋਂ ਚੰਗਾ ਇਹੀ ਹੈਗਾ ਕਿ ਜਦੋਂ ਸਾਨੂੰ ਕਿਸੇ 'ਤੇ ਗੁੱਸਾ ਆਉਂਦਾ ਜਾਂ ਸਾਡਾ ਮਨ ਨਹੀਂ ਕਰ ਰਿਹਾ ਕਿਸੇ ਨਾਲ ਗੱਲ ਕਰਨ ਦਾ, ਜਾਂ ਅਸੀਂ ਗੁੱਸੇ ਦੇ ਵਿੱਚ ਹੁੰਦੇ ਹਾਂ, ਤਾਂ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਜਾਂ ਅਸੀਂ ਬੋਲਣਾ ਨਹੀਂ ਹੈਗਾ। ਤਾਂ ਸਭ ਤੋਂ ਵਧੀਆ ਗੱਲ ਉਦੋਂ ਇਹੀ ਹੁੰਦੀ ਹੈ ਕਿ ਤੁਸੀਂ ਆਰਾਮ ਅਤੇ ਠਰਮੇ ਦੇ ਨਾਲ, ਯਾਨੀ ਕਿ ਸ਼ਾਂਤੀ ਨਾਲ ਗੱਲ ਕਰੋ, ਕਿਉਂਕਿ ਹਰ ਇੱਕ ਮੁਸ਼ਕਿਲ ਦਾ ਹੱਲ ਨਿਕਲ ਸਕਦਾ ਹੈਗਾ, ਪਰ ਜੇਕਰ ਅਸੀਂ ਉਸ ਨੂੰ ਸਹਿਜਤਾ ਦੇ ਨਾਲ, ਠਰਮੇ ਦੇ ਨਾਲ ਗੱਲ ਕਰਦੇ ਹਾਂ, ਤਾਂ ਹਰ ਵਾਰ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਹੀ ਸਹੀ ਸਾਬਤ ਕਰਨ ਦੀ ਜਿੱਦ ਜਿਹੜੀ ਹੈਗੀ ਆ ਉਸ ਨੂੰ ਤਿਆਗ ਦਈਏ। ਬਹੁਤ ਸਾਰੇ ਜਿਹੜੀਆਂ ਲੜਾਈਆਂ ਹੁੰਦੀਆਂ ਜਾਂ ਬਹੁਤ ਸਾਰੀ ਅਣਬਣ ਦਾ ਕਾਰਨ ਮੇਨ ਗੱਲ ਇਹੀ ਹੋ ਜਾਂਦੀ ਹੈਗੀ ਹੈ ਕਿ ਜ਼ਿਆਦਾਤਰ ਕੋਈ ਵੀ ਇਨਸਾਨ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਹੀ ਪ੍ਰਿਓਰਟੀ ਦੇ ਕੇ ਚੱਲਦਾ ਹਮੇਸ਼ਾ। ਉਹ ਆਪਣੀ ਕਹੀ ਹੋਈ ਗੱਲ, ਆਪਣੇ ਕੀਤੇ ਹੋਏ ਕੰਮ ਜਾਂ ਆਪਣੀ ਜਾਣਕਾਰੀ, ਆਪਣੀ ਨੌਲੇਜ ਦੇ ਬਾਰੇ ਇਸ ਭਰਮ ਦੇ ਵਿੱਚ ਹਮੇਸ਼ਾ ਹੀ ਉਸ ਨੂੰ ਬਣਿਆ ਰਹਿੰਦਾ ਹੈ ਕਿ ਮੈਂ ਸਭ ਤੋਂ ਅੱਗੇ ਹਾਂ ਜਾਂ ਮੈਂ ਹੀ ਹਾਂ ਅਤੇ ਮੇਰੇ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ। ਤਾਂ ਆਪਣੇ ਆਪ ਨੂੰ ਹਰ ਵਾਰ ਇਹੀ ਸਾਬਿਤ ਕਰਨਾ ਕਿ ਮੈਂ ਹੀ ਹਰ ਗੱਲ ਦੇ ਵਿੱਚ ਸਹੀ ਹਾਂ, ਤਾਂ ਇਹ ਕਈ ਵਾਰੀ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਜੀ ਉਸ ਵਿੱਚ ਤੁਹਾਨੂੰ ਪਾ ਦਿੰਦੀ ਹੈ। ਬਹੁਤ ਖੂਬਸੂਰਤ ਰਿਸ਼ਤਿਆਂ ਦੇ ਵਿੱਚ ਇਹਨਾਂ ਕਰਕੇ ਅਸੀਂ ਕੀ ਕਿ ਤਰੀੜਾਂ ਵੀ ਆ ਜਾਂਦੀਆਂ ਹੈਗੀਆਂ। ਤਾਂ ਛੋਟੀ ਜਿਹੀ ਗੱਲ ਹੈਗੀ ਹੈ ਕਿ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਜਿੰਨਾ ਕੁ ਤੁਹਾਡਾ ਆਪਣਾ ਕਿਸੇ ਚੀਜ਼ ਨੂੰ ਲੈ ਕੇ ਤੁਹਾਡਾ ਆਪਣਾ ਨਜ਼ਰੀਆ, ਤਾਂ ਹੋ ਸਕਦਾ ਕਿ ਸਾਹਮਣੇ ਵਾਲੇ ਦੀ ਜਾਣਕਾਰੀ, ਸਾਹਮਣੇ ਵਾਲੇ ਦੀ ਸੋਚ ਜਾਂ ਸਾਹਮਣੇ ਵਾਲੇ ਦੀ ਸਮਝ ਜਿਹੜੀ ਹੈ ਉਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲੋਂ ਜ਼ਿਆਦਾ ਬਿਹਤਰ ਹੋਵੇ। ਤਾਂ ਇਸ ਕਰਕੇ ਹਰ ਵਾਰ ਆਪਣੇ ਆਪ ਨੂੰ ਸਹੀ ਕਹਿਣ ਦੀ ਜਿਹੜੀ ਜ਼ਿੱਦ ਹੈਗੀ ਹੈ ਉਸ ਨੂੰ ਸਾਨੂੰ ਤਿਆਗ ਦੇਣਾ ਚਾਹੀਦਾ ਹੈ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਤਾਂ ਗੱਲ ਕਰ ਰਹੀ ਸੀ ਕਿ ਕਈ ਵਾਰੀ ਜਦੋਂ ਛੋਟੀ ਮੋਟੀ ਕਿਸੇ ਨਾਲ ਨਾਰਾਜ਼ਗੀ ਹੋ ਜਾਂਦੀ ਹੈ ਜਾਂ ਕਦੇ ਕਦੇ ਸਾਡਾ ਦਿਲ ਜਿਹੜਾ ਹੈਗਾ ਕਿਸੇ ਨਾਲ ਗੱਲ ਕਰਨ ਨੂੰ ਨਹੀਂ ਕਰਦਾ, ਜਾਂ ਕਈ ਵਾਰੀ ਅਸੀਂ ਇੰਨੇ ਅੱਕ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ ਸਾਹਮਣੇ ਵਾਲੇ ਦੀਆਂ ਗਲਤੀਆਂ ਤੋਂ, ਕਿ ਸਾਡਾ ਦਿਲ ਕਰਦਾ ਹੈਗਾ ਕਿ ਅਸੀਂ ਉਸ ਤੋਂ ਕਿਨਾਰਾ ਕਰ ਲਈਏ, ਤਾਂ ਜ਼ਰੂਰੀ ਹੋ ਜਾਂਦਾ ਕਿ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੇਧ ਵੀ ਦਿੰਦੀਆਂ ਹੈਗੀਆਂ, ਅਤੇ ਅਸੀਂ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਵੀ ਰੱਖੀਏ। ਤਾਂ ਜਿਵੇਂ ਕਿ ਪਹਿਲਾਂ ਕਿਹਾ ਕਿ ਗੱਲ ਕਰਨੀ ਬੰਦ ਕਰਨ ਨਾਲੋਂ ਚੰਗਾ ਇਹੀ ਹੈ ਕਿ ਆਪਾਂ ਅੱਗੇ ਨਾਲ ਸ਼ਾਂਤੀ ਨਾਲ, ਠਰਮੀ ਨਾਲ, ਸਹਿਜਤਾ ਦੇ ਨਾਲ ਗੱਲ ਕਰੀਏ। ਜਦੋਂ ਸਾਡਾ ਗੁੱਸਾ ਜਿਹੜਾ ਸ਼ਾਂਤ ਹੋ ਜਾਵੇ ਤਾਂ ਤੁਹਾਡੀ ਮੁਸ਼ਕਿਲ ਦਾ ਜਿਹੜਾ ਹੱਲ ਜ਼ਰੂਰ ਨਿਕਲ ਆਉਂਦਾ ਜੀ, ਅਤੇ ਹਰ ਵਾਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਜਿਹੜੀ ਜ਼ਿੱਦ ਹੈਗੀ ਹੈ, ਇਸ ਨੂੰ ਸਾਨੂੰ ਛੱਡ ਦੇਣਾ ਚਾਹੀਦਾ। ਸਾਹਮਣੇ ਵਾਲਾ ਕੀ ਸੋਚ ਰਿਹਾ, ਕਈ ਵਾਰੀ ਸਾਨੂੰ ਉਸ ਦੇ ਨਜ਼ਰੀਏ ਨੂੰ ਵੀ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਉਸ ਦੀ ਜਗ੍ਹਾ ਦੇ ਉੱਪਰ ਰੱਖ ਕੇ ਦੇਖਣਾ ਚਾਹੀਦਾ ਕਿ ਉਹ ਜਿਹੜੀ ਗੱਲ ਕਰ ਰਹੇ ਹੈ, ਹੋ ਸਕਦਾ ਕਿ ਉਹਨਾਂ ਦੇ ਨਜ਼ਰੀਏ ਤੋਂ ਉਹ ਗੱਲ ਸਹੀ ਹੋਵੇ। ਤਾਂ ਕੋਸ਼ਿਸ਼ ਕਰਿਆ ਕਰੋ ਕਿ ਕਦੇ ਵੀ ਈਗੋ ਦੇ ਵਿੱਚ ਨਾ ਫਸਿਆ ਕਰੀਏ। ਈਗੋ ਦੇ ਵਿੱਚ ਆ ਕੇ ਅਸੀਂ ਬਹੁਤ ਸਾਰੇ ਕੰਮ ਜਿਹੜੇ ਹੈਗੇ ਆ, ਬਹੁਤ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਉਹ ਦੋਸਤੋਂ ਗਵਾ ਦਿੰਦੇ ਹਾਂ। ਤਾਂ ਇਸ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿ ਅਸੀਂ ਦੂਸਰਿਆਂ ਦੇ ਨਾਲ ਹਮਦਰਦੀ ਦੀ ਜਿਹੜੀ ਭਾਵਨਾ ਹੈਗੀ ਹੈ ਉਹ ਮਨ ਦੇ ਵਿੱਚ ਜ਼ਰੂਰ ਰੱਖੀਏ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਜੀ, ਕਈ ਵਾਰੀ ਅਸੀਂ ਪੁਰਾਣੀਆਂ ਕਿਸੇ ਗੱਲਾਂ 'ਤੇ ਸਾਡੀ ਲੜਾਈ ਹੋਈ ਹੁੰਦੀ ਹੈ, ਉਹ ਗੱਲਾਂ ਖਤਮ ਵੀ ਹੋ ਜਾਂਦੀਆਂ ਨੇ, ਪਰ ਹਰ ਵਾਰ ਜਦੋਂ ਗੁੱਸਾ ਆਉਂਦਾ ਤਾਂ ਉਹੀ ਪੁਰਾਣੀਆਂ ਗੱਲਾਂ ਨੂੰ ਅਸੀਂ ਫਿਰ ਜਿਹੜੀਆਂ ਹੈਗੀਆਂ ਬਾਰ ਬਾਰ ਦੁਹਰਾਉਂਦੇ ਹਾਂ। ਤਾਂ ਇਹ ਜਿਹੜੀ ਆਦਤ ਹੈਗੀ ਹੈ, ਇਸ ਤੋਂ ਸਾਨੂੰ ਜਿਹੜਾ ਹੈਗਾ ਇਸ ਨੂੰ ਛੱਡ ਦੇਣਾ ਚਾਹੀਦਾ, ਕਿਉਂਕਿ ਹਰ ਵਾਰ ਲੜਾਈ ਦਾ ਕਾਰਨ ਉਹ ਫਿਰ ਬਣ ਜਾਂਦੀਆਂ, ਅਤੇ ਉਸ ਦੇ ਨਾਲ ਜਦੋਂ ਪੁਰਾਣੀਆਂ ਗੱਲਾਂ ਦੁਹਰਾਈਆਂ ਜਾਂਦੀਆਂ ਹੈਗੀਆਂ ਤਾਂ ਉਹ ਬਹੁਤ ਅਸੀਂ ਕਿ ਉਹ ਲੜਾਈ ਜਿਹੜੀ ਹੈਗੀ ਆ ਦਾ ਹੋਰ ਵੀ ਉਹਦਾ ਰੂਪ ਬਦਲ ਜਾਂਦਾ, ਅਤੇ ਕੋਈ ਇਨਸਾਨ ਜਾਂ ਕੋਈ ਰਿਸ਼ਤਾ ਤੁਹਾਡੇ ਤੋਂ ਦੂਰ ਹੋ ਸਕਦਾ। ਤਾਂ ਪੁਰਾਣੀਆਂ ਗੱਲਾਂ ਜਿਹੜੀਆਂ ਇੱਕ ਵਾਰ ਖਤਮ ਹੋ ਜਾਣ, ਉਸਨੂੰ ਖਤਮ ਕਰ ਦੇਣਾ ਚਾਹੀਦਾ ਹੈਗਾ। ਉਹਨਾਂ ਨੂੰ ਬਾਰ ਬਾਰ ਦੁਹਰਾਉਣ ਦੀ ਥਾਂ 'ਤੇ ਉਹਨਾਂ ਦੇ ਹੱਲ ਲੱਭ ਲੈਣੇ ਚਾਹੀਦੇ ਹੈ। ਤਾਂ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਜ਼ਿੰਦਗੀ ਦੀ ਉਤਲ ਫੁਤਲ ਦੇ ਵਿੱਚ ਜਾਂ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਕੋਈ ਇਨਸਾਨ ਇੰਨਾ ਕੁ ਥੱਕ ਜਾਂਦਾ ਹੈਗਾ ਕਿ ਸਮਟਾਈਮਸ ਸਾਨੂੰ ਕੋਸ਼ਿਸ਼ ਹੁੰਦੀ ਹੈ, ਸਾਨੂੰ ਜ਼ਰੂਰਤ ਹੁੰਦੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਥੋੜ੍ਹਾ ਜਿਹਾ ਸਪੇਸ ਦੇਈਏ, ਥੋੜ੍ਹਾ ਜਿਹਾ ਠਹਿਰਾਵ, ਥੋੜ੍ਹਾ ਜਿਹਾ ਚੀਜ਼ਾਂ ਨੂੰ ਸਮਝਣ ਦੇ ਲਈ ਜਿਹੜਾ ਵਕਤ ਹੈਗਾ ਉਹ ਸਾਨੂੰ ਇੱਕ ਦੂਸਰੇ ਨੂੰ ਜ਼ਰੂਰ ਦੇਣਾ ਚਾਹੀਦਾ। ਕਿ ਇਹੀ ਸਭ ਤੋਂ ਵਧੀਆ ਚੀਜ਼ ਹੈਗੀ ਹੈ ਵੀ ਜੇਕਰ ਦਿਲ ਨਹੀਂ ਕਰ ਰਿਹਾ ਤਾਂ ਥੋੜ੍ਹੇ ਸਮੇਂ ਲਈ ਚਾਹੇ ਚੁੱਪ ਹੋ ਜਾਓ, ਸ਼ਾਂਤ ਹੋ ਜਾਓ, ਪਰ ਆਪਣਾ ਰਿਸ਼ਤਾ ਜਿਹੜਾ ਹੈਗਾ ਉਹ ਨਾ ਟੁੱਟਣ ਦਿਓ। ਸੱਚਾ ਰਿਸ਼ਤਾ ਉਹੀ ਹੁੰਦਾ ਜੋ ਮੁਸ਼ਕਿਲ ਦੇ ਵਿੱਚ ਤੁਹਾਡੇ ਨਾਲ ਖੜੀ, ਤੁਹਾਡਾ ਸਾਥ ਨਿਭਾਵੇ, ਅਤੇ ਰਿਸ਼ਤੇ ਦੋਸਤੋ ਹਮੇਸ਼ਾ ਹੀ ਸਮਝ ਦੇ ਨਾਲ ਹੀ ਚੱਲਦੇ ਨੇ।

FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੀ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਹੈ 1:25 ਦਾ। ਸਰੋਤਿਆਂ ਦਾ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਕੁਝ ਖਾਸ ਪ੍ਰੋਗਰਾਮਾਂ ਬਾਰੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ। 2:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ, 2 ਤੇਰੀਆਂ 2 ਮੇਰੀਆਂ ਦਾ, ਜਿਸ ਵਿੱਚ ਅੱਜ ਵਿਸ਼ਾ ਰਹੇਗਾ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ।

3 ਵਜੇ ਤੋਂ ਲੈ ਕੇ 5 ਵਜੇ ਤੱਕ ਰਿਲੀ ਕਰਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ। 5:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਕਿਸਾਨ ਵਾਣੀ ਦਾ, ਜਿਸ ਵਿੱਚ ਜਾਣਕਾਰੀ ਦਾ ਵਿਸ਼ਾ ਰਹੇਗਾ ਹੀਟ ਸਟ੍ਰੋਕ ਤੋਂ ਪਸ਼ੂਆਂ ਦਾ ਬਚਾਅ। ਇਸ ਵਿਸ਼ੇ ਉੱਪਰ ਜਾਣਕਾਰੀ ਦੇਣਗੇ ਡਾਕਟਰ ਗੁਰਜਾਪ ਸਿੰਘ।

ਵੈਟਰਨਰੀ ਅਫਸਰ ਤੇ ਇਹਨਾਂ ਨਾਲ ਗੱਲਬਾਤ ਕਰਨਗੇ ਧਰਮਿੰਦਰ ਸੰਧੂ। ਸਾਢੇ 6 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਵਿਵਗਿਓਰ ਦਾ, 7:40 ਪ੍ਰੋਗਰਾਮ ਸ਼ਾਮ ਸੁਹਾਨੀ,

7:15 ਤੁਸੀਂ ਸੁਣੋਗੇ ਪ੍ਰੋਗਰਾਮ ਮੰਥਨ। 10:02 ਦਾ ਸਮਾਂ ਰਹੇਗਾ ਪੰਜਾਬੀ ਤੜਕਾ ਦਾ, 10:30 ਵਜੇ ਰਜਨੀਗੰਧਾ।

ਇਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ। FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਨਗਮੇ ਦਾ।

ਪ੍ਰੋਗਰਾਮ ਨਗਮੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਸਰੋਤਿਆਂ ਦੇ ਭੇਜੇ ਹੋਏ ਖਤ ਦੀ ਖਤਾਂ 'ਤੇ ਆਧਾਰਿਤ ਹਿੰਦੀ ਫਰਮਾਇਸ਼ੀ ਗੀਤਾਂ ਦਾ ਇਹ ਪ੍ਰੋਗਰਾਮ ਅਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਫਿਲਮ ਸਨਮ ਰੇ ਦੀ ਇਸ ਗੀਤ ਦੇ ਨਾਲ, ਜਿਸ ਨੂੰ ਕਿ ਪਸੰਦ ਕੀਤਾ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਤ ਲਿਖਣ ਵਾਲੇ ਸਰੋਤਿਆਂ ਦੇ ਨਾਮ ਹੈਗੇ ਆ ਜੀ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ, ਪੂਰਾ ਹੀ ਖੁਸ਼ਦਿਲ ਜਿਹੜਾ ਹੈਗਾ, ਪੂਰਾ ਹੀ ਖੁਸ਼ਦਿਲ ਪਰਿਵਾਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣਿਆ ਹੋਇਆ। ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਤਾਂ ਸੁਣਦੀਆਂ ਇਹਨਾਂ ਸਰੋਤਿਆਂ ਦੀ ਪਸੰਦ 'ਤੇ ਇਹ ਗੀਤ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਅਰਜੀਤ ਸਿੰਘ ਨੇ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਅੱਜ ਪੈ ਰਹੀਆਂ ਨੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ ਹੈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1896 ਵਾਰਡਾਂ ਤੋਂ 7555 ਉਮੀਦਵਾਰ ਚੋਣ ਲੜ ਰਹੇ ਨੇ ਅਤੇ ਇਸ ਸਮੇਂ 32,000 ਪੁਲਿਸ ਮੁਲਾਜ਼ਮਾਂ ਦੀ ਭਾਰੀ ਤਾਇਨਾਤੀ ਵਿਚਕਾਰ ਵੋਟਿੰਗ ਜਾਰੀ ਏ। ਸਾਰੀਆਂ ਨਗਰ ਨਿਗਮ ਸੰਸਥਾਵਾਂ ਵਿੱਚ ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਏ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਤਾਇਨਾਤ ਕੀਤਾ ਗਿਆ ਏ। ਵੋਟਾਂ ਦੀ ਗਿਣਤੀ ਸ਼ੁੱਕਰਵਾਰ 29 ਮਈ ਨੂੰ ਹੋਵੇਗੀ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਏ। ਚੋਣਾਂ 13 ਜੂਨ ਨੂੰ ਹੋਣਗੀਆਂ। ਇਹਨਾਂ ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਏ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਏ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਵੇਗੀ। ਇਹਨਾਂ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲਾਂ ਦੇ ਅਧਿਕਾਰ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਏ। ਸਥਾਨਕ

0: ਸ੍ਰੀ ਮੁਕਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਕੁੱਲ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਬਰਨਾਲਾ, ਅਬੋਹਰ, ਮੋਗਾ, ਬਟਾਲਾ, ਹੁਸ਼ਿਆਰਪੁਰ, ਫਗਵਾੜਾ ਅਤੇ ਕਪੂਰਥਲਾ ਨੇ ਸ਼ਾਨਦਾਰ ਫੀਲਡ ਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਉੱਚ ਜੋਖਮ ਗਰਭ ਅਵਸਥਾ ਅਤੇ ਨਵਜਾਤ ਬੱਚਿਆਂ ਦੀ ਸਿਹਤ ਸੇਵਾਵਾਂ ਨੂੰ ਖਾਸ ਤੌਰ 'ਤੇ ਮਜ਼ਬੂਤੀ ਮਿਲ ਰਹੀ ਹੈ। ਇਹ ਯੋਜਨਾ ਗੰਭੀਰ ਜਣੇਪੇ ਅਤੇ ਗੰਭੀਰ ਤੌਰ 'ਤੇ ਬਿਮਾਰ ਨਵਜਾਤ ਬੱਚਿਆਂ ਦੇ ਇਲਾਜ ਨੂੰ ਪਰਿਵਾਰਾਂ ਲਈ ਬਿਨਾਂ ਕਿਸੇ ਆਰਥਿਕ ਬੋਝ ਦੇ ਆਸਾਨ ਬਣਾ ਰਹੀ ਹੈ। ਸਿਹਤ ਕਾਰਡ ਉਹਨਾਂ ਮਹਿਲਾਵਾਂ ਲਈ ਇੱਕ ਮਹੱਤਵਪੂਰਨ ਸਹਾਰਾ ਬਣ ਕੇ ਉੱਭਰਿਆ ਹੈ ਜਿਨ੍ਹਾਂ ਨੂੰ ਜਣੇਪੇ ਦੌਰਾਨ ਆਪਰੇਸ਼ਨ ਰਾਹੀਂ ਇਲਾਜ ਦੀ ਲੋੜ ਪੈਂਦੀ ਹੈ। ਰਾਜ ਸਿਹਤ ਏਜੰਸੀ ਦੇ ਅੰਕੜੇ ਅਨੁਸਾਰ 25 ਮਈ ਤੱਕ ਯੋਜਨਾ ਤਹਿਤ ਵਾਤਾਵਰਣ ਮਾਫ ਕਰਨਾ ਯੋਜਨਾ ਤਹਿਤ ਮਾਤਰਤਵ ਅਤੇ ਨਵਜਾਤ ਸੰਭਾਲ ਦੇ ਕੁੱਲ 7300 ਮਾਮਲਿਆਂ ਵਿੱਚ ਇਲਾਜ ਪ੍ਰਦਾਨ ਕੀਤਾ ਗਿਆ, ਜਿਸ 'ਤੇ ਲਗਭਗ 7 ਕਰੋੜ ਰੁਪਏ ਤੋਂ ਵੱਧ ਦਾ ਖਰਚ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਜੱਸੀ ਪੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ। ਡਿਪਟੀ ਡਾਇਰੈਕਟਰ ਟ੍ਰੇਨਿੰਗ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਫਸਲ ਵਿੱਚ ਜੀਵਾਣੂ ਖਾਦ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੈਵਿਕ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਉੱਤੇ ਨਿਰਭਰਤਾ ਘਟਾਈ ਜਾ ਸਕਦੀ ਹੈ ਅਤੇ ਫਸਲ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਸਹਾਇਕ ਪ੍ਰੋਫੈਸਰ ਡਾਕਟਰ ਰਮਨਦੀਪ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ, ਲੱਕੀ ਸੀਡ ਡਿਲ ਰਾਹੀਂ ਬਿਜਾਈ ਕਰਨ ਦੇ ਢੰਗ ਅਤੇ ਇਸ ਤਕਨੀਕ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕਿਸਾਨਾਂ ਨੇ ਖਾਦਾਂ ਦੀ ਵਰਤੋਂ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਸੰਬੰਧਿਤ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਅਤੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਕਿਸਾਨਾਂ ਨੂੰ ਜੀਵਾਣੂ ਖਾਦ ਵੀ ਮੁਹੱਈਆ ਕਰਵਾਈ ਗਈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪਟਿਆਲਾ ਦੇ ਰੀਜਨਲ ਟਰਾਂਸਪੋਰਟ ਅਫਸਰ ਡਾਕਟਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਸਕੂਲਾਂ ਦੀਆਂ ਬੱਸਾਂ, ਵੈਨਾਂ ਅਤੇ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਹੋਰ ਵਾਹਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਡਾਕਟਰ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਜਾਣ ਦੌਰਾਨ ਵਾਹਨਾਂ ਦੇ ਪਰਮਿਟ, ਫਿਟਨੈਸ ਸਰਟੀਫਿਕੇਟ, ਇੰਸ਼ੋਰੈਂਸ, ਸਪੀਡ ਗਵਰਨਰ, ਐਮਰਜੈਂਸੀ ਐਗਜ਼ਿਟ, ਅੱਗ ਬੁਝਾਊ ਯੰਤਰ, ਫਸਟ ਏਡ ਬਾਕਸ ਆਦਿ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਿਹੜੇ ਵਾਹਨ ਨਿਰਧਾਰਿਤ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲ @ RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਚੱਲ ਰਿਹਾ ਹੈ ਨਗਮੇ। ਪ੍ਰੋਗਰਾਮ ਨਗਮੇ ਦੇ ਵਿੱਚ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਮਨਦੀਪ ਮਸੌਂ ਦੀ, ਜੋ ਖਤ ਸਾਡੇ ਕੋਲ ਪਹੁੰਚੀ ਹੈ ਜੀ। ਲਿਖਣ ਵਾਲੇ ਨੇ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰਿੰਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬਦਾਸ ਮਾਨਿਕਪੁਰੀ, ਰਚਨਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਵਾਸਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋਏ ਹੈ ਜੀ। ਅਤੇ ਨਾਲ ਹੀ ਗੀਤ ਦੀ ਫਰਮਾਇਸ਼ ਜਿਹੜੀ ਕੀਤੀ ਹੋਈ ਹੈ ਜੀ, ਬਾਜਪਾ ਕਲੋਨੀ ਪਟਿਆਲਾ ਤੋਂ ਸਤਰੋਹਨ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਵਿਸ਼ਾਲ, ਦਿਮਾਨਸ਼ੀ, ਪੂਨਮ, ਰੀਨੂ ਅਤੇ ਸਰਸਵਤੀ, ਜਿਹੜੀ ਕਿ ਇਹਨਾਂ ਨੇ ਰਾਜਾ ਔਰ ਰੰਗ ਫਿਲਮ ਦੇ ਗੀਤ ਦੀ ਫਰਮਾਇਸ਼ ਕੀਤੀ ਹੋਈ ਹੈ ਜੀ। ਅਤੇ ਇਸੇ ਗੀਤੀ ਫਰਮਾਇਸ਼ ਦੇ ਨਾਲ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਧਾ, ਜਸਵੀਰ, ਰੇਖਾ, ਗਗਨ, ਸੋਨੀ ਜਿਹੜੇ ਬਣੇ ਹੋਏ ਨੇ।

ਸਰੋਤੇ ਜਿਹੜੇ ਹੈਗੇ ਇਹਨਾਂ ਦੇ ਨਾਲ ਹੋਰ ਵੀ ਨੇ। ਅਤੇ ਇਸ ਤੋਂ ਬਿਨਾਂ ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ ਮੁੱਲਾਪੁਰ ਮੰਡੀ ਤੋਂ ਸਾਡੇ ਨਾਲ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ ਬਣੇ ਹੋਏ ਹੈ। ਅਤੇ ਇਸ ਕੀਤੀ ਫਰਮਾਇਸ਼ ਕੀਤੀ ਇਹਨਾਂ ਸਾਰੇ ਸਰੋਤਿਆਂ ਨੇ, ਤਾਂ ਸੁਣਦੇ ਹਾਂ ਇਹਨਾਂ ਦੀ ਪਸੰਦ ਦੇ ਇਹ ਗੀਤ।

ਪ੍ਰੋਗਰਾਮ ਨਗਮੇ ਦੇ ਵਿੱਚ ਜਿਹੜੀ ਫਰਮਾਇਸ਼ ਸਾਨੂੰ ਖਤਾਂ ਦੇ ਜ਼ਰੀਏ ਆਏ ਜੀ, ਖਤ ਲਿਖਣ ਵਾਲੇ ਨੇ ਪਿੰਡ ਸਿਉਣਾ ਤੋਂ ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ ਖਰੋੜ, ਪਾਲ ਕੌਰ

ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਬਣੇ ਹੋਏ ਆ ਜੀ ਸਾਡੇ ਨਾਲ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ KS ਮਾਨ ਬਣੇ ਹੋਏ ਹੈ। ਮਹਿਸ ਗੇਟ ਨਾਭਾ ਤੋਂ ਸਾਡੇ ਨਾਲ ਬਣੇ ਹੋਏ ਨੇ ਜੋਤੀ ਰਾਣੀ, ਹੀਨੂ, ਗੁਰਮੰਨਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋਏ ਹੈ। ਤਾਂ ਫਿਲਮ ਚਿਤਚੋਰ ਦਾ ਇਹ ਗੀਤ ਇਹਨਾਂ ਸਰੋਤਿਆਂ ਦੀ ਪਸੰਦ 'ਤੇ

ਪ੍ਰੋਗਰਾਮ ਨਗਮੇ ਦੇ ਵਿੱਚ ਫਰਮਾਇਸ਼ ਕਰਨ ਵਾਲੇ ਨੇ ਛੱਤੀਸਗੜ੍ਹ ਭਾਟਾ ਪਰਤੂ ਦਤਰਿੰਗੀ ਤੋਂ ਦਵਾਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਾਵਿੰਦਰ ਕੁਮਾਰ ਵਰਮਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਅਤੇ ਨਾਲ ਹੀ ਸਾਨੂੰ ਜਿਹੜੀ ਹੈਗੀ ਹੈ ਜੀ ਫਰਮਾਇਸ਼ ਕਰਨ ਵਾਲੇ ਹੈਗੇ ਆ ਖਤਾਂ ਦੇ ਜ਼ਰੀਏ ਸਾਡੇ ਨਾਲ ਬਣੇ ਹੋਏ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕੀਤੀ ਹੈਗੀ ਹੈ ਸਾਨੂੰ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਧਾ, ਜਸਵੀਰ, ਰੇਖਾ, ਗਗਨ, ਸੋਨੀ ਜਿਹੜੇ ਬਣੇ ਹੋਏ ਹੈ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ ਜਿਹੜੇ ਹੈਗੇ ਆ ਅੱਜ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ।

ਇਸ ਕੀਤੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 1:39 ਅਤੇ 45 ਸਕਿੰਟ ਦਾ। 1:40 ਦੀ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, 1:50 ਦੀ ਉਰਦੂ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ।

ਖਰਚਾ ਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਉਸਾਰੂ ਰਹੀ ਅਤੇ ਇਸ ਵਿੱਚ ਮੁੱਖ ਤੌਰ 'ਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੇ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਵਪਾਰ ਦੇ ਨਾਲ ਨਾਲ ਪੱਛਮੀ ਏਸ਼ੀਆ 'ਚ ਸਥਿਰਤਾ ਲਿਆਉਣ ਲਈ ਸਫਾਰਤੀ ਕੋਸ਼ਿਸ਼ਾਂ ਦੀ ਅਹਿਮੀਅਤ 'ਤੇ ਵੀ ਜ਼ੋਰ ਦਿੱਤਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਕਾਰਾਤਮਕ ਅਤੇ ਦੂਰਦਰਸ਼ੀ ਵਿਚਾਰ ਵਟਾਂਦਰਾ ਕੀਤਾ। ਉਹ ਭਾਰਤ ਕੈਨੇਡਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਸੇਪਾ ਨੂੰ ਛੇਤੀ ਪੂਰਾ ਕਰਨ 'ਤੇ ਵੀ ਸਹਿਮਤ ਹੋਏ। ਸ੍ਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਲਈ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੂੰ ਦੁਵੱਲੇ ਸਬੰਧਾਂ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਸ੍ਰੀ ਗੋਇਲ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਨੰਦ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਉਨ੍ਹਾਂ ਨੇ ਇਲਾਕੇ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਰਾਜ ਦੇ ਸਰਹੱਦੀ ਇਲਾਕਿਆਂ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ। ਇਸ ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਲੱਗਦੇ ਪਿੰਡਾਂ ਵਿੱਚ ਸਿੱਖਿਆ, ਸੜਕਾਂ, ਬਿਜਲੀ ਅਤੇ ਰੁਜ਼ਗਾਰ ਦੇ ਮੌਕਿਆਂ ਸਮੇਤ ਬੁਨਿਆਦੀ ਢਾਂਚਾ ਅਤੇ ਜ਼ਰੂਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਏਗਾ। ਇਸ ਮੌਕੇ 'ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਿੱਕਿਮ ਦੇ 3 ਦਿਨਾਂ ਦੌਰੇ 'ਤੇ ਗੰਗਟੋਕ ਪਹੁੰਚ ਗਏ ਨੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੋਰ ਸੀਨੀਅਰ ਪਤਵੰਤਿਆਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। ਆਪਣੇ ਦੌਰੇ ਦੇ ਪਹਿਲੇ ਦਿਨ ਰਾਸ਼ਟਰਪਤੀ ਔਰਤਾਂ ਨੂੰ ਸਮਰਪਿਤ ਗੁਲਾਬੀ ਬੱਸਾਂ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਰਾਜ ਵਿੱਚ ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ। ਰਾਸ਼ਟਰਪਤੀ ਸਿੱਕਮ ਦੇ ਅਮੀਰ ਵਾਤਾਵਰਣ ਅਤੇ ਵਿਰਾਸਤ ਨੂੰ ਦੇਖਣ ਲਈ ਰਿਜ ਪਾਰਕ ਵਿਖੇ ਓਰਕਿਡੇਰੀਅਮ ਦਾ ਵੀ ਦੌਰਾ ਕਰਨਗੇ। ਉਹ ਨਾਮਗਿਆਲ ਇੰਸਟੀਚਿਊਟ ਆਫ ਤਿਬਤੋਲੋਜੀ ਦਾ ਵੀ ਦੌਰਾ ਕਰਨਗੇ, ਜੋ ਕਿ ਦੁਰਲਭ ਹੱਥ ਲਿਖਤਾਂ ਅਤੇ ਬੋਧੀ ਸੱਭਿਆਚਾਰਕ ਕਲਾਕਿਰਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਣਿਆ ਜਾਂਦਾ ਹੈ। ਦਿੱਲੀ ਵਿੱਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ। ਅੱਜ ਸਵੇਰੇ 6 ਵਜੇ ਦਾ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿੱਚ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਲੜ ਰਹੇ ਨੇ। ਪੋਲਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਤਰ੍ਹਾਂ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਾਉਣ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਦੀਆਂ ਚੋਣਾਂ ਵਿੱਚ ਇਹਨਾਂ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਮ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ਿਸ਼ ਸਮੰਤਰਾਏ BJP ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਵਿਖੇ BJP ਦੇ ਜਨਰਲ ਸਕੱਤਰ ਅਰੁਣ ਸਿੰਘ ਅਤੇ ਓਡੀਸ਼ਾ ਰਾਜ ਪ੍ਰਧਾਨ ਮਨਮੋਹਨ ਸਮਾਲ ਸਮੇਤ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਤਾਮਿਲਨਾਡੂ ਵਿੱਚ ਆਲ ਇੰਡੀਆ ਅੰਨਾ DMK ਦੇ 3 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ 3 ਵਿਧਾਨ ਸਭਾ ਸੀਟਾਂ ਮਧੁਰੰਤਕਮ, ਪੇਰੁੰਦਰਾਈ ਅਤੇ ਧਾਰਾਪੁਰਮ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ ਵਿਜੇ ਵੱਲੋਂ ਤ੍ਰਿਚੀ ਪੂਰਬੀ ਸੀਟ ਤੋਂ ਅਸਤੀਫੇ ਤੋਂ ਬਾਅਦ ਇਸ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵਿੱਚ 2 ਸੀਟਾਂ ਤੋਂ ਜਿੱਤੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਰਿੰਦਰ ਮੋਦੀ

ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇਸ ਨੂੰ ਭਾਰਤ ਦੀ ਸੱਭਿਅਤਾ ਅਤੇ ਵਿਕਾਸ ਯਾਤਰਾ ਵਿੱਚ ਇੱਕ ਬਦਲਾਅ ਕਰਾਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ 26 ਮਈ 2014 ਨੂੰ ਜਦੋਂ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਦੇਸ਼ ਦੇ ਸ਼ਾਸਨ, ਸੋਚ, ਲੀਡਰਸ਼ਿਪ ਅਤੇ ਰਾਸ਼ਟਰੀ ਸੰਕਲਪ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਆਈ ਸੀ। ਉਹਨਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫੈਸਲਾਕੁੰਨ ਵਿਸ਼ਵ ਲੀਡਰਸ਼ਿਪ ਤੋਂ ਲੈ ਕੇ ਇੱਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਢਾਂਚੇ ਤੱਕ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਤਰੱਕੀ ਕੀਤੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਦੱਖਣੀ ਈਰਾਨ ਵਿੱਚ ਨਵੇਂ ਹਵਾਈ ਹਮਲੇ ਕੀਤੇ ਨੇ। ਵਾਸ਼ਿੰਗਟਨ ਨੇ ਆਪਣੇ ਸੈਨਿਕਾਂ ਦੀ ਰਾਖੀ ਲਈ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ 'ਚ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਹ ਹਮਲੇ ਉਸ ਸਮੇਂ ਹੋਏ ਨੇ ਜਦੋਂ ਈਰਾਨੀ ਅਧਿਕਾਰੀ ਦੋਹਾ ਵਿੱਚ ਜੰਗਬੰਦੀ ਲਈ ਗੱਲਬਾਤ ਕਰ ਰਹੇ ਨੇ। ਉਧਰ ਈਰਾਨੀ ਵਿਦੇਸ਼ ਮੰਤਰੀ ਅਬਾਸ ਰਾਗਜੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਕਤਰ ਵਿੱਚ ਇੱਕ ਸੰਭਾਵੀ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰ ਰਹੇ ਨੇ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ 'ਤੇ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿੱਚ ਉਨਾਓ ਜ਼ਿਲ੍ਹੇ 'ਚ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇੱਕ ਬੱਸ ਦੇ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਇੱਕ ਹੋਰ ਘਟਨਾ ਵਿੱਚ ਬਾਰਾਬੰਕੀ ਜ਼ਿਲ੍ਹੇ ਵਿੱਚ ਪੂਰਵਾਂਚਲ ਐਕਸਪ੍ਰੈਸ ਵੇ 'ਤੇ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ, ਜਿਸ ਵਿੱਚ ਲੋਕ ਸਵਾਰ ਸਨ, ਇੱਕ ਖੜ੍ਹੀ ਕਾਰ ਨਾਲ ਟੱਕਰਾ ਗਈ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਧਰਮਸ਼ਾਲਾ ਵਿੱਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿੱਚ ਪਹੁੰਚੇਗੀ, ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 ਵਿੱਚ ਇੱਕ ਹੋਰ ਮੌਕਾ ਮਿਲੇਗਾ। ਅੰਤ ਵਿੱਚ 94 ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਅਤੇ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰਾ 'ਤੇ ਗੰਗਟੋਕ ਪਹੁੰਚ ਗਏ ਨੇ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ 12 ਵਜੇ ਤੱਕ 31.6% ਪੋਲਿੰਗ ਦਰਜ ਕੀਤੀ ਗਈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਪ੍ਰੋਗਰਾਮ ਸਰਫਰੋਸ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਫਿਲਮ ਗਜਨੀ ਦੀ ਇਸ ਗੀਤ ਦੇ ਨਾਲ।

ਪ੍ਰੋਗਰਾਮ ਦੋ ਤੇਰੀਆਂ ਦੋ ਮੀਰੀਆਂ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਸਤਿ ਸ਼੍ਰੀ ਅਕਾਲ। ਤਾਂ ਪ੍ਰੋਗਰਾਮ ਦੋ ਤੇਰੀਆਂ ਦੋ ਮੀਰੀਆਂ ਦੇ ਵਿੱਚ ਸਰੋਤਿਆਂ ਨੇ ਡਾਇਲ ਕਰਨਾ ਜੀ ਸਾਡੇ ਸਟੂਡੀਓ ਦਾ ਨੰਬਰ 0175-2280-494, ਯਾਨੀ ਕਿ 0175-2280-494। ਅਤੇ ਇਹ ਨੰਬਰ ਡਾਇਲ ਕਰਨਾ ਤੇ ਜੀ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ। ਤੁਹਾਡੇ ਕੀ ਵਿਚਾਰ ਨੇ, ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਲਈ, ਤੁਸੀਂ ਸਾਡੇ ਸਟੂਡੀਓ ਦਾ ਨੰਬਰ 0175-2280-494 ਡਾਇਲ ਕਰ ਸਕਦੇ ਹੋ।

0: ਤਾਂ ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਸਾਡੇ ਨਾਲ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਆਪਣਾ।
1: ਮੈਂ ਮਿਸਤਰੀ ਅਮਨਪ੍ਰੀਤ ਸਿੰਘ ਬੋਲ ਰਿਹਾ।
0: ਹਾਂਜੀ ਅਮਨਪ੍ਰੀਤ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਠੀਕ ਹੈ ਜੀ।
0: ਠੀਕ ਹੈ ਜੀ। ਅਤੇ ਵਿਸ਼ਾ ਆਪਾਂ ਜਿਹੜਾ ਰੱਖਿਆ ਹੈ ਨੌਜਵਾਨਾਂ ਦੇ ਵਿੱਚ, ਵਿਦੇਸ਼ ਜਾਣ ਦਾ ਰੁਝਾਨ।
1: ਹਾਂਜੀ ਹਾਂਜੀ
0: ਹਾਂਜੀ, ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ?
1: ਮੈਡਮ, ਵਿਚਾਰ ਇਹ ਨੇ ਜੀ, ਇੱਕ ਤਾਂ ਉਹ ਨੌਜਵਾਨਾਂ ਦੇ ਵਿੱਚ ਪੜ੍ਹਾਈ ਕਰਕੇ ਬਾਹਰ ਜਾ ਰਹੇ ਨੇ ਕੁਛ ਤਾਂ ਹੀ
0: ਹਾਂਜੀ
1: ਨੌਕਰੀ ਦੇ ਕਰਕੇ ਜੀ।
0: ਜੀ
1: ਮੈਡਮ, ਜੇ ਬੰਦਾ ਚਾਹੇ ਤਾਂ, ਜਿਹਦੇ ਕੋਲ ਪੈਸਾ ਨਹੀਂ ਹੈਗਾ ਪ੍ਰੋਪਰ ਬਾਹਰ ਜਾਣ ਵਾਸਤੇ, ਇੱਥੇ ਵੀ ਆਪਣਾ ਕੰਮ ਕਰ ਸਕਦਾ। ਮੈਂ ਮਿਸਤਰੀ ਦਾ ਠੇਕੇਦਾਰ ਹਾਂ ਜੀ, ਮੇਰੇ ਕੋਲ ਘੱਟੋ ਘੱਟ ਮੈਂ 30 ਨੌਜਵਾਨਾਂ ਨੂੰ ਰੁਜ਼ਗਾਰ ਦੱਸਾਂ।
0: ਵਧੀਆ ਗੱਲ ਹੈ। ਹਾਂਜੀ
1: ਇਹ ਜੇ ਆਪਾਂ ਮੰਨ ਲਓ ਘਰਦਿਆਂ ਕੋਲ ਪੈਸਾ ਤੁੱਕਰ ਨਹੀਂ ਹੈਗਾ ਵਿਦੇਸ਼ ਜਾਣ ਵਾਸਤੇ, ਆਪਾਂ ਉਰੇ ਵੀ ਕੰਮ ਵਧੀਆ ਚਲਾ ਸਕਦੇ।
0: ਹਾਂ, ਨਹੀਂ ਸਹੀ ਕਿਹਾ ਤੁਸੀਂ, ਮਿਹਨਤ ਹੀ ਕਰਨੀ ਹੈਗੀ ਹੈ। ਜੇਕਰ ਕੋਈ ਇਨਸਾਨ ਮਿਹਨਤ ਕਰਨਾ ਚਾਹੁੰਦਾ ਤਾਂ ਉਹ ਮਿਹਨਤ ਅਸੀਂ ਇੱਥੇ ਰਹਿ ਕੇ ਵੀ ਕੀਤੀ ਜਾ ਸਕਦੀ ਹੈ। ਜੀ ਸ਼ੁਕਰੀਆ ਜੀ। ਹਾਂਜੀ ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।

0: ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਸਾਡਾ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ।
1: ਹੈਲੋ, ਹਾਂ ਜੀ, ਮੈਂ ਨਿਰਭੈ ਸਿੰਘ ਮੌੜ ਬੋਲਦਾ ਜੀ।
0: ਹਾਂਜੀ ਨਿਰਭੈ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਦੱਸੋ ਫਿਰ ਅੱਜ ਆਪਾਂ ਜੋ ਵਿਸ਼ਾ ਰੱਖਿਆ ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡੇ?
1: ਪਰ ਜੀ ਵਿਸ਼ਾ ਤਾਂ ਇਹ ਠੀਕ ਹੈ, ਬਹੁਤ ਵਧੀਆ ਤੁਹਾਡਾ ਵੀ, ਪਰ ਜਿਹੜੇ ਨੌਜਵਾਨ ਨੇ ਨਾ ਘਰੇ ਕੰਮ ਕਰਕੇ ਖੁਸ਼ ਘੱਟ ਨੇ।
0: ਆਪਣੀ ਰੇਡੀਓ ਸੈੱਟ ਦੀ ਆਵਾਜ਼ ਮਾਫ ਕਰਨਾ, ਪਹਿਲਾਂ ਘੱਟ ਕਰ ਦਿਓ ਜਾਂ ਰੇਡੀਓ ਤੋਂ ਦੂਰ ਹੋ ਜਾਓ ਤੁਸੀਂ।
1: ਹਾਂਜੀ ਆਉਂਦਾ, ਉਹ ਬੰਦ ਕਰ ਦਿੰਦਾ।
0: ਹਾਂ, ਉਹ ਰੇਡੀਓ ਦੀ ਆਵਾਜ਼ ਜਿਹੜੀ ਹੈ ਨਾ ਫਿਰ ਗੂੰਜਦੀ ਹੈਗੀ, ਆਵਾਜ਼ ਸਹੀ ਨਹੀਂ ਆਉਂਦੀ ਤੁਹਾਡੀ।
1: ਵੀ ਪੂਰੇ ਕੰਮ ਕਰਕੇ ਘੱਟ ਕੁਛ ਨੇ,

0: ਤਾਂ ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ, ਕਾਲਰ ਬਣੇ ਹੋਏ ਆ ਸਾਡੇ ਨਾਲ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ, ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ
1: ਸਭ
0: ਦੱਸਿਓ
1: ਤੋਂ
0: ਆਪਣਾ।
1: ਪਹਿਲਾਂ ਤਾਂ ਪਿਆਰਾ ਸਟਾਫ ਸੁਣਨਾ ਇਸ ਬੱਚਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।
0: ਠੀਕ ਹੈ ਜੀ, ਸੁਣ ਗਿਆ ਜੀ, ਤਾਂ ਸਾਰੇ ਸਰੋਤਿਆਂ ਨੂੰ ਪਤਾ ਲੱਗ ਗਿਆ। ਸਤਿ ਸ਼੍ਰੀ
1: ਮੈਂ
0: ਅਕਾਲ
1: ਇਹਨਾਂ ਨੂੰ ਕਹਿਣਾ ਜੀ, ਜਿਹੜੇ ਬੱਚੇ ਬਾਹਰ ਜਾ ਰਹੇ ਨੇ,
0: ਜੀ
1: ਦੇਖੋ ਇੰਨਾ ਉਹਨਾਂ ਦਾ ਕੰਮ ਇੱਥੇ ਹੈ,
0: ਹਾਂਜੀ,
1: ਇੰਨਾ ਜਾਇਦਾਦ, ਨੌਕਰ ਚੌਕਰ ਸਭ ਇੱਥੇ ਬਹੁਤ ਕੁਛ ਹੈ, ਫਿਰ ਵੀ ਬਾਹਰ ਜਾ ਕੇ ਰਾਜੀ ਨਹੀਂ ਹੋ।
0: ਜੀ
1: ਪਰ ਬਾਹਰ ਜਾਣ 'ਚ ਫਾਇਦਾ ਕੋਈ ਨਹੀਂ ਹੈਗਾ ਜੀ,
0: ਠੀਕ
1: ਜਿਹੜਾ
0: ਹੈ ਜੀ,
1: ਕੰਮ ਇੱਥੇ ਵਧੀਆ ਨਾ ਜੀ, ਉਹਨਾਂ ਬਾਹਰ ਜਾ ਕੇ ਫਾਇਦਾ ਕੋਈ ਨਹੀਂ ਹੈਗਾ ਜੀ।
0: ਠੀਕ ਹੈ ਜੀ, ਆਪਣਾ ਨਾਮ ਵੀ ਦੱਸ ਦਿਓ ਜੀ ਤੁਸੀਂ।
1: ਨਾ ਜੀ ਸਿੰਘ ਜੀ, ਸਮਾਣਾ ਮੰਡੀ ਤੋਂ।
0: ਠੀਕ ਹੈ, ਠੀਕ ਹੈ, ਠੀਕ ਹੈ, ਅਜੀਤ ਸਿੰਘ ਜੀ, ਸਹੀ ਕਿਹਾ ਤੁਸੀਂ,
1: ਹਾਂਜੀ
0: ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਲਈ।

0: ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ, ਇੱਕ ਕਾਲਰ ਸਰ ਨਾਲ ਬਣੀ ਹੋਈ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਜੀ ਆਪਣਾ।
1: ਮੈਂ ਅੰਬਰਪਾਲ ਕੌਰ ਜੀ, ਪਟਿਆਲਾ ਮਾਡਲ ਟਾਊਨ ਜੀ।
0: ਹਾਂਜੀ ਅੰਬਰਪਾਲ ਕੌਰ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਠੀਕ ਹੈ ਜੀ, ਵਧੀਆ ਨੇ, ਠੀਕ ਨੇ ਜੀ।
0: ਠੀਕ ਹੈ ਜੀ। ਅੱਜ ਆਪਾਂ
1: ਹਾਂਜੀ,
0: ਵਿਸ਼ਾ ਰੱਖਿਆ ਹੈ ਵੀ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਰੁਝਾਨ ਹੈਗਾ, ਉਸ ਬਾਰੇ ਤੁਸੀਂ ਕੀ ਕਹੋਗੇ?
1: ਮਤਲਬ ਬਹੁਤ ਜ਼ਿਆਦਾ ਹੋ ਗਿਆ ਜੀ, ਸਰਕਾਰੀ ਨੌਕਰੀ ਛੱਡ ਕੇ ਵੀ ਚਲੇ ਜਾਂਦੇ ਆ ਜੀ।
0: ਹਾਂਜੀ
1: ਹਾਂਜੀ, ਆਪਣਾ ਕਾਰੋਬਾਰ ਵੇਚ ਵੱਟ ਕੇ ਤਾਂ ਵੀ ਚਲੇ ਜਾਂਦੇ ਨੇ। ਸਮਝ ਨਹੀਂ ਆਉਂਦੀ ਵੀ ਜਿਹਨਾਂ ਦਾ ਇੱਥੇ ਕਾਰੋਬਾਰ ਵਧੀਆ ਕਿਉਂ ਤੁਸੀਂ ਦੂਜੇ ਦੇਸ਼ਾਂ ਵਿੱਚ ਜਾਂਦੇ ਆ ਜੀ,
0: ਜੀ
1: ਪਤਾ ਹੀ ਨਹੀਂ ਲੱਗਦਾ ਜੀ। ਚਲੋ ਜਿਹੜੇ ਕੰਪਨੀ ਲੈ ਜਾਂਦੇ ਉਹ ਚਲੋ ਵੱਖ ਗੱਲ ਆ ਜੀ,
0: ਹਾਂਜੀ
1: ਚੰਗਾ ਭਲਾ ਬੰਦਾ ਨੌਕਰੀਆਂ ਕਰਦਾ ਕਰਦਾ ਛੱਡ ਕੇ ਚਲੇ ਜਾਂਦਾ ਜੀ।
0: ਸਹੀ ਕਿਹਾ ਜੀ।
1: ਹਾਂਜੀ, ਪਲੱਸ ਟੂ ਦਾ ਬੱਚਾ ਕਿੰਨਾ ਕੁ ਹੁੰਦਾ ਜੀ, ਆਪੀ ਡਿਸਾਈਡ ਕਰ ਲੈਂਦਾ ਜੀ ਮੈਂ ਤਾਂ ਬਾਹਰ ਜਾਣਾ ਜੀ, ਮਾਂ ਬਾਪਾਂ ਨੂੰ ਕਹਿ ਦਿੰਦਾ ਜੀ।
0: ਹਾਂ, ਬਸ 12ਵੀਂ, ਇਹ 10ਵੀਂ ਤੋਂ ਬਾਅਦ ਹੀ ਲੱਗ ਜਾਂਦੇ ਆ ਵੀ ਅਸੀਂ ਤਾਂ ਬਾਹਰ ਹੀ ਜਾਣਾ ਬਸ।
1: ਹਾਂਜੀ, ਉਹ ਫਿਰ ਮਾਂ ਬਾਪ ਵੀ ਭੇਜਣ ਨੂੰ ਤਿਆਰ ਹੁੰਦੇ ਆ ਜੀ।
0: ਉਹ ਫਿਰ ਬੱਚਿਆਂ ਦੀ ਸੋਚ ਮੁਤਾਬਕ ਚੱਲਣਾ ਪੈਂਦਾ ਜੀ, ਮਾਂ ਬਾਪ
1: ਹਾਂਜੀ
0: ਵੀ। ਹਾਂ
1: ਇਹ ਵੀ ਥੋੜੀ ਗੱਲ ਠੀਕ ਆ ਜੀ, ਬੱਚਿਆਂ ਮੁਤਾਬਕ ਹੀ ਚੱਲਣਾ ਪੈਂਦਾ ਜੀ। ਪਰ ਚਲੋ ਚਲੋ, ਜੇ ਇੱਥੇ ਕੰਮ ਘਰ ਵਧੀਆ, ਜ਼ਮੀਨ ਆ, ਸਭ ਕੁਛ ਵਧੀਆ, ਘਰ ਵਿੱਚ ਰਹੇ ਆਪਣਾ, ਸਭ
0: ਜੀ
1: ਕੁਛ ਮਿਲ ਜਾਂਦਾ ਜੀ ਉਰੇ ਆ ਕੇ, ਇੱਥੇ ਵੀ ਸਭ ਕੁਛ ਹੈਗਾ ਜੀ।
0: ਹਾਂਜੀ,
1: ਮੇਰਾ ਬੇਟਾ ਵੀ ਖੈਰ ਕੰਪਨੀ ਵੱਲੋਂ ਆ ਜੀ, ਮੈਂ ਐਵੇਂ ਕਹਾਂ ਤੁਹਾਨੂੰ, ਪਰ ਮਨ 'ਚ ਸ਼ੌਂਕ ਨਹੀਂ ਸੀਗਾ ਵੀ ਮੈਂ ਬਾਹਰ ਜਾਵਾਂ ਜਾਂ ਕਿਵੇਂ ਕਰਾਂ। ਬਸ ਪੁਣੇ ਗਿਆ ਸੀ, ਸਿਲੈਕਟ ਹੋ ਗਏ ਤੇ ਉਹਨਾਂ ਨੇ ਫਿਰ ਬਾਹਰ ਭੇਜ ਦਿੰਦੇ ਜੀ, ਕਦੇ ਬੁਲਾ ਲੈਂਦੇ ਨੇ, ਕਦੇ ਭੇਜ ਦਿੰਦੇ ਨੇ ਜੀ, ਇਸ ਤਰ੍ਹਾਂ ਜੀ ਬਸ।
0: ਠੀਕ ਹੈ ਜੀ, ਠੀਕ ਹੈ।
1: ਹਾਂਜੀ ਹਾਂਜੀ,
0: ਫਿਰ ਉਹ ਤੁਹਾਨੂੰ ਦੱਸਦਾ ਹੋਊਗਾ ਜੀ ਵੀ ਉਹਨੂੰ ਕੋਈ ਫਰਕ ਮਹਿਸੂਸ ਹੁੰਦਾ ਵੀ ਉਧਰ ਜੀ ਲੱਗ ਜਾਂਦਾ ਉਹਦਾ, ਕਿਵੇਂ ਹੈ ਕੁਝ ਦੱਸਦਾ ਹੋਊਗਾ ਤੁਹਾਨੂੰ।
1: ਬਸ ਕੰਪਨੀ ਵੱਲੋਂ ਜੀ ਜੀ ਤਾਂ ਫਿਰ ਇਹੋ ਜਿਹਾ ਲੱਗਦਾ ਜੀ, ਹੁਣ ਘਰ ਬਾਰ ਛੱਡ ਕੇ, ਮਾਂ ਬਾਪ ਛੱਡ ਕੇ ਬੱਚਾ ਬਾਹਰ ਬੈਠਾ ਹੋਵੇ।
0: ਠੀਕ ਹੈ ਜੀ,
1: ਮਜਬੂਰੀ ਹੈ ਜੀ, ਫਿਰ ਬੀਟੈਕ ਵਾਲੇ ਇੱਧਰ ਨੌਕਰੀ ਨਹੀਂ ਮਿਲਦੀ ਪੰਜਾਬ 'ਚ, ਕਿਹ ਔਖਾ ਔਖਾ ਹੋ ਜਾਂਦਾ ਜੀ,
0: ਹਾਂਜੀ ਹਾਂ, ਸਭ ਤੋਂ
1: ਇਹ
0: ਵੱਡੀ
1: ਔਖਾ।
0: ਗੱਲ ਹੀ ਇਹੀ ਹੈਗੀ ਹੈ ਕਿ ਬਾਹਰ
1: ਹਾਂਜੀ
0: ਜਾਣ ਦਾ ਜਿਹੜਾ ਮੇਨ ਕਾਰਨ ਹੈਗਾ ਕਿ ਕਈ ਬੱਚਿਆਂ ਨੂੰ ਇੱਥੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਆਪਦੇ ਮੁਤਾਬਕ ਜਿਹੜਾ ਰੁਜ਼ਗਾਰ ਸਾਡੇ ਮੁਤਾਬਕ ਨਹੀਂ ਮਿਲੇਗਾ, ਹੈ ਨਾ,
1: ਹਾਂਜੀ, ਜਾਂ
0: ਉਹ
1: ਤਾਂ
0: ਸੀ।
1: ਸਰਕਾਰਾਂ ਕੰਪਨੀਆਂ ਖੋਲ ਦੇਣ ਜੀ, ਬੱਚਾ ਬਾਹਰ ਜਾਵੇ ਨਾ ਜੀ, ਐਸੀ ਸੈੱਟ ਹੋ ਜਾਣ ਨੇੜੇ
0: ਠੀਕ
1: ਤੇੜੇ ਆਪਣੇ।
0: ਠੀਕ ਹੈ ਜੀ, ਠੀਕ ਹੈ,
1: ਹਾਂਜੀ ਹਾਂਜੀ,
0: ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
1: ਠੀਕ ਹੈ।

0: ਸਟੂਡੀਓ ਦਾ ਨੰਬਰ ਡਾਇਲ ਹੋਇਆ ਜੀ, ਕਾਲਰ ਸਾਡੇ ਨਾਲ ਜੁੜੇ ਹੋਏ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ ਆਪਣਾ।
1: ਹਰਜਨ ਸਿੰਘ ਹੈ ਜੀ, ਹਰਜਨ ਸਿੰਘ ਜੀ ਭੋਜਮਾ ਜੀ,
0: ਹਾਂ
1: ਜੀ ਪਟਿਆਲਾ ਜ਼ਿਲ੍ਹਾ।
0: ਹਾਂਜੀ ਹਰਜਨ ਸਿੰਘ ਜੀ, ਸਵਾਗਤ ਹੈ। ਅਤੇ ਅੱਜ ਦਾ ਵਿਸ਼ਾ ਆਪਣਾ ਜਿਹੜਾ ਰੱਖਿਆ, ਉਹਦੇ ਬਾਰੇ ਕੀ ਕਹੋਗੇ ਤੁਸੀਂ?
1: ਬਾਹਰ ਜਾ ਰਹੇ ਨੇ ਜੀ ਬੱਚੇ ਅੱਜ ਕੱਲ੍ਹ ਵਾਲੇ।
0: ਹਾਂਜੀ, ਨੌਜਵਾਨਾਂ ਦੇ ਵਿੱਚ ਜਿਹੜਾ ਬਾਹਰ

0: ਜਾਣ ਦਾ ਰੁਝਾਨ ਬਣਿਆ ਹੋਇਆ ਤੁਹਾਨੂੰ ਕਿਵੇਂ
1: ਹਾਂ
0: ਲੱਗਦਾ?
1: ਜੀ, ਜਾਇਆ ਔਖੀ ਹੋ ਗਈ ਜੀ। ਹੁਣ ਬੱਚਾ ਕਹਿੰਦਾ ਮਾਂ ਜਾਣਾ ਜੀ, ਬਾਹਰ ਜਾਣਾ, ਕੋਈ
0: ਹਾਂਜੀ
1: ਮਾਂ ਬਾਪ ਨੂੰ ਔਖਾ ਹੋਣਾ ਪੈਂਦਾ ਜੀ, ਪੈਸਾ ਬਹੁਤ ਲੜਦਾ ਜੀ ਅੱਜ ਕੱਲ੍ਹ।
0: ਜੀ
1: ਹੜਦੇ ਨੀ ਹੈਗੇ, ਮਾਂ ਬਾਪ ਵੀ ਜੋ ਭੇਜਦਾ ਉਰੇ ਨੀ, ਉਰੇ ਤਾਂ ਕੰਮ ਹੈਗਾ ਜੀ ਬਹੁਤ,
0: ਠੀਕ ਹੈ ਜੀ,
1: ਕਰਦੇ ਨੀ ਬਸ ਹੈਗੀ।
0: ਠੀਕ ਹੈ ਜੀ,
1: ਹਾਂ ਨਾ ਭੈਣ ਜੀ, ਉਰੇ ਕੰਮ ਤਾਂ ਰਹੀ ਹੈ, ਪਰ ਬਾਹਰ ਜਾਣ ਬਹੁਤ ਹੋ ਰਹੀ।
0: ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਵਾਸਤੇ।

0: 0175-80-494. ਸਟੂਡੀਓ ਦਾ ਨੰਬਰ ਤੁਸੀਂ ਵੀ ਡਾਇਲ ਕਰ ਸਕਦੇ ਹੋ। ਇੱਕ ਕਾਲਰ ਸਾਡੇ ਨਾਲ ਬਣਿਆ ਕਰਦੇ ਆ, ਉਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ ਆਪਣਾ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਡਾਊਨ ਤੇ ਬੋਲਦਾ ਜੀ ਲੱਜਾ ਸਿੰਘ।
0: ਲੱਜਾ ਸਿੰਘ
1: ਡਾਊਨ ਤੇ ਹਾਂ ਜੀ।
0: ਜੀ, ਅਤੇ ਅੱਜ ਦਾ ਵਿਸ਼ਾ ਜਿਹੜਾ ਹੈਗਾ ਉਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਉਸੇ ਬਾਰੇ ਤਾਂ ਦੇਖੋ ਜੀ, ਲੋਕਾਂ ਨੇ ਬਹੁਤਿਆਂ ਨੂੰ ਤਾਂ ਭੇਡ ਚਾਲ ਬਣਾ ਰੱਖੀ ਹੈ ਜੀ।
0: ਜੀ,
1: ਜਦੋਂ ਆਪਣਾ ਪਿੱਛੇ ਕਾਰੋਬਾਰ ਵਧੀਆ, ਕਿਉਂ ਭੱਜਦੇ ਆ? ਮਾਂ ਬਾਪ ਨੂੰ ਛੱਡ ਕੇ ਜਾਂਦੇ ਆ, ਉਹਨਾਂ ਦੀ ਰੱਖਿਆ ਕੌਣ ਕਰੂ ਮਾਂ ਬਾਪ ਦੀ ਪਿੱਛੇ ਦੇ?
0: ਸਹੀ ਹੈ ਜੀ।
1: ਦੇਖੋ, ਪੈਸੇ ਲਾ ਕੇ ਜਾਂਦੇ ਆ, ਪਿੱਛੇ ਮਾਂ ਬਾਪ ਦਾ ਕੋਈ ਧਿਆਨ ਨਹੀਂ ਹੈਗਾ।
0: ਠੀਕ ਹੈ ਜੀ।
1: ਮਾਂ ਬਾਪ ਬੇਚਾਰੇ ਬੜੇ ਤੜਪੀ ਜਾਂਦੇ ਆ, ਉਹ ਉੱਥੇ ਆਪਣਾ ਬਾਹਰ ਚਲੇ ਜਾਂਦੇ ਆ ਜੀ।
0: ਜੀ,
1: ਵੀ ਇਹ ਤਾਂ ਲੋਕਾਂ ਨੂੰ ਭੇਡ ਚਾਲੇ ਹੋ ਗਈ, ਇਹ ਤਾਂ ਨਾ ਹੋਵੇ ਕੰਮ ਉਰੇ, ਤਾਂ ਗੱਲ ਮੰਨੀ।
0: ਹਾਂਜੀ,
1: ਕੰਮ ਤਾਂ ਉਰੇ ਨਹੀਂ ਮੁੱਕਦੇ ਜੇ ਬੰਦਾ ਕਰੇ ਮਨ ਕੀਤੇ ਲਾ ਕੇ ਜੀ, ਬਹੁਤ ਕੰਮ ਨੇ
0: ਜੀ।
1: ਹੁਣ ਦੇਖੋ, ਜਦ ਬੰਦਾ ਜ਼ਮੀਨ ਵੇਚ ਕੇ ਜਾਂਦਾ, ਘਰ ਬਾਰ ਵੀ ਵੇਚ ਜਾਂਦੇ ਆ, ਦੱਸ ਉੱਥੇ ਹੀ ਗਾਹਾਂ ਜਾ ਕੇ ਕੋਈ ਸੈੱਟ ਨਹੀਂ ਹੁੰਦਾ ਕੰਮ, ਫਿਰ ਉੱਧਰ ਵੀ ਰਹਿ ਜਾਂਦਾ ਕੰਮ।
0: ਠੀਕ ਹੈ ਜੀ।
1: ਹਾਂਜੀ ਹਾਂਜੀ
0: ਜੀ।
1: ਪਰ ਮਾਂ ਬਾਪਾਂ ਬਾਰੇ ਵੀ ਸੋਚਣਾ ਚਾਹੀਦਾ। ਦੇਖੋ, ਪਿੱਛੇ ਬਜ਼ੁਰਗ ਨੇ ਵਿਚਾਰੇ, ਉਹਨਾਂ ਦਾ ਵੀ ਦੇਖੋ ਕੌਣ ਸਾਂਭੂ ਪਿੱਛੇ ਦੇ
0: ਜੀ।
1: ਹਾਂਜੀ,
0: ਸ਼ੁਕਰੀਆ ਜੀ, ਵਧੀਆ ਵਿਚਾਰ ਤੁਸੀਂ ਦਿੱਤੇ, ਸ਼ੁਕਰੀਆ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਤਾਂ ਪ੍ਰੋਗਰਾਮ ਚੱਲਿਆ ਜੀ, ਦੋ ਤੇਰੀਆਂ ਦੋ ਮੇਰੀਆਂ, ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਹੈਗੇ ਆ ਇਸ ਵਿਸ਼ੇ ਦੇ ਨਾਲ ਸੰਬੰਧਿਤ ਕੀ ਕਹਿਣਾ ਚਾਹੋਗੇ ਤਾਂ ਤੁਸੀਂ ਦੱਸ ਸਕਦੇ ਹੋ।

ਕਾਲਰ ਸਰ ਨਾਲ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ। ਓਹੋ, ਤਾਂ ਇਹਨਾਂ ਨਾਲ ਸੰਪਰਕ ਜਿਹੜਾ ਜੀ ਸਾਡਾ ਟੁੱਟ ਗਿਆ। ਜਦੋਂ ਤੱਕ ਇੰਤਜ਼ਾਰ, ਕਾਲਰ ਦਾ ਆਨੰਦ ਮਾਣੋ ਇਸ ਗੀਤ ਦਾ।

ਇਸ ਗੀਤੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੀ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਦੁਪਹਿਰ ਦੇ ਠੀਕ 3 ਵੱਜਣ ਜਾ ਰਹੇ ਨੇ ਅਤੇ ਹੁਣ ਤੋਂ ਠੀਕ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ।

कसम से कहते हैं तुमसे हाँ, तुम भी जलोगे हाथ मलोगे रूठ

0: सखी सहेली
1: कार्यक्रम की प्रस्तुतकर्ता अनुश्री पाठक।

ਹੁਣ ਤੁਸੀਂ ਵਿਵਿਧ ਭਾਰਤੀ ਸੇਵਾ ਪ੍ਰਸਾਰਣ ਦੇ ਪ੍ਰੋਗਰਾਮ ਸੁਣ ਰਹੇ ਸੀ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। ਤੁਸੀਂ ਟਿਊਨ ਕੀਤਾ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ ਠੀਕ 5 ਵੱਜ ਰਹੇ ਨੇ ਤੇ ਹੁਣ ਤੁਹਾਨੂੰ ਸੁਣਵਾ ਦਿੰਦੇ ਹਾਂ ਕੁਝ ਚੋਣਵੀਆਂ ਖਬਰਾਂ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ ਬਾਅਦ 2 ਵਜੇ ਤੱਕ 45.7% ਵੋਟਿੰਗ ਦਰਜ ਕੀਤੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਂਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾਂ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ ਤੇ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿੱਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸੀ ਅੱਜ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

0: ਤਾਂ ਉਸ ਦੇ ਵਿੱਚ ਜਦੋਂ ਅਸੀਂ ਰਿਸ਼ਤਿਆਂ ਦੀ ਅਹਿਮੀਅਤ ਦਿੰਦੇ ਹਾਂ ਤਾਂ ਪਿਆਰ ਹਰ ਇੱਕ ਰਿਸ਼ਤੇ ਦਾ ਬੇਸ ਹੈਗਾ, ਚਾਹੇ
1: ਜੀ
0: ਉਹ ਪੇਰੈਂਟਸ ਦਾ ਹੈਗਾ, ਮਾਪਿਆਂ ਦੇ ਨਾਲ ਬੱਚਿਆਂ ਦਾ ਹੈਗਾ, ਚਾਹੇ ਪਤੀ ਪਤਨੀ ਦਾ, ਚਾਹੇ ਫਰੈਂਡਸ ਦਾ ਹੈਗਾ, ਤਾਂ ਉਸ ਦੇ ਵਿੱਚ ਅਸੀਂ ਇੱਕ ਚੀਜ਼ ਜਿਹੜੀ ਹੈਗੀ ਹੈ ਵੀ ਜ਼ਰੂਰ ਦੇਖਦੇ ਹੈਗੇ ਆ ਕਿ ਹਰ ਇੱਕ ਇਨਸਾਨ ਨਾ ਇਹ ਆਪਣਾ ਇੰਟਰਨਲ ਇੱਕ ਗੁਣ ਹੁੰਦਾ ਹੈਗਾ,
1: ਜੀ
0: ਜੇ ਤੁਹਾਡੇ ਅੰਦਰ ਪਿਆਰ ਹੈਗਾ ਤਾਂ ਹੀ ਤੁਸੀਂ ਕਿਸੇ ਨੂੰ
1: ਤੁਸੀਂ ਦੇ
0: ਐਕਸੈਪਟ ਦੇ
1: ਪਾਓਗੇ,
0: ਪਾਓਗੇ, ਹੈ ਨਾ।
1: ਬਿਲਕੁਲ
0: ਤਾਂ ਐਟ ਦ ਐਂਡ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੀ ਕਦਰ ਨਹੀਂ ਹੋ ਰਹੀ, ਉਹਨਾਂ ਚਿਰ ਅਸੀਂ ਵਹਿਮ 'ਚ ਹੀ ਰਹਿੰਦੇ ਹਾਂ ਵੀ ਸਾਡਾ ਇਸ ਤੋਂ ਬਿਨਾਂ ਕੁਛ ਨਹੀਂ ਹੈਗਾ, ਬਟ ਆਫਟਰ ਦੈਟ ਵੀ ਰਿਅਲਾਈਜ਼ ਕਿ ਨਹੀਂ, ਇਸ ਤੋਂ ਬਿਨਾਂ ਵੀ ਬਹੁਤ ਕੁਛ
1: ਬਹੁਤ
0: ਹੈ,
1: ਕੁਛ
0: ਕਿਉਂਕਿ
1: ਹੈ।
0: ਅਸੀਂ ਸਾਡੇ ਗੁਣ ਸੀ ਜਿਹਦੇ ਕਰਕੇ ਅਸੀਂ ਇਸ ਨੂੰ ਹੁਣ ਤੱਕ ਐਕਸੈਪਟ
1: ਜੀ
0: ਕੀਤਾ।
1: ਜੀ ਜੀ
0: ਜੀ
1: ਬਿਲਕੁਲ, ਤੇ ਉਹੀ ਹੈ ਫਿਰ ਬੰਦਾ ਜਦੋਂ ਚਲਾ ਜਾਂਦਾ ਤੇ ਬਾਅਦ 'ਚ ਉਹਨੂੰ ਫਿਰ ਤੁਸੀਂ ਲੱਖ ਵਾਰ ਬੁਲਾ ਲਓ, ਚਾਹੇ ਤੁਸੀਂ ਉਹਦੀ ਕਦਰ ਵੀ ਪਾ ਲਓ, ਪਰ ਉਹ
0: ਉਹ
1: ਗੱਲ ਨਹੀਂ
0: ਗੱਲ ਨਹੀਂ
1: ਬਣਦੀ,
0: ਬਣਦੀ
1: ਨਹੀਂ
0: ਨਾ।
1: ਬਣਦੀ
0: ਜੀ
1: ਜੀ। ਤੇ ਉਹ ਸੁਣਦੇ ਹਾਂ ਜੀ ਕਿ ਮਦਨ ਬੱਦੀ ਇਸ ਬਾਰੇ ਕੀ ਕਹਿ ਰਹੇ ਨੇ।

0: ਜੀ ਦੋਸਤੋ, ਕਿ ਇਸ ਉਮੀਦ ਨਾਲ ਕਿ ਜਿਹੜਾ ਅੱਜ ਦੇ ਪ੍ਰੋਗਰਾਮ ਤੋਂ ਤੁਸੀਂ ਸਿੱਖਿਆ ਹੋਏਗਾ ਕਿ ਰਿਸ਼ਤਿਆਂ ਦੀ ਕਦਰ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਨਾ ਜੀ।
1: ਬਿਲਕੁਲ ਜੀ, ਰਿਸ਼ਤਿਆਂ ਦੀ ਕਦਰ ਜ਼ਰੂਰੀ ਹੈਗੀ ਹੈ ਅਤੇ ਜਦੋਂ ਵੀ ਕਿਸੇ ਨੂੰ ਮਿਲੋ ਤਾਂ ਐਟਲੀਸਟ ਹੱਸ ਕੇ ਮਿਲੋ। ਕਿਸੇ ਦੇ ਠਾਹ ਸੋਟਾ ਜਿਹੜਾ ਹੈਗਾ ਪਹਿਲੀ ਮੁਲਾਕਾਤ 'ਚ ਨਹੀਂ ਮਾਰਨਾ ਚਾਹੀਦਾ।
0: ਜੀ ਅਤੇ ਬਿਲਕੁਲ ਨਾ ਵੀ ਜਿਹੜੀ ਹੈ ਕਰਨੀ ਸਿੱਖੋ, ਜ਼ਰੂਰ
1: ਜੀ
0: ਸਿੱਖੋ, ਕਿਉਂਕਿ ਅਸੀਂ ਸਾਰੇ ਰਿਸ਼ਤੇ ਸਾਡੇ ਇੰਪੋਰਟੈਂਟ ਨੇ, ਬਸ ਅਸੀਂ ਆਪ ਵੀ ਬਹੁਤ ਇੰਪੋਰਟੈਂਟ ਹੈ, ਇਸ ਗੱਲ ਦਾ ਧਿਆਨ
1: ਹਾਂ,
0: ਰੱਖਣਾ ਚਾਹੀਦਾ।
1: ਤਾਂ ਇਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਅਗਰ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਤਾਂ ਅਸੀਂ ਖੁਦ ਵੀ ਸਟ੍ਰੈਸ ਤੋਂ ਬਚ ਸਕਦੇ ਹਾਂ ਅਤੇ
0: ਜੀ
1: ਦੂਸਰਿਆਂ ਦੇ ਲਈ ਵੀ ਅਸੀਂ ਇੰਨਾ ਕੁ ਕੰਮ ਤਾਂ ਐਟਲੀਸਟ ਕਰ ਹੀ ਸਕਦੇ ਹਾਂ
0: ਜੀ।
1: ਜੀ
0: ਤੇ ਇਹਨਾਂ ਗੱਲਾਂ ਦੇ ਨਾਲ ਹੀ ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਗੱਲਾਂ 'ਚੋਂ ਗੱਲ ਮੈਨੂੰ ਯਾਨੀ ਕਿ ਰੂਬਲ ਨੂੰ ਅਤੇ ਮੇਰੇ ਨਾਲ
1: ਮਨਦੀਪ ਮਸੌਨ ਨੂੰ
0: ਖਤਮ
1: ਖਤਮ
0: ਕਰਨ
1: ਕਰਨ
0: ਦਿਓ
1: ਦਿਓ ਇਜਾਜ਼ਤ।
0: ਇਜਾਜ਼ਤ।

ਮਹਿਮਾਨ ਏ ਆਈ ਆਰ ਐਪ ਅਤੇ ਆਕਾਸ਼ਵਾਣੀ ਪਟਿਆਲਾ। 5 ਵਜਣ ਵਾਲੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਕਿਸਾਨ ਵਾਣੀ। ਮਾਫ਼ ਕਰਨਾ, 5:30 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਤੁਸੀਂ ਫਸਲੀ ਰੁਝੇਵਿਆਂ ਦੇ ਨਾਲ ਨਾਲ ਪਸ਼ੂ ਧਨ ਵੀ ਰੱਖਿਆ ਹੋਇਆ ਹੈ। ਪਸ਼ੂ ਧਨ ਤੋਂ ਤੁਹਾਨੂੰ ਦੁੱਧ ਦਾ ਉਤਪਾਦਨ ਹੁੰਦਾ ਹੈ ਅਤੇ ਤੁਹਾਡਾ ਮੁਨਾਫਾ ਵੱਧਦਾ ਹੈ। ਪਰ ਗਰਮੀਆਂ ਦੇ ਮੌਸਮ ਦੇ ਵਿੱਚ ਪਸ਼ੂ ਧਨ ਦਾ ਬਚਾਅ ਕਿਵੇਂ ਕਰਨਾ ਹੈ, ਉਹਨੂੰ ਸਿਹਤਮੰਦ ਕਿਵੇਂ ਰੱਖਣਾ ਹੈ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਖਾਸ ਤੌਰ ਦੇ ਉੱਤੇ ਅੱਜ ਦਾ ਸਾਡਾ ਵਿਸ਼ਾ ਰਹੇਗਾ ਪਸ਼ੂਆਂ ਦਾ ਹੀਟ ਸਟ੍ਰੋਕ ਤੋਂ ਬਚਾਅ। ਹੀਟ ਸਟ੍ਰੋਕ ਕੀ ਹੈ, ਬਚਾਅ ਕਿਵੇਂ ਕਰਨਾ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਗੁਰਜਾਪ ਸਿੰਘ ਹੋਰਾਂ ਨੂੰ, ਜੋ ਵੈਟਰਨਰੀ ਅਫਸਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ, ਬਹੁਤ ਬਹੁਤ ਮੇਰੇ ਵੱਲੋਂ ਆਕਾਸ਼ਵਾਣੀ ਪਟਿਆਲਾ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ, ਜਿਵੇਂ ਜਿਵੇਂ ਮੌਸਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ, ਹੌਲੀ ਹੌਲੀ ਮੌਸਮ ਬਦਲਦਾ ਹੈ ਤਾਂ ਅਸੀਂ ਵੀ ਉਸ ਮੌਸਮ ਦੀ ਮਾਰ ਦੇ ਹੇਠ ਆ ਜਾਂਦੇ ਹਾਂ। ਜਦੋਂ ਅਸੀਂ ਅਕਸਰ ਸਰਦੀ ਤੋਂ ਗਰਮੀ ਵੱਲ ਜਾਂਦੇ ਹਾਂ ਜਾਂ ਗਰਮੀ ਤੋਂ ਸਰਦੀ ਵੱਲ ਜਾਂਦੇ ਹਾਂ ਤਾਂ ਉਦੋਂ ਤਾਂ ਪ੍ਰਭਾਵ ਪੈਂਦੇ ਨੇ, ਪਰ ਜਦੋਂ ਹੁਣ ਗਰਮੀ ਦੀ ਗੱਲ ਕਰਦੇ ਹਾਂ ਤਾਂ ਗਰਮੀ ਇਨਸਾਨਾਂ ਨੂੰ ਬੜੀ ਪ੍ਰਭਾਵਿਤ ਕਰ ਰਹੀ ਹੈ, ਲੂ ਚੱਲ ਰਹੀ ਹੈ, ਤਾਂ ਪਸ਼ੂਆਂ ਵਾਸਤੇ ਕਿੰਨੀ ਕੁ ਘਾਤਕ ਸਿੱਧ ਹੋ ਸਕਦੀ ਹੈ? ਅਤੇ ਜੇਕਰ ਮੈਂ ਸੌਖੇ ਸ਼ਬਦਾਂ ਦੇ ਵਿੱਚ ਪੁੱਛਾਂ ਜਾਂ ਸਾਡੇ ਜਿੰਨੇ ਵੀ ਸਰੋਤਾ ਸਾਨੂੰ ਸੁਣ ਰਹੇ ਨੇ ਉਹਨਾਂ ਤੱਕ ਜਾਣਕਾਰੀ ਪਹੁੰਚਾਉਣੀ ਹੋਵੇ ਤਾਂ ਹੀਟ ਸਟ੍ਰੋਕ ਹੈ ਕੀ?
1: ਦੇਖੋ, ਜਿਹੜਾ ਪਸ਼ੂਆਂ ਦਾ ਜਿਹੜਾ ਨੋਰਮਲ ਤਾਪਮਾਨ ਆ ਸਰੀਰ ਦਾ, ਜਿਵੇਂ ਆਪਣਾ ਨੋਰਮਲ ਟੈਂਪਰੇਚਰ ਹੁੰਦਾ 98.6 ਡਿਗਰੀ ਫਾਰਨਹਾਈਟ
0: ਜੀ,
1: ਉਵੇਂ ਪਸ਼ੂਆਂ ਦਾ ਜਿਹੜਾ ਨੋਰਮਲ ਤਾਪਮਾਨ ਆ 102-101 ਦੇ ਵਿੱਚ ਹੁੰਦਾ। ਅਤੇ ਜਦੋਂ ਤਾਪਮਾਨ ਦੇ ਵਿੱਚ ਵਾਧਾ ਹੁੰਦਾ, ਲੂ ਚੱਲਦੀ ਆ, ਉਦੋਂ ਆਮ ਤੌਰ 'ਤੇ 45 ਡਿਗਰੀ 'ਤੇ ਟੈਂਪਰੇਚਰ ਆ ਜਿਹੜਾ ਵਾਤਾਵਰਨ ਦਾ ਉਹ ਪਹੁੰਚ ਜਾਂਦਾ। ਕਈ ਵਾਰ ਕਈ ਪਸ਼ੂ ਜਿਹੜੇ ਨੇ ਉਹ ਸਰੀਰ ਉਹਨਾਂ ਦਾ ਇੰਨਾ ਵਧੀਆ ਹੁੰਦਾ ਵੀ ਉਹ ਝੱਲ ਲੈਂਦੇ ਨੇ, ਉਹਨਾਂ ਦਾ ਅੰਦਰਲਾ ਜਿਹੜਾ ਤਾਪਮਾਨ ਆ ਉਹ ਸਥਿਰ ਰਹਿੰਦਾ। ਪਰ ਕਈ ਜਿਹੜੇ ਪਸ਼ੂ ਖੁਰਾਕੀ ਕਾਰਨਾਂ ਕਰਕੇ ਜਾਂ ਵੈਸੇ ਕਮਜ਼ੋਰ ਹੁੰਦੇ ਨੇ, ਉਹਨਾਂ ਦਾ ਜਿਹੜਾ ਸਰੀਰ ਦਾ ਤਾਪਮਾਨ ਆ ਉਹ ਬਾਹਰਲੇ ਤਾਪਮਾਨ ਦੇ ਨਾਲ ਮੇਲ ਖਾਣ ਲੱਗ ਜਾਂਦਾ, ਜਿਹਦੇ ਕਰਕੇ ਕੀ ਆ ਉਹਨਾਂ ਦਾ ਅੰਦਰਲਾ ਤਾਪਮਾਨ ਵੀ 106-107 ਤੱਕ ਪਹੁੰਚ ਜਾਂਦਾ। ਉਹਨੂੰ ਕੋਈ ਬਿਮਾਰੀ ਨਹੀਂ ਹੁੰਦੀ, ਉਹ ਸਿਰਫ ਬਾਹਰਲੇ ਤਾਪਮਾਨ ਦੇ ਨਾਲ ਮੇਲ ਖਾਣ ਲੱਗ ਜਾਂਦਾ, ਬੋਡੀ ਦਾ ਅੰਦਰਲਾ ਸਿਸਟਮ ਜਿਹੜਾ ਇੱਕ ਤਰ੍ਹਾਂ ਨਾਲ ਰੁਕ ਜਾਂਦਾ। ਅਤੇ ਉਹਦੇ ਵਿੱਚ ਕੀ ਹੁੰਦਾ, ਜਿਹੜੇ ਪਸ਼ੂ ਨੇ ਉਹ ਖਾਣਾ ਪੀਣਾ ਛੱਡ ਜਾਂਦੇ ਨੇ, ਮੂੰਹ 'ਚੋਂ ਲਾਲਾਂ ਆਉਣ ਲੱਗ ਜਾਂਦੀਆਂ ਨੇ, ਅਤੇ ਜਿਹੜਾ ਉਹਨਾਂ ਦਾ ਸਰੀਰਕ ਤਾਪਮਾਨ ਆ 108 ਤੱਕ ਪਹੁੰਚ ਜਾਂਦਾ, ਦੁੱਧ ਉਹ ਬਿਲਕੁਲ ਸੁੱਕ ਜਾਂਦੇ ਨੇ, ਕਈ ਵਾਰ ਪਸ਼ੂ ਖੜ੍ਹੇ ਖੜ੍ਹੇ ਗਿਰ ਜਾਂਦੇ ਨੇ
0: ਜੀ।
1: ਇਹ ਉਹਨਾਂ ਦੇ ਜਿਹੜੇ ਮੁੱਖ ਲੱਛਣ ਨੇ। ਅਤੇ ਇਸ ਤੋਂ ਬਾਅਦ ਜੇ ਆਪਾਂ ਉਹਨਾਂ ਦਾ ਦੇਖੀਏ ਇਲਾਜ ਬਾਰੇ, ਤਾਂ ਜਿਹੜਾ ਹੀਟ ਸਟ੍ਰੋਕ ਦਾ ਜਿਹੜਾ ਮੇਨ ਇਲਾਜ ਆ ਉਹ ਇਹ ਆ ਵੀ ਆਪਾਂ ਨੂੰ ਪਸ਼ੂ ਨੂੰ ਸਭ ਤੋਂ ਪਹਿਲਾਂ ਸਿਰ 'ਤੇ ਪਾਣੀ ਪਾਉਣਾ ਚਾਹੀਦਾ, ਅੱਧਾ ਘੰਟਾ ਉਹਨੂੰ ਨਵਾਉਣਾ ਚਾਹੀਦਾ
0: ਜੀ,
1: ਅਤੇ ਤਾਂ ਕਿ ਜਿਹੜਾ ਉਹਦਾ ਤਾਪਮਾਨ ਆ ਉਹ ਨੋਰਮਲ ਆ ਜੇ। ਕਈ ਵਾਰ ਇੰਜੈਕਸ਼ਨ ਲੱਗਣ ਨਾਲ ਵੀ ਨੋਰਮਲ ਨਹੀਂ ਆਉਂਦਾ, ਆਪਾਂ ਨੂੰ ਜਿਹੜਾ ਹੈਗਾ ਪਾਣੀ ਪਾਉਣਾ ਚਾਹੀਦਾ, ਸਰੀਰ 'ਤੇ ਪਾਣੀ ਪਾਉਣਾ ਚਾਹੀਦਾ ਅਤੇ ਉਹਨਾਂ ਦੇ ਸਿਰ 'ਤੇ ਪਾਣੀ ਪਾਉਣਾ ਚਾਹੀਦਾ ਘੱਟੋ ਘੱਟ ਅੱਧਾ ਘੰਟਾ
0: ਜੀ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਕਹਿੰਦੇ ਹਾਂ ਕਿ ਸਾਵਧਾਨੀ ਜਿਹੜੀ ਆ ਵਰਤਣੀ ਬੜੀ ਲਾਜ਼ਮੀ ਹੁੰਦੀ ਹੈ, ਅਤੇ ਜੇ ਆਪਾਂ ਅਜਿਹੀ ਨੌਬਤ ਆਉਣੀ ਨਾ ਦਈਏ ਤਾਂ ਉਹਦੇ ਵਾਸਤੇ ਕੀ ਪ੍ਰਬੰਧਨ ਹੈ ਜੀ?
1: ਹਾਂਜੀ, ਇਹ ਨਾ ਦੇਖੋ ਸਭ ਤੋਂ ਪਹਿਲਾਂ ਆਪਣਾ ਜ਼ਰੂਰੀ ਆ ਪ੍ਰਬੰਧਨ। ਦੇਖੋ ਇਹਦੇ ਵਿੱਚ ਸ਼ੈੱਡ ਦੀ ਬਣਤਰ ਅਤੇ ਸ਼ੈੱਡ ਦਾ ਆਕਾਰ ਇਹ ਬਹੁਤ ਜ਼ਰੂਰੀ ਆ। ਆਮ ਤੌਰ 'ਤੇ ਜਿਹੜੇ ਪਸ਼ੂ ਪਾਲਕ ਸ਼ੈੱਡ ਪਾਉਣਾ ਚਾਹ ਰਹੇ ਨੇ ਜਾਂ ਜਿਨ੍ਹਾਂ ਨੇ ਸ਼ੈੱਡ ਪਾਇਆ ਹੋਇਆ, ਅੱਜ ਕੱਲ੍ਹ ਹੁਣ ਇੱਕ ਬਬਲ ਸ਼ੀਟ ਦੇ ਨਾਂ 'ਤੇ ਸ਼ੀਟ ਆਉਣ ਲੱਗ ਗਈ ਆ ਜੋ ਸ਼ੈੱਡ ਦੇ ਥੱਲੇ ਲੱਗਦੀ ਆ, ਉਹ ਸ਼ੈੱਡ ਦੇ ਵਿੱਚ ਜਿਹੜਾ ਉਹਦਾ ਤਾਪਮਾਨ ਆ 1-2 ਡਿਗਰੀ ਘੱਟ ਰੱਖਦੀ ਆ ਬਾਹਰਲੇ ਤਾਪਮਾਨ ਨਾਲ
0: ਜੀ,
1: ਇਸ ਕਰਕੇ ਇਹ ਵੀ ਲਾਹੇਬੰਦ ਹੁੰਦੀ ਆ। ਸ਼ੈੱਡ ਦੇ ਵਿੱਚ ਆਪਾਂ ਨੂੰ ਪੱਖੇ ਲਾਉਣੇ ਚਾਹੀਦੇ ਹਨ, ਧਿਆਨ ਰੱਖਣਾ ਚਾਹੀਦਾ ਜਿਹੜਾ ਕੋਈ ਵੱਡਾ ਡੇਅਰੀ ਫਾਰਮਰ ਆ ਉਹ ਤਾਂ ਜਿਹੜੇ ਪੱਖੇ ਨੇ ਆਪਾਂ ਜ਼ਰੂਰ ਸਾਈਡ 'ਤੇ ਲਾਉਂਦੇ ਹਾਂ, ਪਰ ਜਿਹੜੇ ਆਮ ਆਪਣੇ ਪਸ਼ੂ ਪਾਲਕ ਨੇ

0: ਕੋਲ ਇੱਕ ਜਾਂ ਦੋ ਡੰਗਰ ਨੇ, ਉਹ ਛੱਤ ਵਾਲੇ ਪਸ਼ੂ ਪੱਖੇ ਲਾ ਕੇ ਰੱਖਦੇ ਨੇ,
1: ਜੀ
0: ਛੱਤ ਵਾਲੇ ਪੱਖੇ ਫਾਇਦੇ ਦੀ ਥਾਂ 'ਤੇ ਨੁਕਸਾਨ ਕਰਦੇ ਨੇ, ਉਹ ਗਰਮ ਹਵਾ ਹੀ ਨੀਚੇ ਮਾਰਦੇ ਨੇ, ਇਸ ਕਰਕੇ ਹਮੇਸ਼ਾ ਜਿਹੜੇ ਨੇ ਉਹ ਦਾਤੀ ਫਰੇ ਜਾਂ ਸਾਈਡ 'ਤੇ ਜਿਹੜੇ ਪੱਖੇ ਲੱਗਦੇ ਨੇ ਜਿਹੜੇ ਆਪਾਂ ਵਿਆਹਾਂ ਜਾਂ ਭੋਗਾਂ 'ਤੇ ਲਾਉਣੇ ਆ ਉਹ ਆਪਾਂ ਲਗਾ ਸਕਦੇ ਹਾਂ।
1: ਜੀ
0: ਅਤੇ ਤੀਸਰੀ ਜਿਹੜੀ ਇਹਦੀ ਇੰਪੋਰਟੈਂਟ ਗੱਲ ਆ ਉਹ ਹੈਗੀ ਆ ਫੁਹਾਰੇ, ਪਾਣੀ ਦੇ ਫੁਹਾਰੇ, ਜਿਹਨੂੰ ਅੰਗਰੇਜ਼ੀ 'ਚ ਆਪਾਂ ਫੋਗਰ ਜਾਂ ਸਪ੍ਰਿੰਕਲਰ ਵੀ ਬੋਲ ਦਿੰਦੇ ਹਾਂ। ਫੋਗਰ ਕੀ ਹੁੰਦਾ, ਜਿਹੜਾ ਠੰਡੇ ਪਾਣੀ ਦੀ ਭਾਫ਼ ਛੱਡਦਾ। ਸਪ੍ਰਿੰਕਲਰ ਹੁੰਦਾ ਜਿਹੜਾ ਠੰਡਾ ਪਾਣੀ ਪਸ਼ੂਆਂ ਦੇ ਉੱਪਰ ਸੁੱਟਦਾ।
1: ਜੀ
0: ਅਤੇ ਇਹ ਦੋਨੇ ਆਪਾਂ ਜ਼ਰੂਰ ਲਗਾ ਸਕਦੇ ਹਾਂ, ਜੇ ਕਿਸੇ ਪਸ਼ੂ ਪਾਲਕ ਨੇ ਹੁਣ ਤੱਕ ਨਹੀਂ ਲਵਾਏ ਤਾਂ ਇਹ ਜ਼ਰੂਰ ਲਵਾਓ, ਕਿਉਂਕਿ ਇਹ ਸਾਰਾ 5-7 ਹਜ਼ਾਰ ਰੁਪਏ ਦਾ ਖਰਚਾ, ਇਹੀ ਤੁਹਾਡਾ ਦੁੱਧ ਘੱਟੋ ਘੱਟ 3-4 ਕਿਲੋ ਹਰੇਕ ਪਸ਼ੂ ਦਾ ਵੱਧ ਜਾਣਾ ਅਤੇ ਤੁਹਾਨੂੰ ਉੱਥੋਂ ਮੁਨਾਫਾ ਹੋ ਜਾਣਾ।
1: ਜੀ
0: ਹਾਂਜੀ।
1: ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਪਸ਼ੂਆਂ ਦੀਆਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਪਸ਼ੂਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ? ਜੇਕਰ ਪਸ਼ੂ ਬਿਮਾਰ ਹੁੰਦਾ ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਉਹਦੇ ਦੁੱਧ ਉਤਪਾਦਨ ਦੇ ਉੱਤੇ ਫਰਕ ਪੈਂਦਾ ਹੈ, ਤਾਂ ਬਿਮਾਰੀਆਂ ਤੁਹਾਡੇ ਤੋਂ ਜਾਣਨਾ ਚਾਹਾਂਗੇ।
0: ਗਰਮੀ ਦੇ ਵਿੱਚ ਜ਼ਿਆਦਾਤਰ ਦੇਖੋ ਜਿਹੜੀ ਬਿਮਾਰੀਆਂ ਨੇ ਉਹ ਚਿੱਚੜਾਂ, ਮੱਖੀਆਂ ਜਾਂ ਮੱਛਰਾਂ ਦੇ ਪੈਦਾ ਹੋਣ ਨਾਲ ਹੁੰਦੀਆਂ ਨੇ। ਇਹਨਾਂ ਦੇ ਵਿੱਚੋਂ ਮੁੱਖ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਥਲੇਰੀਆ, ਜਿਹਨੂੰ ਗੰਢਾਂ ਰੋਗ ਵੀ ਬੋਲ ਦਿੰਦੇ ਹਾਂ, ਪੀਲੀਆ ਰੋਗ ਜਿਹਨੂੰ ਐਨਾਪਲਾਜ਼ਮੋਸਿਸ ਵੀ ਬੋਲ ਦਿੰਦੇ ਹਾਂ, ਲਹੂ ਮੂਤਰ ਬਬੇਸ਼ੀਓਸਿਸ ਬੋਲ ਦਿੰਦੇ ਹਾਂ, ਅਤੇ ਜਿਹੜੀ ਆਪਣੀ ਸਰਾ ਰੋਗ ਆ ਉਹ ਵੀ ਇਸੇ ਮੌਸਮ ਦੇ ਵਿੱਚ ਜ਼ਿਆਦਾਤਰ ਚਿੱਚੜਾਂ ਮੱਖੀਆਂ ਕਰਕੇ ਹੁੰਦੀ ਆ। ਇਹਨਾਂ ਦੇ ਵਿੱਚ ਕੀ ਆ, ਬਹੁਤ ਜ਼ਿਆਦਾ ਤਾਪਮਾਨ ਹੋ ਜਾਂਦਾ ਪਸ਼ੂ ਦਾ, ਉਹਨਾਂ ਨੂੰ ਬੁਖਾਰ ਹੋ ਜਾਂਦਾ, ਖੂਨ ਘੱਟ ਜਾਂਦਾ, ਅਤੇ ਪਸ਼ੂ ਅਚਾਨਕ ਗਿਰ ਜਾਂਦੇ ਨੇ ਅਤੇ ਚੱਲਣ ਤੋਂ ਅਸਮਰੱਥ ਹੋ ਜਾਂਦੇ ਨੇ। ਅਤੇ ਇਹਨਾਂ ਦਾ ਜਿਹੜਾ ਮੇਨ ਇਲਾਜ ਆ ਉਹ ਹੈਗਾ ਵੀ ਚਿੱਚੜਾਂ ਨੂੰ ਕੰਟਰੋਲ ਕਰੀਏ ਆਪਾਂ।
1: ਜੀ
0: ਆਮ ਤੌਰ 'ਤੇ ਦੇਖਿਆ ਜਾਂਦਾ ਪਸ਼ੂ ਪਾਲਕ ਜਿਹੜੇ ਸ਼ੈੱਡਾਂ ਦੇ ਵਿੱਚ ਪਾਥੀਆਂ, ਲੱਕੜਾਂ ਜਾਂ ਕੋਈ ਬਾਲਣ ਦਾ ਸਮਾਨ ਰੱਖ ਲੈਂਦੇ ਨੇ। ਜਿਹੜੇ ਇਹ ਚਿੱਚੜ ਨੇ ਦੇਖੋ ਇਹ ਦਵਾਈਆਂ ਨਾਲ ਮਰ ਜਾਂਦੇ ਨੇ, ਪਰ ਆਪਾਂ ਨੂੰ ਜਿਹੜੀ ਆ ਹਫ਼ਤਾਵਾਰੀ ਉਹ ਸਪਰੇਅ ਕਰਨੀ ਪੈਂਦੀ ਆ।
1: ਜੀ
0: ਪਰ ਜਿਹੜੇ ਚਿੱਚੜਾਂ ਦੇ ਅੰਡੇ ਨੇ ਉਹ ਜਿਹੜੀਆਂ ਉਹ ਪਾਥੀਆਂ ਨੇ ਜਾਂ ਲਾ ਲਓ ਲੱਕੜਾਂ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਅੰਡੇ ਸੇਫ ਜਾਂ ਲਾ ਲਓ ਸੁਰੱਖਿਅਤ ਰਹਿ ਜਾਂਦੇ ਨੇ। ਇੱਕ ਜਿਹੜੀ ਮਾਦਾ ਚਿੱਚੜ ਆ ਉਹ ਦਿਨ ਦੇ ਵਿੱਚ 2 ਤੋਂ 3 ਹਜ਼ਾਰ ਅੰਡਾ ਦੇ ਦਿੰਦੀ ਆ, ਅਤੇ ਜਿਹੜੀਆਂ ਦਵਾਈਆਂ ਚਿੱਚੜਾਂ ਨੂੰ ਮਾਰਨ ਵਾਲੀਆਂ ਨੇ ਉਹ ਅੰਡਿਆਂ ਨੂੰ ਖਤਮ ਨਹੀਂ ਕਰਦੀਆਂ।
1: ਜੀ
0: ਜਿਸ ਕਰਕੇ ਅੰਡੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ, ਅਤੇ ਪਸ਼ੂ ਪਾਲਕ ਦੀ ਆਮ ਤੌਰ 'ਤੇ ਸ਼ਿਕਾਇਤ ਆਉਂਦੀ ਆ ਵੀ ਅਸੀਂ ਦਵਾਈ ਵਰਤੀ ਸੀ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਤਾਂ ਮੈਂ ਦੱਸਣਾ ਚਾਹੂੰਗਾ ਵੀ ਜਿਹੜੇ ਅੰਡੇ ਨੇ ਉਹ ਸਿਰਫ ਫਲੇਮ ਗਨ, 1,000 ਰੁਪਏ ਦੀ ਆਈਟਮ ਆ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਆ, ਆਪਾਂ ਫਲੇਮ ਗਨ ਦੇ ਨਾਲ ਜਿਹੜੇ ਆਪਣੇ ਸ਼ੈੱਡ ਦੇ ਵਿੱਚ ਖੱਡਾਂ ਨੇ ਜਾਂ ਕੋਈ ਆਪਾਂ ਬਾਲਣ ਰੱਖਿਆ, ਕੋਈ ਉਹਦੇ ਖੁਰਲੀ ਦੇ ਵਿੱਚ ਕੋਈ ਖੱਡ ਆ ਉੱਥੇ ਆਪਾਂ ਅੰਡੇ ਦੇਖਦੇ ਹਾਂ, ਤਾਂ ਉੱਥੇ ਉਹਨਾਂ ਨੂੰ ਫਲੇਮ ਗਨ ਦੇ ਨਾਲ ਜਲਾ ਦੇਣਾ ਚਾਹੀਦਾ।
1: ਜੀ
0: ਅਤੇ ਜਿਹੜੀ ਦੂਸਰੀ ਗੱਲ ਆ ਬਿਮਾਰੀ ਤੋਂ, ਜਿਹੜੀਆਂ ਇਹ ਬਿਮਾਰੀਆਂ ਨੇ ਇਹਦੇ ਵਿੱਚੋਂ ਜਿਹੜੀ ਥਲੇਰੀਆ ਬਿਮਾਰੀ ਆ ਉਹਦੇ ਲਈ ਵੈਕਸੀਨ ਵੀ ਆਉਂਦੀ ਆ, ਉਹ ਵੀ ਆਪਾਂ ਵੈਕਸੀਨ ਆ ਜਿਹੜੀ ਫਰਵਰੀ ਮਾਰਚ ਦੇ ਵਿੱਚ ਲਗਵਾ ਸਕਦੇ ਹਾਂ।
1: ਜੀ ਅਤੇ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ ਜੀ, ਅਤੇ ਕਿਸਾਨ ਵੀਰੋ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 0175-2280-494, ਇਹ ਸਾਡਾ ਸਟੂਡੀਓ ਦਾ ਨੰਬਰ ਹੈ। ਸਾਡੇ ਬਹੁਤੇ ਕਿਸਾਨ ਵੀਰ ਜਿਹੜੇ ਸਾਨੂੰ ਹਰ ਵਾਰ ਸੁਣਦੇ ਨੇ ਤਾਂ ਉਹ ਜਾਣਦੇ ਨੇ ਕਿ ਇਸ ਨੰਬਰ ਦੇ ਉੱਤੇ ਜਦੋਂ ਕਾਲ ਕਰਦੇ ਨੇ ਤਾਂ ਉਹਨਾਂ ਦਾ ਸਿੱਧਾ ਸੰਪਰਕ ਸਾਡੇ ਨਾਲ ਹੋ ਜਾਂਦਾ ਹੈ, ਅਤੇ ਕੋਈ ਵੀ ਉਹਨਾਂ ਦੇ ਮਨ ਦਾ ਸਵਾਲ ਹੁੰਦਾ ਤਾਂ ਉਹ ਜ਼ਰੂਰ ਸਾਂਝਾ ਕਰ ਸਕਦੇ ਨੇ। 0175-2280-494 ਸਟੂਡੀਓ ਦਾ ਨੰਬਰ ਹੈ। ਅਤੇ ਕਿਸਾਨ ਵੀਰੋ ਅੱਜ ਤੁਹਾਡੇ ਬਾਰੇ ਇਹ ਚਰਚਾ ਚੱਲ ਰਹੀ ਹੈ ਕਿ ਤੁਸੀਂ ਪਸ਼ੂ ਧਨ ਜਿਹੜਾ ਪਾਲਿਆ ਉਹਦੀ ਕਿਵੇਂ ਆਪਾਂ ਸੰਭਾਲ ਕਰਨੀ ਹੈ, ਤਾਂ ਤੁਹਾਡੇ ਮਨ ਦੇ ਵਿੱਚ ਜੇਕਰ ਕੋਈ ਸਵਾਲ ਆਉਂਦਾ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 0175-2280-494। ਡਾਕਟਰ ਸਾਹਿਬ, ਜਦੋਂ ਕੋਈ ਵੀ ਮੌਸਮ ਬਦਲਦਾ ਹੈ ਜਾਂ ਗਰਮੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹੁੰਦਾ ਹੈ ਕਿ ਅਸੀਂ ਆਪਣੇ ਭੋਜਨ ਦੇ ਵਿੱਚ ਤਬਦੀਲੀਆਂ ਕਰ ਲੈਂਦੇ ਹਾਂ। ਸੁਭਾਵਿਕ ਜਿਹੀ ਗੱਲ ਹੈ ਕਿ ਅਸੀਂ ਆਪਣੇ ਭੋਜਨ ਦੇ ਵਿੱਚ ਤਰਲ ਪਦਾਰਥ ਜ਼ਿਆਦਾ ਜਾਂ ਠੰਡਕ ਮਹਿਸੂਸ ਕਰਾਉਣ ਵਾਲੇ ਪਦਾਰਥ ਆ ਉਹਨਾਂ ਦਾ ਸੇਵਨ ਵਧਾ ਦਿੰਦੇ ਹਾਂ, ਤਾਂ ਪਸ਼ੂਆਂ ਵਾਸਤੇ ਇਸ ਮੌਸਮ ਦੇ ਵਿੱਚ ਕਿਹੜੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ, ਖਾਸ ਤੌਰ ਦੇ ਉੱਤੇ ਖੁਰਾਕ ਨੂੰ ਲੈ ਕੇ?
0: ਇਹ ਬਹੁਤ ਵਧੀਆ ਜਿਹੜੀ ਹੈਗੀ ਆ, ਬਹੁਤੇ ਪਸ਼ੂ ਪਾਲਕਾਂ ਨੂੰ ਜਿਹੜਾ ਹੈਗਾ ਖੁਰਾਕੀ ਜਿਹੜੇ ਹੈਗੇ ਨੇ ਪ੍ਰਬੰਧਨ ਬਾਰੇ ਨਹੀਂ ਪਤਾ ਹੁੰਦਾ, ਅਤੇ ਇਹਦੇ ਵਿੱਚੋਂ ਦੇਖੋ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਪਾਣੀ ਆ, ਕਿਉਂਕਿ ਪਸ਼ੂ ਦੇ ਜਿਹੜਾ 2/2 ਹਿੱਸਾ ਉਹ ਪਾਣੀ ਦਾ ਬਣਿਆ ਹੋਇਆ ਜੀ।
1: ਜੀ
0: ਅਤੇ ਜੋ ਆਪਾਂ ਪਸ਼ੂ ਤੋਂ ਦੁੱਧ ਲੈ ਰਹੇ ਹਾਂ ਉਹਦੇ 'ਚ 87% ਪਾਣੀ ਹੁੰਦਾ, ਇਸ ਕਰਕੇ ਪਾਣੀ ਦੀ ਜਿਹੜੀ ਆ ਬਹੁਤ ਜ਼ਿਆਦਾ ਮਹੱਤਤਾ ਪਸ਼ੂ ਦੇ ਸਰੀਰ ਦੇ ਵਿੱਚ। ਇੱਕ ਪਸ਼ੂ ਨੂੰ ਰੋਜ਼ਾਨਾ 100 ਤੋਂ 125 ਲੀਟਰ ਪਾਣੀ ਚਾਹੀਦਾ ਹੁੰਦਾ
1: ਜੀ।
0: ਅਤੇ ਜਿਹੜੇ ਪਸ਼ੂ ਪਾਲਕ ਬਾਲਟੀਆਂ ਨਾਲ ਜਾਂ ਪਸ਼ੂ ਨੂੰ

0: ਖੋਲ ਕੇ ਕਿਸੇ ਖੁਰਲੀ 'ਤੇ ਪਾਣੀ ਪਿਲਾਉਂਦੇ ਨੇ, ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਪਾਣੀ ਆ 24 ਘੰਟੇ ਪਸ਼ੂ ਦੇ ਕੋਲ ਪ੍ਰਬੰਧ ਉਹਦਾ ਹੋਣਾ ਚਾਹੀਦਾ। ਅਤੇ ਇੱਕ ਗੱਲ ਉਹਦੇ ਵਿੱਚ ਧਿਆਨ ਰੱਖਣੀ ਆ, ਜਿਹੜਾ ਪਾਣੀ ਦਾ ਜਿਹੜੀ ਚਬੱਚਾ ਹੋਊਗਾ ਜਾਂ ਪਾਣੀ ਦਾ ਢੋਲ ਹੋਊਗਾ ਉਹ ਇੰਨਾ ਨੀਵਾਂ ਨਾ ਹੋਵੇ ਕਿ ਪਸ਼ੂ ਨੀਵਾਂ ਹੋ ਕੇ ਪਾਣੀ ਪੀਣਾ ਪਵੇ। ਉਸਦੀ ਜਿਹੜੀ ਡੂੰਘਾਈ ਆ ਉਹ 1 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਤੇ ਦੂਸਰੀ, ਜਿਹੜਾ ਉਹ ਪਾਣੀ ਦਾ ਸਰੋਤ ਆ ਜਿੱਥੇ ਆਪਾਂ ਪਾਣੀ ਰੱਖਿਆ ਹੋਇਆ ਉਹ ਸਿੱਧਾ ਸੂਰਜ ਦੇ ਉਹਦੇ ਵਿੱਚ ਉਹਦੀ ਧੁੱਪ ਨਹੀਂ ਜਾਣੀ ਚਾਹੀਦੀ, ਕਿਉਂਕਿ ਜੇ ਧੁੱਪ ਜਾਊਗੀ ਤਾਂ ਜਿਲਵ ਪੈਦਾ ਹੋਊਗੀ, ਕਾਈ ਪੈਦਾ ਹੋਊਗੀ, ਉਹ ਅੱਗੇ ਗੂੰਗੇ ਹੇ ਹੇ ਬੱਚਾ ਸੁੱਟਣਾ ਜਾਂ ਜਿਹੜਾ ਥਨੈਲਾ ਰੋਗ ਆ ਦੁੱਧ ਦਾ ਰੋਗ ਆ ਉਹਨੂੰ ਜਨਮ ਦਿੰਦੀ ਆ। ਇਸ ਕਰਕੇ ਪਾਣੀ ਆ ਜਿਹੜਾ ਪਸ਼ੂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਗਰਮੀਆਂ ਦੇ ਵਿੱਚ। ਦੂਸਰੀ ਜੇ ਆਪਾਂ ਗੱਲ ਕਰੀਏ ਉਹਦੇ ਵਿੱਚ, ਜੇ ਆਪਾਂ ਫੀਡ ਦੀ ਗੱਲ ਕਰੀਏ ਉਹਦੇ ਵਿੱਚ ਸਭ ਤੋਂ ਜ਼ਰੂਰੀ ਆ 1 ਕੁਇੰਟਲ ਪਿੱਛੇ 30 ਤੋਂ 35 ਕਿਲੋ ਆਪਾਂ ਨੂੰ ਅਨਾਜ ਪਵਾਉਣਾ ਚਾਹੀਦਾ। ਉਹਦੇ ਵਿੱਚੋਂ ਹੁਣ ਜਿਵੇਂ ਮੌਸਮ ਆ, ਮੱਕੀ ਆ ਜਿਹੜੀ ਆਮ ਪਸ਼ੂ ਪਾਲਕਾਂ ਨੂੰ ਅਵੇਲੇਬਲ ਆ, ਪਸ਼ੂ ਪਾਲਕ ਉਹਨੂੰ 1 ਕੁਇੰਟਲ ਪਿੱਛੇ 20 ਤੋਂ 25 ਕਿਲੋ ਜਿਹੜੀ ਮੱਕੀ ਆ ਉਹ ਪਵਾ ਸਕਦੇ ਨੇ, ਬਾਕੀ 10-12 ਕਿਲੋ ਕਣਕ ਪਵਾ ਸਕਦੇ ਨੇ।
1: ਜੀ,
0: ਉਸ ਤੋਂ ਬਾਅਦ ਗਰਮੀ ਦੇ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਬਹੁਤ ਜ਼ਰੂਰਤ ਹੁੰਦੀ ਆ। ਆਪਾਂ ਖਲ ਦੀ ਵਰਤੋਂ ਕਰ ਸਕਦੇ ਹਾਂ, ਸਰੋਂ ਦੀ ਖਲ ਚੂਰ ਕੇ ਪਵਾ ਸਕਦੇ ਹਾਂ, ਉਹ ਵੀ 30 ਤੋਂ 35 ਕਿਲੋ ਆਪਾਂ ਸਰੋਂ ਦੀ ਖਲ ਆ ਜਿਹੜੀ ਉਹਦੇ 'ਚ ਪਵਾ ਸਕਦੇ ਹਾਂ।
1: ਜੀ,
0: ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਰੂਰੀ ਗੱਲ ਆ ਫਾਈਬਰ, ਕਿਉਂਕਿ ਗਰਮੀ ਦੇ ਵਿੱਚ ਪਾਣੀ ਦੀ ਜਿਹੜੀ ਪਸ਼ੂ ਦੇ ਸਰੀਰ ਦੇ ਵਿੱਚ ਆਮ ਤੌਰ 'ਤੇ ਕਮੀ ਹੀ ਰਹਿੰਦੀ ਆ, ਜਿਹਦੇ ਕਰਕੇ ਬੰਨ ਦੀ ਸ਼ਿਕਾਇਤ ਅਤੇ ਤੂੜੀ ਕਰਕੇ ਜ਼ਿਆਦਾ ਬੰਨ ਪੈਂਦਾ, ਪਸ਼ੂ ਨੂੰ ਗੋਹਾ ਨਹੀਂ ਆਉਂਦਾ, ਪਸ਼ੂ ਦਾ ਗੋਹਾ ਸੁੱਕਾ ਆਉਂਦਾ, ਉਹਨੂੰ ਬਚਾਉਣ ਵਾਸਤੇ ਫੀਡ ਦੇ ਵਿੱਚ ਆਪਾਂ ਨੂੰ ਚੋਕਰ ਜਾਂ ਛਿਲਕਾ, ਕਣਕ ਦਾ ਚੋਕਰ ਜਾਂ ਸੋਇਆਬੀਨ ਦਾ ਛਿਲਕਾ, ਛੋਲਿਆਂ ਦਾ ਛਿਲਕਾ 10 ਤੋਂ 12 ਕਿਲੋ ਇਹ ਆਪਾਂ ਨੂੰ ਪਵਾਉਣਾ ਚਾਹੀਦਾ। ਇਹ ਇੱਕ ਚੰਗਾ ਫਾਈਬਰ ਦਾ ਸਰੋਤ ਆ ਅਤੇ ਜਿਹੜੇ ਪਸ਼ੂ ਜਿਨ੍ਹਾਂ ਨੂੰ ਬੰਨ ਜ਼ਿਆਦਾਤਰ ਪੈਂਦਾ ਰਹਿੰਦਾ ਉਹਨਾਂ ਦੀ ਖੁਰਾਕ ਦੇ ਵਿੱਚ ਇਹ ਹੋਣਾ ਚਾਹੀਦਾ। ਅਤੇ ਦੂਸਰੀ ਗੱਲ ਜਿਹੜੀ ਆ ਵੀ ਗਰਮੀ ਦੇ ਵਿੱਚ ਗਲੂਕੋਸ, ਜਿਹਨੂੰ ਆਪਾਂ ਖੰਡ ਕਹਿ ਦਿੰਦੇ ਹਾਂ, ਉਹ ਆਪਣੇ ਸਰੀਰ ਦੇ ਵਿੱਚੋਂ ਪਸ਼ੂਆਂ ਦੇ ਸਰੀਰ ਦੇ ਵਿੱਚੋਂ ਆਮ ਤੌਰ 'ਤੇ ਘੱਟ ਰਹਿੰਦੀ ਆ। ਆਮ ਤੌਰ 'ਤੇ ਪਸ਼ੂ ਪਾਲਕਾਂ ਦੀ ਸ਼ਿਕਾਇਤ ਹੁੰਦੀ ਆ ਕਿ ਵੀ ਸਾਡਾ ਪਸ਼ੂ ਖੜਾ ਖੜਾ ਗਿਰ ਗਿਆ ਜੀ, ਮਰ ਗਿਆ, ਉਹਦੀ ਡੈਥ ਹੋ ਗਈ। ਆਮ ਤੌਰ 'ਤੇ ਦੇਖਿਆ ਜਾਂਦਾ ਵੀ ਗਰਮੀਆਂ ਦੇ ਵਿੱਚ ਗਲੂਕੋਸ ਆ ਜਿਹੜੀ 35 ਤੋਂ ਥੱਲੇ ਆਮ ਤੌਰ 'ਤੇ ਰਹਿੰਦੀ ਆ
1: ਜੀ।
0: ਅਤੇ ਗਲੂਕੋਸ ਨੂੰ ਪੂਰਾ ਕਰਨ ਲਈ ਖੁਰਾਕ ਦੇ ਵਿੱਚ 5 ਤੋਂ 7 ਕਿਲੋ ਗੁੜ ਜਾਂ ਸ਼ੱਕਰ ਆਪਾਂ ਨੂੰ ਰੋਜ਼ ਜਿਹੜੀ ਆ ਉਹ 1 ਕੁਇੰਟਲ ਪਿੱਛੇ ਪਾਉਣੀ ਚਾਹੀਦੀ ਆ। ਆਮ ਤੌਰ 'ਤੇ ਦੇਖਿਆ ਗਿਆ ਕਿਸਾਨਾਂ ਦੇ ਵਿੱਚ ਹੁੰਦਾ ਵੀ ਜਿਹੜੀ ਗੁੜ ਆ ਉਹ ਗਰਮ ਹੁੰਦਾ, ਪਰ ਗੁੜ ਗਰਮ ਨਹੀਂ ਹੁੰਦਾ, ਉਹ ਗਲੂਕੋਸ ਦਾ ਬਹੁਤ ਚੰਗਾ ਸਰੋਤ ਆ
1: ਜੀ।
0: ਇਸ ਕਰਕੇ ਇਹਨੂੰ ਆਪਾਂ ਵਿੱਚ ਜ਼ਰੂਰ ਅਪਣਾਈਏ। 1 ਕਾਲਾ ਨਮਕ ਇਹ ਆਪਾਂ ਜ਼ਰੂਰ ਡਾਇਟ ਦੇ ਵਿੱਚ ਅਪਣਾਈਏ। ਅਤੇ ਜੇ ਆਪਾਂ ਦੇਖਿਆ ਜਾਵੇ 2 ਚੀਜ਼ਾਂ ਹੋਰ ਜਿਹੜੀਆਂ, ਜਿਵੇਂ ਪਾਣੀ ਨਾਲ ਤੌਂਸਣ ਲੱਗ ਜਾਂਦੀਆਂ ਨੇ, ਮੂੰਹ 'ਚੋਂ ਪਾਣੀ ਆਉਣ ਲੱਗ ਜਾਂਦਾ, ਉਹਦੇ ਲਈ ਪੋਟਾਸ਼ੀਅਮ ਕਾਰਬੋਨੇਟ ਅਤੇ ਡਾਈ ਕੈਲਸ਼ੀਅਮ ਫਾਸਫੋਰਸ, ਇਹ ਆਮ ਨੇ, 5 ਰੁਪਏ ਦੀ ਆਈਟਮ ਆ, 5 ਰੁਪਏ ਕਿਲੋ ਦੇ ਹਿਸਾਬ ਨਾਲ ਪੈਂਦੀ ਆ। ਇਹ ਪਸ਼ੂ ਪਾਲਕ ਕਿਤੋਂ ਵੀ ਲੈ ਸਕਦੇ ਨੇ ਅਤੇ ਇਹ ਵੀ ਬਹੁਤ ਚੰਗਾ ਸਰੋਤ ਆ ਪੋਟਾਸ਼ੀਅਮ ਦਾ। ਆਮ ਤੌਰ 'ਤੇ ਕੱਟੀਆਂ ਬੱਚੀਆਂ ਦੀ ਜਿਹੜੀ ਮਰਗਤ ਆ ਉਹ ਇਸੇ ਨਾਲ ਹੁੰਦੀ ਆ, ਗਰਮੀਆਂ ਦੇ ਵਿੱਚ ਪੋਟਾਸ਼ੀਅਮ ਜਿਹੜਾ ਘੱਟ ਜਾਂਦਾ
1: ਜੀ। ਅਤੇ ਕਿਸਾਨ ਵੀਰ ਸਾਡੇ ਨਾਲ ਲਾਈਨ 'ਤੇ ਨੇ, ਹੈਲੋ ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕਿੱਥੋਂ ਬੋਲਦੇ ਹੋ?
2: ਹਾਂਜੀ, ਮੈਂ ਸੁਖਵਿੰਦਰ ਸਿੰਘ ਰਾਜਪੁਰਾ ਟਾਊਨ ਤੋਂ ਗੱਲ ਕਰ ਰਿਹਾ ਜੀ।
1: ਹਾਂਜੀ ਸੁਖਵਿੰਦਰ ਜੀ।
2: ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਰ, ਜਿਵੇਂ ਤੁਸੀਂ ਹੁਣੇ ਚਿੱਚੜਾਂ ਬਾਰੇ ਗੱਲ ਕੀਤੀ ਆ, ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਆ ਜੀ।
0: ਠੀਕ ਹੈ ਜੀ।
2: ਇਹਦੇ ਨਾਲ ਦਾ ਹੀ ਮੇਰਾ ਮਿਲਦਾ ਜੁਲਦਾ ਸਵਾਲ ਹੈ ਜੀ, ਮੱਖੀਆਂ ਬਹੁਤ ਤੰਗ ਕਰਦੀਆਂ, ਇਹਨਾਂ ਦਾ ਕੋਈ ਪੱਕਾ ਇਲਾਜ ਦੱਸੋ ਜੀ।
0: ਹਾਂਜੀ, ਬਹੁਤ ਵਧੀਆ ਗੱਲਬਾਤ ਜਿਹੜੀ ਤੁਸੀਂ ਮੱਖੀਆਂ ਬਾਰੇ ਦੱਸੀ ਆ, ਉਹਦੇ ਪਿੱਛੇ ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਜਿਹੜਾ ਪੇਟ ਦਾ ਤੇਜ਼ਾਬੀਪਣ ਪਸ਼ੂਆਂ ਦੇ। ਆਮ ਤੌਰ 'ਤੇ ਜਿਵੇਂ ਹੁਣ ਅਚਾਰ ਆਪਾਂ ਪਾਉਂਦੇ ਹਾਂ ਪਸ਼ੂਆਂ ਨੂੰ, ਤਾਂ ਜਿਹਦੇ ਕਰਕੇ ਪੇਟ ਦਾ ਜਿਹੜਾ ਤੇਜ਼ਾਬੀਪਣ ਆ ਉਹ ਵਿਗੜਿਆ ਰਹਿੰਦਾ, ਕਿਉਂਕਿ ਪਸ਼ੂ ਪਾਲਕ ਨੇ ਜਿਹੜੇ ਕਿਸੇ ਦੀ ਸਲਾਹ ਨਾਲ ਨਹੀਂ ਪਾਉਂਦੇ, ਕਈ ਵਾਰ ਆਪਣੇ ਆਪ ਵੀ ਪਾਉਣ ਲੱਗ ਜਾਂਦੇ ਨੇ। ਅਤੇ ਜਦੋਂ ਤੇਜ਼ਾਬੀਪਣ ਪੇਟ ਦਾ ਜ਼ਿਆਦਾ ਆ ਅਤੇ ਅਣਪਚਿਆ ਜਿਹੜਾ ਹੈਗਾ ਗੋਹਾ ਉਹ ਬਾਹਰ ਆਊਗਾ, ਜਦੋਂ ਅਣਪਚਿਆ ਆਊਗਾ ਗੋਹਾ ਤਾਂ ਉਹਦੇ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਗਲੂਕੋਸ ਉਹ ਗੋਹੇ ਦੇ ਵਿੱਚ ਆਊਗਾ। ਜਿੱਥੇ ਗੋਹੇ ਦੇ ਵਿੱਚ ਗਲੂਕੋਸ, ਪ੍ਰੋਟੀਨ, ਅਣਪਚਿਆ ਆਊਗਾ ਉੱਥੇ ਮੱਖੀ ਆਊਗੀ, ਉਹ ਆਊਗੀ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪੇਟ ਦੀ pH ਆ ਜਿਹੜੀ ਪਸ਼ੂ ਦੀ ਉਹ ਚੈੱਕ ਕਰਵਾਓ। ਦੂਸਰੀ ਗੱਲ, ਮੱਛਰਦਾਨੀ ਲਾ ਕੇ ਰੱਖੋ, ਅਤੇ ਇਹੀ ਜਿਹੜਾ ਹੈਗਾ ਇਹਦਾ ਸਭ ਤੋਂ ਜਿਹੜਾ ਜ਼ਰੂਰੀ ਪ੍ਰਬੰਧ ਆ, ਮੱਖੀ ਉੱਥੇ ਹੀ ਆਉਂਦੀ ਆ ਜਿੱਥੇ ਅਣਪਚਿਆ ਜ਼ਿਆਦਾ ਹੋਵੇ
1: ਜੀ। ਮਿਹਰਬਾਨੀ ਸੁਖਵਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕੀਤਾ। ਅਤੇ ਡਾਕਟਰ ਸਾਹਿਬ, ਜਿਵੇਂ ਖੁਰਾਕ ਦੀ ਗੱਲ ਆਪਾਂ ਕਰਕੇ ਹਟੇ ਹਾਂ, ਤਾਂ ਕਈ ਵਾਰ ਕੀ ਹੁੰਦਾ ਹੈ ਕਿ ਪਸ਼ੂ ਨੂੰ ਗਰਮੀ ਮਹਿਸੂਸ ਹੁੰਦੀ ਹੈ ਅੰਦਰੂਨੀ ਤੌਰ ਦੇ ਉੱਤੇ, ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੇ ਪੇਟ ਦੇ ਵਿੱਚ, ਲੀਵਰ ਦੇ ਵਿੱਚ ਗਰਮੀ ਆ, ਤਾਂ ਉਹ ਤੋਂ ਕਿਵੇਂ ਬਚਾਅ ਕਰਨਾ, ਕੀ ਕੋਈ ਖਾਸ ਚੀਜ਼ ਹੈ ਜਿਹੜੀ ਉਹ ਖੁਰਾਕ ਦੇ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ?
0: ਬਿਲਕੁਲ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਹੜਾ ਚੋਕਰ ਆ ਜਾਂ ਛਿਲਕਾ ਹੈ ਇਹ ਵੀ ਠੰਡਾ ਹੁੰਦਾ, ਸ਼ੱਕਰ ਦਾ ਪਾਣੀ ਆ ਉਹ ਆਪਾਂ ਦੇ ਸਕਦੇ ਹਾਂ, ਠੀਕ ਹੈ ਜੀ, ਦਲੀਆ ਬਣਾ ਕੇ ਦੇ ਸਕਦੇ ਹਾਂ, ਇਹ ਠੰਡੇ ਉਹਦੇ ਵਿੱਚ ਆ ਜਾਂਦੀਆਂ ਨੇ ਚੀਜ਼ਾਂ, ਇਹ ਆਪਾਂ ਦੇ ਸਕਦੇ ਹਾਂ, ਦੁੱਧ 'ਤੇ ਵੀ ਬਹੁਤ ਵਧੀਆ ਇਹਦਾ ਪ੍ਰਭਾਵ ਪੈਂਦਾ ਹੈਗਾ, ਇਹ ਚੀਜ਼ਾਂ ਆਪਾਂ ਵਰਤ ਸਕਦੇ
1: ਜੀ। ਕਿਸਾਨ ਵੀਰ ਸਾਡੇ ਨਾਲ ਲਾਈਨ 'ਤੇ ਨੇ, ਹੈਲੋ ਹੈਲੋ, ਹਾਂਜੀ ਆਉਣ ਰਹੋ ਜੀ ਤੁਸੀਂ,
3: ਹੈਲੋ,
1: ਹਾਂਜੀ ਹਾਂਜੀ,
3: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ,
1: ਸਤਿ ਸ਼੍ਰੀ ਅਕਾਲ ਜੀ,
3: ਧੰਨਾ ਸਿੰਘ ਖਰੌੜ ਬੋਲਦਾ ਜੀ, ਪਿੰਡ ਸਿਉਣੇ ਤੋਂ
1: ਜੀ,
3: ਸਾਡੇ ਕੋਲ ਗਊਆਂ ਨੇ ਜੀ ਦੋ, ਉਹਨਾਂ ਨੂੰ ਚਿੱਚੜੀਆਂ ਬਹੁਤ ਲੱਗੀਆਂ ਹੋਈਆਂ ਨੇ, ਟੀਕੇ ਲਵਾਈਏ ਜਾਂ ਕੋਈ ਦਵਾਈ ਦਵੂਈ ਲਾਈਏ, ਸਾਨੂੰ ਦੱਸੋ ਜੀ, ਬਹੁਤ ਲੱਗਦੇ ਇਹਨਾਂ ਨੂੰ।
0: ਹਾਂਜੀ ਧੰਨਾ ਜੀ, ਪਹਿਲਾਂ ਤਾਂ ਜ਼ਰੂਰੀ ਆ ਵੀ ਆਪਾਂ ਜਿਹੜਾ ਹੈਗਾ ਦੇਖੀਏ ਵੀ ਚਿੱਚੜ ਜਿਹੜੇ ਨੇ ਉਹਨਾਂ ਦੇ ਆਪਣੇ ਆਲੇ ਦੁਆਲੇ ਜਿਹੜਾ ਸ਼ੈੱਡ ਆ ਉਹਦੇ ਵਿੱਚ ਕੋਈ ਖੱਡਾ ਜਾਂ ਕੋਈ ਖੁਰਲੀ ਦੇ ਵਿੱਚ ਕੋਈ ਖੱਡ ਹੋਵੇ, ਮੋਰੀਆਂ ਹੋਣ ਜਾਂ ਕੋਈ ਆਪਾਂ ਬਾਲਣ ਰੱਖਦੇ ਹੋਈਏ,
3: ਤਾਂ ਜੀ ਬਿਲਕੁਲ ਸਾਫ਼ ਨੇ, ਕੋਈ ਮੋਰੀ ਨਹੀਂ, ਖੱਡਾ ਨਹੀਂ, ਸਾਫ਼ ਫਰਸ਼।
0: ਹਾਂ ਤੁਸੀਂ ਨਾ ਇੱਕ 1000 ਰੁਪਏ ਦੀ ਆਈਟਮ ਆਉਂਦੀ ਆ ਬਾਜ਼ਾਰ ਦੇ ਵਿੱਚ ਫਲੇਮ ਗਨ ਜਿਹਨੂੰ ਬੋਲਦੇ ਆ, ਉਹ ਆਪਾਂ ਆਪ ਵੀ ਬਣਵਾ ਸਕਦੇ ਹਾਂ, ਅਤੇ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਖਾਤਮਾ ਕੀਤਾ ਜਾਵੇ ਇਹਨਾਂ ਨੂੰ ਖੱਡਾਂ ਦੇ ਵਿੱਚੋਂ, ਅਤੇ ਦਵਾਈ ਆ ਜਿਹੜੀ ਉਹ ਹਫ਼ਤਾ ਹਫ਼ਤਾ ਬਾਅਦ ਆਪਾਂ ਸਰੀਰ 'ਤੇ ਪਸ਼ੂ ਦੇ ਪਾਉਂਦੇ ਰਹੀਏ। ਦਵਾਈ ਸਭ ਤੋਂ ਵਧੀਆ ਜੀ, ਤੇ ਦੂਸਰੀ ਜਿਹੜੀ ਸਾਨੂੰ ਵਧੀਆ ਤਰੀਕਾ ਦੱਸਿਆ ਉਹ ਫਲੇਮ ਗਨ ਦਾ ਤਰੀਕਾ, ਕਿਉਂਕਿ ਅੰਡੇ ਨਹੀਂ ਖਤਮ ਹੁੰਦੇ, ਆਪਾਂ ਦਵਾਈ ਸਿਰਫ ਚਿੱਚੜਾਂ ਨੂੰ ਮਾਰਦੀ, ਅੰਡਿਆਂ ਨੂੰ ਨਹੀਂ ਮਾਰਦੀ।
3: ਧੰਨਵਾਦ
1: ਜੀ, ਮਿਹਰਬਾਨੀ ਧੰਨਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ। ਤੇ ਡਾਕਟਰ ਸਾਹਿਬ, ਅਕਸਰ ਆਪਾਂ ਬਿਮਾਰੀਆਂ ਦੀ ਗੱਲ ਕਰਦੇ ਹਾਂ, ਬਿਮਾਰੀਆਂ ਦੀ ਰੋਕਥਾਮ ਵਾਸਤੇ ਵੈਕਸੀਨੇਸ਼ਨ ਵੀ ਹੁੰਦੀ ਆ, ਟੀਕਾਕਰਨ ਵਾਸਤੇ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਨੇ, ਅਤੇ ਇਸ ਮੌਸਮ ਦੇ ਵਿੱਚ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਿਓ ਕਿ ਕਿਹੜੀ ਵੈਕਸੀਨ ਲਾਉਣੀ ਚਾਹੀਦੀ ਹੈ।
0: ਹੁਣ ਦੇਖੋ ਗਰਮੀ ਦਾ ਮੌਸਮ ਆ, ਇਹਦੇ ਵਿੱਚ ਜਿਹੜਾ ਹੁਣ ਸਮਾਂ ਚੱਲ ਰਿਹਾ ਉਹ ਮੂੰਹ ਖੁਰ ਦਾ ਸਮਾਂ ਚੱਲ ਰਿਹਾ, ਮੂੰਹ ਖੁਰ ਦੀ ਵੈਕਸੀਨ ਆ ਜਿਹੜੀ ਉਹ ਜੇ ਕੋਈ ਪਸ਼ੂ ਪਾਲਕ ਰਹਿੰਦਾ ਤਾਂ ਜ਼ਰੂਰ ਆਪਣੇ ਨੇੜੇ ਦੇ ਪਸ਼ੂ ਜਿਹੜਾ ਹਸਪਤਾਲ ਉਹਦੇ ਨਾਲ ਤਾਲਮੇਲ ਕਰਕੇ ਜ਼ਰੂਰ ਆਪਣੇ ਡੰਗਰਾਂ ਦੇ ਲਵਾਓ। ਦੂਸਰਾ ਜਿਹੜਾ ਹੈਗੀ ਆ ਵੈਕਸੀਨ ਉਹ ਗਲਘੋਟੂ ਦੀ ਵੈਕਸੀਨ ਆ ਜੀ, ਅੱਗੇ ਮੌਸਮ ਬਰਸਾਤਾਂ ਦਾ ਆ ਰਿਹਾ, ਜੁਲਾਈ ਅਗਸਤ ਦਾ ਮਹੀਨਾ ਬਰਸਾਤਾਂ ਦਾ ਹੁੰਦਾ, ਉਸ ਤੋਂ ਪਹਿਲਾਂ ਗਲਘੋਟੂ ਦੀ ਜਿਹੜੀ ਵੈਕਸੀਨ ਆ ਉਹ ਲੱਗੀ ਹੋਣੀ ਚਾਹੀਦੀ ਆ। ਇਹ ਦੋ ਜਿਹੜੀਆਂ ਵੈਕਸੀਨਾਂ ਨੇ, ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਥਲੇਰੀਆ ਦੀ ਵੈਕਸੀਨ, ਉਹ ਫਰਵਰੀ ਦੇ ਵਿੱਚ ਲੱਗਦੀ ਹੁੰਦੀ ਆ, ਉਹ ਵੀ ਹਰ ਸਾਲ ਆਪਣੇ ਪਸ਼ੂਆਂ ਨੂੰ ਜ਼ਰੂਰ ਲਵਾਉਣ ਜਿਹੜੇ ਵੱਡੇ ਡੇਅਰੀ ਫਾਰਮਰ ਨੇ
1: ਜੀ। ਅਤੇ ਜਿਵੇਂ ਡਾਕਟਰ ਸਾਹਿਬ, ਅਕਸਰ ਆਪਾਂ ਘਰ ਦੇ ਵਿੱਚ ਬੱਚਿਆਂ ਦਾ ਧਿਆਨ ਰੱਖਦੇ ਹਾਂ, ਕਿਉਂਕਿ ਜਿਹੜੇ ਵੱਡੇ ਨੇ ਉਹ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਜੇਕਰ ਕੋਈ ਬਿਮਾਰੀ ਠਮਾਰੀ ਹੋ ਜੇ ਤਾਂ ਰਿਕਵਰ ਕਰ ਵੀ ਲੈਂਦੇ ਨੇ, ਤਾਂ ਬੱਚਾ ਜਿਹੜਾ ਉਹ ਕਈ ਵਾਰ ਕਿਸੇ ਵੀ ਰੋਗ ਜਾਂ ਸਮੱਸਿਆ ਦੀ ਮਾਰ ਦੇ ਹੇਠ ਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਆਪਾਂ ਪਸ਼ੂ ਧਨ ਦੀ ਗੱਲ ਕਰੀਏ ਤਾਂ ਇਕੱਲੇ ਜਿਹੜੇ ਡੰਗਰ ਨੇ ਵੱਡੇ, ਮੱਝਾਂ ਗਾਵਾਂ ਉਹ ਨਹੀਂ ਆ, ਉਹਨਾਂ ਦੇ ਨਾਲ ਕਟੜੂ ਵਛੜੂ ਵੀ ਆ ਅਤੇ ਹੋਰ ਵੀ ਜਿਹੜੇ ਨੇ ਰਹਿੰਦੇ ਨੇ, ਤਾਂ ਕੁੱਲ ਮਿਲਾ ਕੇ ਉਹਨਾਂ ਦਾ ਕਿੰਨਾ ਕੁ ਧਿਆਨ ਇਸ ਗਰਮੀ ਦੇ ਮੌਸਮ ਦੇ ਵਿੱਚ ਰੱਖਣਾ ਚਾਹੀਦਾ?
0: ਬਿਲਕੁਲ ਜੀ, ਜਿਹੜੀਆਂ ਬੱਚੀਆਂ ਨੇ ਡੇਅਰੀ ਫਾਰਮਰ ਆਪਣੇ ਪਾਲਦੇ ਨੇ ਜਾਂ ਪਸ਼ੂ ਪਾਲਕ ਪਾਲਦੇ ਨੇ, ਇਹ ਬੱਚੀਆਂ ਦਾ ਜੇ ਤੁਸੀਂ ਧਿਆਨ ਰੱਖੋਗੇ ਤਾਂ 8-9 ਮਹੀਨੇ ਦੀ ਬੱਚੀ ਵੀ ਗੱਭਣ ਹੋ ਸਕਦੀ ਹੈ। ਇਸ ਕਰਕੇ ਉਹੀ ਗੱਲ ਫਿਰ ਤੋਂ ਮੈਂ ਦੁਹਰਾਊਂਗਾ ਵੀ ਇੱਕ ਤਾਂ ਖੁਰਾਕ, ਇੱਕ ਜਿਹੜਾ ਹੈਗਾ ਤੁਹਾਡਾ ਰਹਿਣਾ ਸਹਿਣਾ ਸ਼ੈੱਡ ਦਾ ਕਿਸ ਤਰ੍ਹਾਂ ਦਾ, ਪਾਣੀ ਦੀ ਜਿਹੜੀ ਹੈਗੀ ਆ ਉਹ ਅਵੇਲੇਬਿਲਟੀ ਕਿਵੇਂ ਆ, ਇਹ ਉਸ 'ਤੇ ਡਿਪੈਂਡ ਕਰਦੀ ਆ। ਛੋਟੇ ਬੱਚਿਆਂ ਦੇ ਵਿੱਚ ਕਾਫ ਸਟਾਰਟਰ ਜਾਂ ਕਾਫ ਗਰੋਅਰ, 6 ਮਹੀਨੇ ਤੱਕ ਆਪਾਂ ਕਾਫ ਸਟਾਰਟਰ ਆ ਜਿਹੜਾ ਉਹ ਪਾ ਸਕਦੇ ਹਾਂ ਛੋਟੇ ਬੱਚਿਆਂ ਨੂੰ, 6 ਮਹੀਨੇ ਤੋਂ ਬਾਅਦ ਆਪਾਂ ਕਾਫ ਗਰੋਅਰ ਸ਼ੁਰੂ ਕਰ ਸਕਦੇ ਹਾਂ ਜੀ, ਅਤੇ ਸਮੇਂ ਸਮੇਂ 'ਤੇ ਪੇਟ ਦੇ ਜੰਮ ਲੱਪਾਂ ਦੀ ਜਿਹੜੀ ਆ ਦਵਾਈ ਆ ਪੇਟ ਦੇ ਕੀੜਿਆਂ ਲਈ ਉਹ ਦਿੰਦੇ ਰਹਿਣਾ ਚਾਹੀਦਾ। ਅਤੇ ਜਿਹੜਾ ਛੋਟੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਮੂਕ, ਆਮ ਤੌਰ 'ਤੇ ਗਰਮੀਆਂ ਦੇ ਵਿੱਚ ਮੂਕ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਆ, ਕਿਉਂਕਿ ਸੁੰਡੀ ਪੈ ਜਾਂਦੀ ਆ ਬਰਸਾਤਾਂ ਦੇ ਵਿੱਚ, ਅਤੇ ਉਹਦੇ ਲਈ ਡੀਵੋਰਮਿੰਗ ਅਤੇ ਆਪਦੇ ਨੇੜੇ ਦੇ ਪਸ਼ੂ ਹਸਪਤਾਲ ਦੇ ਵਿੱਚੋਂ ਸਲਾਹ ਲੈ ਕੇ ਆਪਾਂ ਐਂਟੀਬਾਇਓਟਿਕ ਗੋਲੀਆਂ ਵੀ ਉਹਨਾਂ ਨੂੰ ਦੇ ਸਕਦੇ ਹਾਂ, ਇਸ ਤਰ੍ਹਾਂ ਆਪਾਂ ਉਹਨਾਂ ਨੂੰ ਜਿਹੜਾ ਬਚਾ ਸਕਦੇ ਹਾਂ
1: ਜੀ। ਹੈਲੋ ਹੈਲੋ, ਹਾਂਜੀ ਹੈਲੋ, ਸਵਾਲ ਦੱਸੋ ਜੀ, ਤੁਸੀਂ ਆਉਣ ਰਹੇ ਹੋ ਜੀ, ਹੈਲੋ ਹੈਲੋ। ਤੇ ਜਿਸ ਤਰ੍ਹਾਂ ਦੇ ਨਾਲ ਆਪਾਂ ਖੁਰਾਕ ਦੀ ਗੱਲ ਕਰਕੇ ਹਟੇ

0: ਜੀ, ਤਾਂ ਖੁਰਾਕ ਦੇ ਵਿੱਚ ਅਕਸਰ ਇਸ ਮੌਸਮ ਦੇ ਵਿੱਚ ਆ ਕੇ ਥੋੜ੍ਹੀ ਜਿਹੀ ਕਿੱਲਤ ਆ ਜਾਂਦੀ ਹੈ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਤੂੜੀ ਦੇ ਉੱਤੇ ਜ਼ਿਆਦਾ ਨਿਰਭਰਤਾ ਹੋ ਜਾਂਦੀ ਆ, ਜਾਂ ਅਸੀਂ ਸਾਇਲੇਜ ਵਗੈਰਾ ਦੇ ਉੱਤੇ ਨਿਰਭਰਤਾ ਵਧਾ ਦਿੰਦੇ ਹਾਂ, ਤਾਂ ਜਿਹੜਾ ਹਰਾ ਚਾਰਾ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਸ ਦੌਰਾਨ ਤੂੜੀ ਕਿੰਨੀ ਕੁ ਲਾਹੇਵੰਦ ਹੋ ਸਕਦੀ ਹੈ, ਅਤੇ ਇਕੱਲੀ ਤੂੜੀ ਦੇਣ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ?
1: ਜਿਹੜੀ ਤੂੜੀ ਹੈ ਜੀ, ਉਹ ਤਕਰੀਬਨ ਤੁਹਾਡੀ ਜਿਹੜਾ ਇੱਕ ਪਸ਼ੂ ਨੂੰ ਰੋਜ਼ਾਨਾ 2 ਕਿਲੋ ਤੋਂ ਵੱਧ ਨਹੀਂ ਪੈਣੀ ਚਾਹੀਦੀ। ਜਿੰਨੀ ਜ਼ਿਆਦਾ ਤੂੜੀ ਹੋਊਗੀ, ਤੂੜੀ ਦਾ ਇੱਕ ਸਿੱਧਾ ਜਿਹਾ ਹਿਸਾਬ ਆ, ਜੇ ਗੋਹੇ ਦੇ ਵਿੱਚ ਤੂੜੀ ਆ ਰਹੀ ਆ ਇਹਦਾ ਮਤਲਬ ਤੁਸੀਂ ਤੂੜੀ ਵੱਧ ਪਾ ਰਹੇ ਹੋ, ਜੇ ਗੋਹੇ 'ਚ ਤੂੜੀ ਨਹੀਂ ਆ ਰਹੀ ਤਾਂ ਤੂੜੀ ਤੁਸੀਂ ਬਿਲਕੁਲ ਸਹੀ ਪਾ ਰਹੇ ਹੋ। ਤੂੜੀ ਦੀ ਜਗ੍ਹਾ ਤੁਸੀਂ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਚੋਕਰ ਪਾ ਸਕਦੇ ਹੋ, ਕਿਉਂਕਿ ਤੂੜੀ ਦੇ ਵਿੱਚ ਕੋਈ ਵੀ ਖੁਰਾਕੀ ਤੱਤ ਨਹੀਂ ਹੁੰਦੇ, ਉਹ ਇੱਕ ਤਰ੍ਹਾਂ ਨਾਲ ਭੁੱਖ ਮਾਰਨ ਲਈ ਜਾਂ ਢਿੱਡ ਭਰਨ ਲਈ ਵਰਤੀ ਜਾਂਦੀ ਆ। ਉਹਦੀ ਜਗ੍ਹਾ ਤੁਸੀਂ ਚੋਕਰ ਜਾਂ ਛਿਲਕਾ ਛੋਲਿਆਂ ਦਾ ਇਹ ਵਰਤ ਸਕਦੇ ਹੋ, ਕਿਉਂਕਿ ਜਿਹੜੇ ਇਹ ਨੇ, ਕਣਕ ਦਾ ਛਿਲਕਾ ਹੋ ਗਿਆ, ਜਿਵੇਂ ਕਣਕ ਦਾ ਚੋਕਰ ਹੋ ਗਿਆ, ਇਹ ਬੀ ਕੰਪਲੈਕਸ ਜਿਹੜੇ ਵਿਟਾਮਿਨ ਨੇ ਉਹਨਾਂ ਦਾ ਬਹੁਤ ਹੀ ਚੰਗਾ ਸਰੋਤ ਆ। ਫਾਸਫੋਰਸ ਵੀ ਬਹੁਤ ਚੰਗਾ ਹੁੰਦਾ ਇਹਦੇ ਵਿੱਚ। ਪਰ ਜੇ ਉਹੀ ਆਪਾਂ ਗੱਲ ਕਰੀਏ ਤੂੜੀ ਦੀ, ਤਾਂ ਤੂੜੀ ਦੇ ਵਿੱਚ ਇਹੋ ਜਿਹਾ ਕੋਈ ਚੀਜ਼ ਨਹੀਂ ਹੈ, ਸਗੋਂ ਤੂੜੀ ਜ਼ਿਆਦਾ ਪਾਉਣ ਨਾਲ ਬੰਨ ਦੀ ਸ਼ਿਕਾਇਤ ਬਹੁਤ ਆਉਂਦੀ। ਗਰਮੀਆਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਣੀ ਬਹੁਤ ਘੱਟ ਜਾਂਦਾ, ਅਤੇ ਪਸ਼ੂ ਨੂੰ ਜੇ ਇੱਕ ਵਾਰ ਬੰਨ ਪੈ ਜੇ ਤਾਂ ਪਸ਼ੂ ਪਾਲਕ ਨੂੰ 10,000-15,000 ਦਾ ਨੁਕਸਾਨ ਹੋ ਜਾਂਦਾ। ਇਸ ਕਰਕੇ ਤੂੜੀ ਜਿਹੜੀ ਆ ਉਨੀ ਪਾਓ ਜਿੰਨੀ ਉਹ ਗੋਹੇ 'ਚ ਨਾ ਆਵੇ
0: ਜੀ। ਹੈਲੋ,
2: ਹਰਪਾਲ ਸਿੰਘ ਬੋਲਦਾ ਜੀ, ਹੈਣਾ ਤੋਂ ਜੀ।
0: ਹਾਂਜੀ
2: ਹੈਲੋ।
0: ਹਾਂਜੀ ਹਾਂਜੀ ਬੋਲੋ।
2: ਹੈਲੋ,
0: ਹਾਂਜੀ ਹਾਂਜੀ, ਨਾਂ ਦੱਸੋ ਜੀ।
2: ਆ ਗੋਲ ਬਹੁਤ ਲੱਗੇ ਫਿਰੇ ਜੀ, ਇਹਨਾਂ ਦਾ ਕੋਈ ਇਲਾਜ ਦੱਸੋ ਕੋਈ।
0: ਕਾਹਦਾ ਜੀ?
2: ਆ ਡੰਗਰਾਂ ਦੇ ਚਿੱਚੜ ਜੀ।
0: ਚਿੱਚੜਾਂ ਦਾ ਇਲਾਜ ਜੀ?
1: ਹਾਂਜੀ, ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਜੀ, ਇਹਦੇ ਵਿੱਚ ਨਾ ਆਪਾਂ ਨੂੰ ਜਿਹੜੀ ਆ ਚਿੱਚੜ ਜੇ ਵਾਰ ਵਾਰ ਲੱਗ ਰਹੇ ਨੇ
0: ਜੀ। ਤੁਹਾਡਾ ਸ਼ਾਇਦ ਨੈਟਵਰਕ ਸਹੀ ਨਹੀਂ ਸੀਗਾ ਜੀ, ਇਸ ਕਰਕੇ ਆਵਾਜ਼ ਤੁਹਾਡੀ ਕਲੀਅਰ ਨਹੀਂ ਆਈ, ਪਰ ਚਿੱਚੜਾਂ ਦੀ ਗੱਲ ਤੁਸੀਂ ਕੀਤੀ ਹੈ ਕਿ ਚਿੱਚੜਾਂ ਦਾ ਇਲਾਜ ਦੱਸੋ, ਤਾਂ ਉਹ ਡਾਕਟਰ ਸਾਹਿਬ ਪਹਿਲਾਂ ਦੱਸ ਚੁੱਕੇ ਨੇ ਚਿੱਚੜਾਂ ਵਾਸਤੇ, ਉਹਨਾਂ ਨੇ ਇੱਕ ਗੰਨ ਦੀ ਗੱਲ ਵੀ ਕੀਤੀ ਹੈ, ਇੱਕ ਗੰਨ ਆਉਂਦੀ ਹੈ ਜਿਹਦੇ ਨਾਲ ਤੁਸੀਂ ਉਹਨਾਂ ਚਿੱਚੜਾਂ ਦੇ ਆਂਡਿਆਂ ਨੂੰ ਖਤਮ ਕਰ ਸਕਦੇ ਹੋ, ਅਤੇ ਇਸ ਤੋਂ ਇਲਾਵਾ ਜਿਹੜੀਆਂ ਦਵਾਈਆਂ ਮਾਰਕੀਟ ਦੇ ਵਿੱਚ ਨੇ ਉਹ ਤੁਸੀਂ ਮਾਹਰਾਂ ਦੀ ਸਲਾਹ ਦੇ ਮੁਤਾਬਕ ਵਰਤ ਸਕਦੇ ਹੋ, ਅਤੇ ਜਿਹੜਾ ਤੁਹਾਡਾ ਆਲਾ ਦੁਆਲਾ ਜਿੱਥੇ ਤੁਸੀਂ ਪਸ਼ੂਆਂ ਨੂੰ ਬੰਨਦੇ ਹੋ, ਖਾਸ ਤੌਰ ਦੇ ਉੱਤੇ ਜਿਹੜੇ ਸ਼ੈੱਡ ਨੇ ਜਾਂ ਤੁਹਾਡੇ ਵਾੜੇ ਨੇ, ਉਹਨਾਂ ਦੇ ਵਿੱਚ ਸਾਫ਼ ਸਫਾਈ ਬਹੁਤ ਜ਼ਰੂਰੀ ਹੈ, ਤਾਂ ਜੋ ਚਿੱਚੜਾਂ ਦਾ ਜਿਹੜਾ ਪ੍ਰਬੰਧਨ ਆ ਉਹ ਕੀਤਾ ਜਾ ਸਕੇ। ਅਤੇ ਡਾਕਟਰ ਸਾਹਿਬ, ਆਪਾਂ ਧਾਤਾਂ ਦੇ ਚੂਰੇ ਦੇ ਉੱਤੇ ਵੀ ਗੱਲ ਕਰਦੇ ਹੁੰਦੇ ਹਾਂ, ਤਾਂ ਉਹ ਇਸ ਮੌਸਮ ਦੇ ਵਿੱਚ ਪਾਉਣਾ ਚਾਹੀਦਾ ਜਾਂ ਨਹੀਂ?
1: ਹਾਂਜੀ, ਹੁਣ ਧਾਤਾਂ ਦਾ ਚੂਰਾ ਜਿਹੜਾ ਹੈਗਾ ਉਹਦੀ ਜਿਹੜੀ ਥਾਂ ਉਹ ਪ੍ਰੀਮਿਕਸ ਨੇ ਲੈ ਲਈ ਹੈ ਜੀ। ਪ੍ਰੀਮਿਕਸ ਵੀ ਆਪਾਂ 1 ਕੁਇੰਟਲ ਪਿੱਛੇ 1 ਕਿਲੋ ਫੀਡ ਦੇ ਵਿੱਚ ਪਵਾ ਸਕਦੇ ਹਾਂ। ਜਿਹੜਾ ਕੋਈ ਪਸ਼ੂ ਪਾਲਕ ਛੋਟਾ ਇੱਕ ਜਾਂ ਦੋ ਡੰਗਰ ਵਾਲਾ, ਉਹ ਮਿਨਰਲ ਮਿਕਸਚਰ ਵੀ ਪਾ ਸਕਦਾ ਜਾਂ ਧਾਤਾਂ ਦਾ ਚੂਰਾ ਪਾ ਸਕਦਾ। ਇਹ ਮਿਨਰਲਸ ਨੇ ਜਾਂ ਧਾਤਾਂ ਨੇ, ਇਹ ਪਸ਼ੂ ਦੇ ਜਿਹੜੇ ਸਰੀਰ ਦੇ ਜਿਹੜੇ ਆ ਮਤਲਬ ਗਤੀਵਿਧੀਆਂ ਨੇ, ਜਿਵੇਂ ਆਪਣੀ ਉਹਦੀ ਉਹਦੇ ਬੋਲਣ ਦੀ ਗਤੀਵਿਧੀ ਹੋਊਗੀ ਜਾਂ ਉਹਦੇ ਲਾ ਲਓ ਉਹਦੀ ਕਿਰਿਆਵਾਂ ਨੇ, ਉਹਨਾਂ ਦੇ ਵਿੱਚ ਬਹੁਤ ਮਹੱਤਤਾ ਰੱਖਦੇ ਨੇ। ਆਮ ਤੌਰ 'ਤੇ ਗਰਮੀਆਂ ਦੇ ਵਿੱਚ ਪਸ਼ੂ ਬੱਚਾ ਸਿੱਟ ਜਾਂਦੇ ਨੇ ਜਾਂ ਗੂੰਗੇ ਹੇਹੇ ਨੇ ਜਾਂ ਪਸ਼ੂ ਨੇ ਜਿਹੜੇ ਉਹ ਲੰਬੀ ਹੀਟ ਰੱਖਦੇ ਨੇ, ਤਾਂ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ ਆ ਉਹ ਧਾਤਾਂ ਦੇ ਚੂਰੇ ਦਾ। ਇਹ ਸਮੇਂ-ਸਮੇਂ 'ਤੇ ਰੋਜ਼ ਲਗਭਗ ਪਾਉਣਾ ਚਾਹੀਦਾ। ਕਈ ਪਸ਼ੂ ਪਾਲਕ ਇਹ ਸਮਝਦੇ ਨੇ ਵੀ ਇਹ ਇੱਕ ਦਵਾਈ ਆ, ਇਹ ਦਵਾਈ ਨਹੀਂ, ਇਹ ਪਸ਼ੂ ਦੀ ਇੱਕ ਖੁਰਾਕ ਆ, ਇਹ ਆਪਾਂ ਨੂੰ ਹਰ ਰੋਜ਼ ਪਾਉਣੀ ਚਾਹੀਦੀ ਹੈ, ਲਗਾਤਾਰ ਪਾਉਣੀ ਚਾਹੀਦੀ ਹੈ
0: ਜੀ। ਹੈਲੋ ਹੈਲੋ ਜੀ, ਹੈਲੋ, ਸ਼ਾਇਦ ਸੰਪਰਕ ਦੇ ਵਿੱਚ ਨਹੀਂ ਹੈਗੇ। ਅਤੇ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਪਸ਼ੂ ਗੱਭਣ ਹੁੰਦੇ ਨੇ, ਤਾਂ ਇਸ ਮੌਸਮ ਦਾ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪੈਂਦਾ ਹੋਵੇਗਾ, ਤਾਂ ਉਹਦੇ ਵਾਸਤੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ?
1: ਬਿਲਕੁਲ, ਜਿਹੜੇ ਪਸ਼ੂ ਗੱਭਣ ਨੇ ਜੀ, ਆਮ ਤੌਰ 'ਤੇ ਦੇਖਿਆ ਗਿਆ ਜਿਹੜਾ ਹੁਣ ਸਮਾਂ ਚੱਲ ਰਿਹਾ ਪੰਜਾਬ 'ਚ, 70% ਪਸ਼ੂ ਗੱਭਣ ਚੱਲ ਰਹੇ ਨੇ ਹੁਣ ਇਸ ਟਾਈਮ 'ਤੇ। ਇੱਕ ਤਾਂ ਮੈਂ ਫਿਰ ਉਹੀ ਗੱਲ ਕਹੂੰਗਾ ਵੀ ਉਹਨਾਂ ਨੂੰ ਠੰਡੇ ਥਾਵੇਂ ਰੱਖੋ, ਪ੍ਰੋਪਰ ਜਿਹੜੀ ਆ ਹਵਾਦਾਰ ਸ਼ੈੱਡ ਹੋਵੇ ਤੁਹਾਡਾ, ਅਤੇ ਪਾਣੀ ਦੀ ਜਿਹੜੀ ਅਵੇਲੇਬਿਲਟੀ ਆ ਉਹ 24 ਘੰਟੇ ਉਹਦੇ ਕੋਲ ਹੋਵੇ ਪਸ਼ੂ ਕੋਲ, ਅਤੇ ਪਸ਼ੂ ਤੁਹਾਡੀ ਨਿਗਰਾਨੀ ਹੇਠ ਹੋਵੇ। ਜੇ ਕੋਈ ਹਰਕਤ ਕਰਦਾ ਜਾਂ ਕੋਈ ਜ਼ੋਰ ਮਾਰਦਾ ਜਾਂ ਕੋਈ ਬੱਚਾ ਸਿੱਟਣ ਦੀ ਤੁਹਾਨੂੰ ਕੋਈ ਨਿਸ਼ਾਨੀ ਲੱਗਦੀ ਆ, ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਨਾਲ ਕੰਟੈਕਟ ਕੀਤਾ ਜਾਵੇ। ਅਤੇ ਜਿਹੜਾ ਹੈਗਾ ਪਾਣੀ ਦੇ ਵਿੱਚ, ਇੱਕ ਆਪਾਂ ਜਿਵੇਂ ਗਰਮੀਆਂ ਦੇ ਵਿੱਚ ORS ਪੀਂਦੇ ਹਾਂ, ਉਹ ਵੀ ਆਪਾਂ ਲਿਆ ਕੇ ਜਿਹੜੀਆਂ ਹਿਊਮਨ ਦੀਆਂ ਜਾਂ ਬੰਦਿਆਂ ਦੀਆਂ ਦਵਾਈਆਂ ਨੇ ORS, ਉਹ ਵੀ ਵਰਤ ਸਕਦੇ ਹਾਂ, ਉਹ ਵੀ ਬਹੁਤ ਲਾਹੇਵੰਦ ਸਿੱਧ ਹੋ ਰਹੀਆਂ ਨੇ। ORS ਨੂੰ ਪਾਣੀ ਦੇ ਵਿੱਚ 1 ਲੀਟਰ ਪਾਣੀ ਦੇ ਵਿੱਚ ਆਪਾਂ ਪਾ ਕੇ ਵਰਤ ਸਕਦੇ
0: ਜੀ। ਅਤੇ ਇਸ ਤੋਂ ਇਲਾਵਾ ਜਿਵੇਂ ਅਕਸਰ ਇਸ ਮੌਸਮ ਦੇ ਵਿੱਚ

0: ਸਭ ਜਿਹੜੇ ਸਾਡੇ ਕਿਸਾਨ ਵੀਰ ਨੇ ਜਾਂ ਪਸ਼ੂ ਪਾਲਕ ਨੇ ਉਹ ਪਸ਼ੂਆਂ ਨੂੰ ਖੁੱਲ੍ਹਾ ਛੱਡ ਲੈਂਦੇ ਨੇ ਕਿ ਚਲੋ ਆਪਾਂ ਗੇੜਾ ਲਵਾ ਲਿਆਈਏ ਜਾਂ ਕਿਤੇ ਪਸ਼ੂ ਚਰ ਲੈਣਗੇ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਦੇਖੀਏ ਤਾਂ ਅੱਜ ਕੱਲ੍ਹ ਛੱਪੜ ਤਾਂ ਚਲੋ ਘੱਟ ਗਏ ਨੇ ਪਰ ਕਿਤੇ ਕਿਤੇ ਜਿਹੜੇ ਪਾਣੀ ਦੇ ਸਰੋਤ ਨੇ ਉਹਨਾਂ ਦੇ ਵਿੱਚ ਉਹਨਾਂ ਪਸ਼ੂਆਂ ਨੂੰ ਬਿਠਾ ਦਿੱਤਾ ਜਾਂਦਾ ਹੈ, ਫਿਰ ਇੱਕਦਮ ਪਸ਼ੂ ਬਾਹਰ ਨਿਕਲਦਾ ਹੈ। ਕੀ ਇਸ ਦੌਰਾਨ ਪਸ਼ੂ ਦੇ ਟੈਂਪਰੇਚਰ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ? ਜਿਵੇਂ ਆਪਾਂ ਕਹੀਏ ਤਾਂ ਜਿਵੇਂ ਗਰਮ ਸਰਦ ਕਹਿ ਦਿੰਦੇ ਹਾਂ ਤਾਂ ਉਹਦਾ ਸ਼ਿਕਾਰ ਵੀ ਪਸ਼ੂ ਹੋ ਸਕਦਾ ਹੈ।
1: ਬਿਲਕੁਲ, ਚਾਂਸ ਦੇਖੋ ਘੱਟ ਨੇ ਬਹੁਤ ਗਰਮ ਸਰਦ ਦੇ, ਕਿਉਂਕਿ ਜਿਹੜੇ ਹੁਣ ਲਗਭਗ ਡੇਅਰੀ ਫਾਰਮਰ ਨੇ ਜਾਂ ਪਸ਼ੂ ਪਾਲਕ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਫੁਹਾਰਿਆਂ ਦੀ ਗੱਲ ਕੀਤੀ ਆ, ਆਮ ਤੌਰ 'ਤੇ ਫੁਹਾਰੇ ਚੱਲਦੇ ਰਹਿੰਦੇ ਨੇ, ਕਈ ਵਾਰ ਲਾਈਟ ਚਲੀ ਜਾਂਦੀ ਆ, ਫੁਹਾਰੇ ਬੰਦ ਹੋ ਜਾਂਦੇ ਨੇ, ਤਾਂ ਉਹ ਉਹਨਾਂ ਦਾ ਜਿਹੜਾ ਸਰੀਰਕ ਤਾਪਮਾਨ ਫਿਰ ਵੱਧ ਜਾਂਦਾ, ਫਿਰ ਜਦੋਂ ਲਾਈਟ ਆ ਜਾਂਦੀ ਆ ਫੁਹਾਰੇ ਚੱਲ ਪੈਂਦੇ ਨੇ, ਤਾਂ ਇੰਨਾ ਜ਼ਿਆਦਾ ਕੋਈ ਪਸ਼ੂਆਂ ਦੇ ਸਰੀਰ 'ਤੇ ਇਹਦਾ ਨਹੀਂ ਅਸਰ ਹੁੰਦਾ। ਪਰ ਜਿਹੜਾ ਹੈਗਾ ਵੀ ਜਿਹੜੀ ਪਸ਼ੂਆਂ ਨੂੰ ਚਰਾਉਣ ਨੂੰ ਆਪਾਂ ਜਿਹੜੀ ਗੱਲ ਕੀਤੀ ਆ, ਉਹ ਹਮੇਸ਼ਾ ਥੋੜ੍ਹਾ ਜਿਹਾ ਸਵੇਰ ਜੋ ਦੇ ਸਮੇਂ ਲੈ ਕੇ ਜਾਓ ਜਾਂ ਫਿਰ ਸ਼ਾਮ ਨੂੰ ਲੈ ਕੇ ਜਾਓ। ਅਤੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ, ਜਿਹੜੇ ਪਾਣੀ ਦੇ ਸਰੋਤ ਕੋਲ ਤੁਸੀਂ ਲੈ ਕੇ ਜਾ ਰਹੇ ਹੋ ਉਹ ਮਤਲਬ ਕਿ ਕੋਈ ਦਵਾਈ ਤੋਂ ਰਹਿਤ ਹੋਵੇ। ਅੱਜ ਕੱਲ੍ਹ ਦੇਖਿਆ ਜਾਂਦਾ ਕਿਸਾਨ ਜਿਹੜੇ ਆਪਣੇ ਨੇ ਉਹ ਆਪਣੇ ਜਿਹੜਾ ਚਵੱਚਾ ਹੁੰਦਾ ਪਾਣੀ ਦਾ, ਉਹਦੇ ਵਿੱਚ ਜਿਹੜੀ ਆ ਦਵਾਈ ਘੋਲ ਦਿੰਦੇ ਨੇ। ਇਸ ਤਰ੍ਹਾਂ ਨਾਲ ਵੀ ਦੇਖਿਆ ਗਿਆ ਪਿੱਛੇ ਜੇ ਇੱਕ ਦੋ ਡੈਥਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ। ਇਸ ਕਰਕੇ ਜਿਹੜੇ ਬਾਹਰਲੇ ਸਰੋਤ ਨੇ ਉੱਥੋਂ ਪਰਹੇਜ਼ ਕੀਤਾ ਜਾਵੇ ਵੀ ਪਸ਼ੂ ਜਿਹੜਾ ਉੱਥੋਂ ਪਾਣੀ ਨਾ ਪੀਵੇ।
0: ਜੀ, ਕਿਸਾਨ ਵੀਰ ਸਾਡੇ ਨਾਲ ਲਾਈਨ 'ਤੇ ਨੇ। ਹੈਲੋ,
2: ਹਾਂਜੀ
0: ਹਾਂਜੀ, ਸਵਾਗਤ ਹੈ ਜੀ।
2: ਹਾਂਜੀ ਹਾਂਜੀ ਹਾਂਜੀ
0: ਹਾਂਜੀ ਹਾਂਜੀ, ਬੋਲੋ ਸਰ, ਤੁਹਾਡੀ ਆਵਾਜ਼ ਆ ਰਹੀ ਹੈ।
2: ਹਾਂ ਜੀ, ਪਸ਼ੂ ਦੀ ਮਜਲੀ ਜਿਹੜੀ ਇੱਛਾ ਬਹੁਤ ਸ਼ਿਕਾਇਤ ਹੈ ਜੀ, ਇੱਛੇ ਦੀ। ਇਹਦੀ ਤੁਸੀਂ ਸਾਨੂੰ ਦੱਸੋ ਇਹਦੇ ਬਾਰੇ ਇਲਾਜ ਕੋਈ ਪੱਕਾ।
0: ਜੀ
1: ਬਿਲਕੁਲ ਜੀ, ਇਹ ਗੱਲ ਬਹੁਤ ਠੀਕ ਆ। ਜਿਹੜਾ ਪਸ਼ੂ ਪਿੱਛੇ ਦੀ ਸ਼ਿਕਾਇਤ ਆ ਜਿਹੜੇ ਪਸ਼ੂ ਤੋਂ, ਉਹਦਾ ਜਿਹੜਾ ਪ੍ਰਬੰਧ ਆ ਉਹ ਸੂਣ ਤੋਂ ਮਹੀਨਾ ਪਹਿਲਾਂ ਆਪਾਂ ਸ਼ੁਰੂ ਕਰ ਦਿੰਦੇ ਹਾਂ। ਬਹੁਤੇ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸੂਣ ਤੋਂ ਪਹਿਲਾਂ ਆਪਾਂ ਉਹਨੂੰ ਖੁਰਾਕ ਕਿਹੜੀ ਪਾਈਏ। ਇੱਕ ਤਾਂ ਕੋਸ਼ਿਸ਼ ਕਰੋ ਸੂਣ ਤੋਂ ਪਹਿਲਾਂ ਜਿਹੜਾ ਹੈਗਾ ਉਹਦਾ ਹਰਾ, ਪਸ਼ੂ ਦਾ ਜਿਹੜਾ ਹਰਾ ਜੇ ਆਪਾਂ ਪਾ ਰਹੇ ਹਾਂ ਕੋਈ ਵੀ, ਉਹਨੂੰ ਬੰਦ ਕਰ ਦਿਉ ਬਿਲਕੁਲ। ਪਸ਼ੂ ਨੂੰ ਹਰਾ ਨਹੀਂ ਪਾਉਣਾ, ਉਹਦੀ ਥਾਂ 'ਤੇ ਆਪਾਂ ਅਚਾਰ ਲਿਆ ਕੇ ਪਾ ਸਕਦੇ ਹਾਂ। ਅਚਾਰ ਨੂੰ ਵੀ ਪਹਿਲਾਂ ਜਿਵੇਂ ਸ਼ਾਮ ਨੂੰ ਪਾਉਣਾ ਤਾਂ ਸਵੇਰੇ ਉਹਨੂੰ ਘੱਟੋ ਘੱਟ ਉਹਨੂੰ ਹਵਾ ਲਵਾਉਣੀ ਜ਼ਰੂਰੀ ਆ 6-7 ਘੰਟੇ। ਇਸ ਕਰਕੇ ਅਚਾਰ ਆ ਜਿਹੜਾ ਉਹ ਹਰੇ ਦੀ ਥਾਂ 'ਤੇ ਉਹਨੂੰ ਆਪਾਂ ਪਾ ਸਕਦੇ ਹਾਂ। ਦੂਸਰੀ ਗੱਲ, ਠੀਕਰੀ ਨਿਸ਼ਾਦਰ ਆਮ ਦੁਕਾਨ ਤੋਂ ਮਨਿਆਰੀ ਦੁਕਾਨ ਤੋਂ ਮਿਲ ਜਾਂਦਾ 50 ਗ੍ਰਾਮ ਰੋਜ਼, ਉਹ ਆਪਾਂ ਪਾਉਣਾ ਸ਼ੁਰੂ ਕਰ ਦਈਏ। ਤੀਸਰੀ ਗੱਲ ਜਿਹੜਾ ਹੈਗਾ ਪਸ਼ੂ ਨੂੰ ਜਿਹੜਾ ਆਪਾਂ ਢਿੱਡ ਭਰ ਕੇ ਨਹੀਂ ਖਵਾਉਣਾ, ਪਸ਼ੂ ਨੂੰ ਥੋੜ੍ਹਾ ਹਲਕਾ ਕਰ ਦੇਣਾ। ਅਤੇ ਜਿਹੜੀ ਤੂੜੀ ਆ ਉਹ 2 ਜਾਂ 3 ਕਿਲੋ ਇਹ ਤੋਂ ਵਧਾਉਣੀ ਨਹੀਂ, ਹਰਾ ਬਿਲਕੁਲ ਬੰਦ ਕਰ ਦੇਣਾ। ਹਰਾ ਹੀ ਇੱਕ ਜਿਹੜਾ ਕਾਰਨ ਆ ਪਸ਼ੂ ਦੇ ਪਿੱਛੇ ਮਾਰਨ ਦਾ, ਜਾਂ ਲਾ ਲਓ ਕਈ ਵਾਰ ਬੱਚਾ ਵੀ ਸੁੱਟ ਜਾਂਦੇ ਨੇ। ਇਸ ਕਰਕੇ ਉਹਨੂੰ ਅਚਾਰ ਨਾਲ ਅਤੇ ਠੀਕਰੀ ਨਿਸ਼ਾਦਰ ਨਾਲ ਆਪਾਂ ਨੂੰ ਬਦਲਣਾ ਪੈਣਾ। ਅਤੇ ਇੱਕ ਟਰਾਂਜੀਸ਼ਨਲ ਫੀਡ, ਕੋਈ ਵੀ ਟਰਾਂਜੀਸ਼ਨਲ ਫੀਡ ਆਪਾਂ ਲਿਆ ਕੇ ਪਾ ਸਕਦੇ ਹਾਂ, ਜਾਂ ਨੇੜੇ ਦੇ ਪਸ਼ੂ ਹਸਪਤਾਲ ਨਾਲ ਕੰਟੈਕਟ ਕਰਕੇ ਆਪਾਂ ਟਰਾਂਜੀਸ਼ਨਲ ਫੀਡ ਆਪ ਵੀ ਬਣਵਾ ਸਕਦੇ ਹਾਂ।
0: ਜੀ, ਅਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ।
1: ਧੰਨਵਾਦ ਜੀ, ਬਹੁਤ ਬਹੁਤ।
0: ਸੋ ਇਹ ਸਨ ਕਿਸਾਨ ਵੀਰੋ ਸਾਡੇ ਨਾਲ ਡਾਕਟਰ ਗੁਰਜਾਪ ਸਿੰਘ ਹੋਰੀ, ਜਿਨ੍ਹਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਪਸ਼ੂਆਂ ਦਾ ਗਰਮੀ ਦੇ ਮੌਸਮ ਦੇ ਵਿੱਚ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ, ਖਾਸ ਤੌਰ ਦੇ ਉੱਤੇ ਉਹਨਾਂ ਨੂੰ ਹੀਟ ਸਟ੍ਰੋਕ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਪਸ਼ੂ ਧਨ ਤੁਹਾਡੇ ਪਰਿਵਾਰ ਦਾ ਹਿੱਸਾ ਹੁੰਦਾ ਹੈ ਕਿਸਾਨ ਵੀਰੋ, ਇਸ ਕਰਕੇ ਉਹਦੀ ਸੰਭਾਲ ਅਤੇ ਸਿਹਤ ਬਾਰੇ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ। ਅਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਸਮੱਸਿਆ ਤੁਹਾਡੇ ਪਸ਼ੂ ਨੂੰ ਹੈ ਜਿਹੜੀ ਤੁਹਾਡੇ ਕੰਟਰੋਲ ਦੇ ਵਿੱਚੋਂ ਬਾਹਰ ਜਾ ਰਹੀ ਹੈ, ਤੁਸੀਂ ਉਹਦਾ ਪ੍ਰਬੰਧਨ ਕਰ ਲਿਆ ਪਰ ਫਿਰ ਵੀ ਉਸ ਜਿਹੜੀ ਸਮੱਸਿਆ ਹੈ ਉਹ ਖਤਮ ਨਹੀਂ ਹੋ ਰਹੀ, ਤਾਂ ਤੁਸੀਂ ਬਿਨਾਂ ਸਮਾਂ ਗਵਾਏ ਨਜ਼ਦੀਕੀ ਪਸ਼ੂ ਮਾਹਰਾਂ ਦੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ, ਕਿਉਂਕਿ ਸਰਕਾਰ ਵੱਲੋਂ ਵੀ ਵੱਖ ਵੱਖ ਥਾਵਾਂ ਦੇ ਉੱਤੇ ਡਾਕਟਰ ਸਾਹਿਬਾਨ ਨੇ ਜਿਹੜੇ ਉਹ ਤੈਨਾਤ ਕੀਤੇ ਗਏ ਨੇ। ਤਾਂ ਪਸ਼ੂ ਮਾਹਰਾਂ ਦੇ ਸੰਪਰਕ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਕੋਈ ਨਾ ਕੋਈ ਇਲਾਜ ਜ਼ਰੂਰ ਮਿਲੇਗਾ। ਅਤੇ ਕਈ ਵਾਰ ਅਸੀਂ ਆਪਣੇ ਆਪ ਹੀ ਦੇਸੀ ਜੇ ਟੋਟਕੇ ਅਪਣਾਉਣੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਪਸ਼ੂ ਵੀ ਮੁੱਲ ਦੇ ਨੇ ਅਤੇ ਜਿਹੜਾ ਸਾਡਾ ਉਤਪਾਦਨ ਆ ਦੁੱਧ ਦਾ ਉਹਦੇ ਉੱਤੇ ਵੀ ਫਿਰ ਸਿੱਧਾ ਅਸਰ ਪੈਂਦਾ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ, ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

0: पर ये जानकारी दी। इसके साथ ही ये समाचार बुलेटिन समाप्त हुआ।
1: FM ਐਂਡ ਸਾਰਾ ਸ਼ਾਰਾ ਦੋ ਮੈਗਾ ਹਰਟਸ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ ਠੀਕ 6:05 ਹੋ ਰਹੇ ਨੇ ਅਤੇ ਆਹ ਹੁਣ ਤੁਹਾਨੂੰ ਦੱਸ ਦਿੰਦੇ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਾਂ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸ਼ਾਮ 6 ਵਜੇ ਕੇ ਵੀਮਿੰਟ 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਨੌਜਵਾਨਾਂ ਦੀ ਪਸੰਦ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 6:30। ਉਸ ਤੋਂ ਬਾਅਦ 7:02 'ਤੇ ਤੁਸੀਂ ਆਨੰਦ ਮਾਣ ਸਕੋਗੇ ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ। ਸ਼ਰੋਤਿਆਂ ਦੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ, ਜੋ ਕਿ ਰਿਕੁਐਸਟ ਬੇਸਡ ਮਿਊਜ਼ੀਕਲ ਪ੍ਰੋਗਰਾਮ ਹੈ, ਜਿੱਥੇ ਜਿਸ ਵਿੱਚ ਅਸੀਂ ਸੁਣਾਉਂਦੇ ਹਾਂ ਤੁਹਾਨੂੰ ਹਿੰਦੀ ਅਤੇ ਪੰਜਾਬੀ ਗੀਤ ਤੁਹਾਡੀ ਹੀ ਫਰਮਾਇਸ਼ ਉੱਤੇ। ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਠੀਕ ਸ਼ਾਮ 7:40। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਾਡਾ ਨੰਬਰ ਹੈ 0175-22-80-494। ਇਸ ਨੰਬਰ ਉੱਤੇ ਤੁਸੀਂ ਰਾਬਤਾ ਕਰਕੇ ਸਾਡੇ ਨਾਲ ਸਾਨੂੰ ਆਪਣੀ ਪਸੰਦ ਦੱਸ ਸਕਦੇ ਹੋ। ਅਗਲਾ ਪ੍ਰੋਗਰਾਮ 8:15 ਰਹੇਗਾ, ਪ੍ਰੋਗਰਾਮ ਹੋਏਗਾ ਮੰਥਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾਵਾਂਗੇ ਵਾਤਾਵਰਣ ਪ੍ਰਤੀ ਸਾਡੀ ਸੰਜੀਦਗੀ ਵਿਸ਼ੇ ਉੱਤੇ ਗੱਲਬਾਤ। ਗੱਲਬਾਤ ਹੋਵੇਗੀ ਡਾਕਟਰ ਅਵਨੀਤਪਾਲ ਸਿੰਘ, ਡਾਕਟਰ ਸ਼ਿਲਪੀ ਵਰਮਾ ਅਤੇ ਐਡਵੋਕੇਟ ਬਲਬੀਰ ਸਿੰਘ ਬਲਿੰਗ ਹੋਣਾ ਨਾਲ। ਗੱਲਬਾਤ ਕਰਨਗੇ ਰਿਪੂ ਦਮਨ ਸਿੰਘ।

ਰਾਤ ਪੌਣੇ 9 ਵਜੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ, ਅਤੇ ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। ਰਾਤ 10:02 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜਾਬੀ ਤੜਕਾ ਦਾ। ਵਟਸਐਪ 'ਤੇ ਖਤਾਂ ਦੇ ਅਧਾਰਿਤ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੀ ਪਸੰਦ ਦੇ ਕੁਝ ਪੰਜਾਬੀ ਗੀਤ।

ਪੁਰਾਣੇ ਹਿੰਦੀ ਫਿਲਮੀ ਗੀਤ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਠੀਕ ਰਾਤ 10:30 ਵਜੇ ਹਿੰਦੀ ਵਿੱਚ ਸਮਾਚਾਰ ਲੈ ਕੇ ਹਾਜ਼ਰ ਹੋਵਾਂਗੇ ਠੀਕ ਰਾਤ 11 ਵਜੇ ਇਹ ਸਮਾਚਾਰ ਰਿਲੇਅ ਕੀਤੇ ਜਾਣਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਇਸੇ ਤਰ੍ਹਾਂ ਹੀ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਰਿਲੇਅ ਹੋਣਗੀਆਂ ਸਾਡੇ ਦਿੱਲੀ ਕੇਂਦਰ ਤੋਂ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਠੀਕ ਰਾਤ 11:10 'ਤੇ

ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ

0: ਤੁਸੀਂ ਸੁਣ ਰਹੇ ਹੋ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਹੁਣ ਤੋਂ ਕੁਝ ਚਿਰ ਬਾਅਦ ਯਾਨੀ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।
1: ਅੱਜ ਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ

0: ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ 'ਚ ਸਥਾਨਕ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਸਰਹੱਦੀ ਰੱਖਿਆ ਲਈ ਇੱਕ 4 ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਅਤੇ IPL ਕ੍ਰਿਕਟ ਵਿਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ 'ਚ ਸਥਾਨਕ ਆਮ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਿੰਗ ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅੱਜ ਸ਼ਾਂਤੀਪੂਰਵਕ ਢੰਗ ਨਾਲ ਸਮਾਪਤ ਹੋ ਗਈ। ਇਹ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਸਮਾਪਤ ਹੋਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ 'ਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਸੂਬੇ ਭਰ ਦੇ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਮੈਦਾਨ 'ਚ ਸਨ। ਵੇਰਵੇ ਨਾਲ ਇੱਕ ਰਿਪੋਰਟ।
2: ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ MC ਦੀਨਾਨਗਰ, MC ਗੁਰਦਾਸਪੁਰ, MC ਕਾਤੀਆਂ ਤੇ MC ਸ਼ਾਮ 84 ਦੇ ਮੈਂਬਰਾਂ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨਗਰ ਪਾਲਿਕਾਵਾਂ ਲਈ ਚੋਣ ਪ੍ਰੋਗਰਾਮ ਆਈ ਦੀਆਂ ਚੋਣਾਂ ਵਿੱਚ ਸ਼ਾਮਲ ਨਹੀਂ ਸੀ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ 30 ਮਈ ਤੋਂ ਸ਼ੁਰੂ ਹੋਏਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੋਏਗੀ। ਕਾਗਜ਼ਾਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਜੂਨ ਹੈ। ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ ਵੋਟਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਏਗੀ। 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਇਹ ਬਹੁਕੋਣੀ ਮੁਕਾਬਲਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਨਾਲ ਮੈਂ ਅਮਨ ਦੇਵ।
1: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਰੇਸ਼ਨ ਸਿੰਦੂਰ ਦੌਰਾਨ ਸੀਮਾ ਸੁਰੱਖਿਆ ਬਲ BSF ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਲ ਨੇ ਨਾ ਸਿਰਫ ਸਰਹੱਦ ਦੀ ਮਜ਼ਬੂਤੀ ਨਾਲ ਰੱਖਿਆ ਕੀਤੀ ਬਲਕਿ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦਾ ਮਨੋਬਲ ਵੀ ਵਧਾਇਆ ਏ। ਉਨ੍ਹਾਂ ਨੇ ਸਰਹੱਦ ਨੂੰ ਪੂਰੀ ਤਰ੍ਹਾਂ ਅਭੇਦ ਬਣਾਉਣ ਲਈ BSF, ਫੌਜ, ਪ੍ਰਸ਼ਾਸਨ ਤੇ ਨਾਗਰਿਕਾਂ ਨੂੰ ਸ਼ਾਮਲ ਕਰਦਿਆਂ ਇੱਕ 4 ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਅਮਿਤ ਸ਼ਾਹ ਅੱਜ ਰਾਜਸਥਾਨ ਦੇ ਬੀਕਾਨੇਰ ਨੇੜੇ ਸਾਂਝੂ ਚੌਕੀ 'ਤੇ ਪ੍ਰਹਿਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਗ੍ਰਿਡ ਦੀ ਮਦਦ ਨਾਲ ਸਰਹੱਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਪੂਰੀ ਤਾਕਤ ਨਾਲ ਮੁਕਾਬਲਾ ਕੀਤਾ ਜਾ ਸਕਦੈ। ਅਮਿਤ ਸ਼ਾਹ ਨੇ ਸਰਹੱਦੀ ਸੁਰੱਖਿਆ 'ਚ ਸਰਹੱਦੀ ਪਿੰਡਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੀ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਇਨ੍ਹਾਂ ਪਿੰਡਾਂ 'ਚ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਧੀਨ ਦੇਸ਼ ਦੀ ਸੁਰੱਖਿਆ ਪ੍ਰਣਾਲੀ 'ਚ ਇੱਕ ਵੱਡਾ ਬਦਲਾਅ ਆਇਆ ਏ। ਹਥਿਆਰਬੰਦ ਤੇ ਅਰਧ ਸੈਨਿਕ ਬਲਾਂ ਦੇ ਆਧੁਨਿਕੀਕਰਨ ਦੇ ਨਾਲੋਂ ਨਾਲ ਦਹਿਸ਼ਤਗਰਦੀ ਖਿਲਾਫ਼ ਸਖ਼ਤ ਰੁੱਖ ਅਪਣਾਇਆ ਗਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸਰਹੱਦੀ ਚੌਂਕੀਆਂ 'ਤੇ 14 ਨਵੇਂ ਬਣੇ ਮਹਿਲਾ ਬੈਰਕਾਂ ਦਾ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਬੈਨੀ ਵਾਂਗ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਮੀਟਿੰਗ 'ਚ ਹਿੱਸਾ ਲਿਆ। ਕੁਆਡ ਦੇਸ਼ ਹਿੰਦ ਪ੍ਰਸ਼ਾਂਤ ਤੇ ਸਮੁੰਦਰੀ ਖੇਤਰ 'ਚ ਗਤੀਵਿਧੀਆਂ ਤੇ ਸਥਿਤੀਆਂ ਦੀ ਨਿਗਰਾਨੀ ਲਈ ਸਹਿਮਤ ਹੋਏ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਆਖਿਆ ਕਿ ਕੁਆਡ ਬੰਦਰਗਾਹ ਬੁਨਿਆਦੀ ਢਾਂਚੇ, ਫਿਜ਼ੀ 'ਚ ਇੱਕ ਆਜ਼ਮਾਇਸ਼ੀ ਬੰਦਰਗਾਹ ਪ੍ਰੋਜੈਕਟ ਅਤੇ ਸਮੁੰਦਰ ਦੇ ਹੇਠਾਂ ਕੇਬਲਾਂ ਤੇ ਸਹਿਯੋਗ ਇੱਕ ਮਾਹਰ ਪੈਨਲ ਸਥਾਪਤ ਕਰਨ ਤੇ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਕੁਆਡ ਕ੍ਰਿਟੀਕਲ ਮਿਨਰਲਜ਼ ਫਰੇਮਵਰਕ ਨੂੰ ਅੰਤਮ ਰੂਪ ਦੇਣਾ ਸੀ। ਕੁਆਡ ਮੁਲਕਾਂ ਨੇ ਭਾਰਤ ਅਮਰੀਕਾ ਕ੍ਰਿਟੀਕਲ ਮਿਨਰਲਜ਼ ਫਰੇਮਵਰਕ ਤੇ ਵੀ ਦਸਤਖਤ ਕੀਤੇ। ਅੱਜ ਹਿੰਦ ਪ੍ਰਸ਼ਾਂਤ ਊਰਜਾ ਸੁਰੱਖਿਆ, ਤਕਨਾਲੋਜੀ ਪ੍ਰਬੰਧਨ ਨੀਤੀ, ਅੰਤਰਰਾਸ਼ਟਰੀ ਬਾਜ਼ਾਰ ਵਿਸ਼ਲੇਸ਼ਣ ਤੇ ਐਮਰਜੈਂਸੀ ਪ੍ਰਤੀਕਿਰਿਆ ਅਭਿਆਸਾਂ ਦੇ ਖੇਤਰ 'ਚ ਕੁਆਡ ਪਹਿਲਕਦਮੀਆਂ ਦਾ ਐਲਾਨ ਵੀ ਕੀਤਾ ਗਿਆ। ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਆਪਣੇ ਬਿਆਨ 'ਚ ਡਾ. ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਆਡ ਦੇਸ਼ਾਂ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਸਫਲ ਰਹੀ, ਮੁੱਖ ਤੌਰ 'ਤੇ ਹਿੰਦ ਪ੍ਰਸ਼ਾਂਤ ਨਾਲ ਸਬੰਧਤ ਮੁੱਦਿਆਂ 'ਤੇ ਕੇਂਦਰਿਤ ਰਹੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਸੁਰੱਖਿਆ ਅਤੇ ਨਿਰਵਿਘਨ ਸਮੁੰਦਰੀ ਵਪਾਰ 'ਤੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੁਆਡ ਦੇਸ਼ ਖੁੱਲ੍ਹੇ ਸਮਾਜ ਨੇ ਜੋ ਖੁਸ਼ਹਾਲੀ ਲਈ ਵਿਕਾਸ ਦੀ ਪ੍ਰਾਪਤੀ 'ਚ ਨਵੀਨਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਹੋ ਰਹੀ ਭਾਰਤੀ ਰਿਜ਼ਰਵ ਬੈਂਕ

0: ਵੱਲੋਂ ਜਾਰੀ ਕੀਤੀ ਗਈ ਇਕ ਈਮੇਲ ਦੇ ਦਾਅਵੇ ਦਾ ਖੰਡਨ ਕੀਤਾ ਹੈ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਦਸਿਆ ਕਿ ਜਾਅਲੀ ਈਮੇਲ 'ਚ ਲੋਕਾਂ ਨੂੰ ਡੋਨੇਸ਼ਨ ਪ੍ਰੋਗਰਾਮ 2026 ਦੇ ਤਹਿਤ ਲਾਟਰੀ ਯੋਜਨਾ ਜਿੱਤਣ ਲਈ ਕ੍ਰੈਡਿਟ ਫੀਸ ਜਾਂ ਮੁਆਵਜ਼ਾ ਦੇਣ ਲਈ ਆਖਿਆ ਗਿਆ ਸੀ। ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਇਹ ਈਮੇਲ ਜਾਅਲੀ ਹੈ ਤੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕਾਈ ਨੇ ਸਪਸ਼ਟ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਨਾ ਤਾਂ ਅਜਿਹਾ ਕੋਈ ਈਮੇਲ ਜਾਰੀ ਕੀਤਾ ਤੇ ਨਾ ਹੀ ਇਹ ਲਾਟਰੀ ਜਾਂ ਕਿਸੇ ਹੋਰ ਯੋਜਨਾ ਲਈ ਕੋਈ ਡੋਨੇਸ਼ਨ ਪ੍ਰੋਗਰਾਮ ਚਲਾ ਰਿਹਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਹਥਿਆਰ ਸਪਲਾਇਰ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਅਤੇ ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 5 ਪਿਸਤੌਲਾਂ ਦੇ ਨਾਲ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਖੇੜਾ ਕੇ ਉੱਤਰ ਵਾਸੀ ਲਖਵਿੰਦਰ ਸਿੰਘ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੋ ਉਹ ਇੱਕ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹਥਿਆਰ ਕਥਿਤ ਤੌਰ ਤੇ ਸਰਹੱਦ ਪਾਰੋਂ ਭਾਰਤ ਵਿੱਚ ਤਸਕਰੀ ਕੀਤੇ ਗਏ ਤੇ ਇਹਨਾਂ ਹਥਿਆਰਾਂ ਨੂੰ ਨੈਟਵਰਕ ਰਾਹੀਂ ਅੱਗੇ ਭੇਜਣ ਦਾ ਇਰਾਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਮੋਡਿਊਲ ਨਾਲ ਜੁੜੇ ਹੋਰ ਬਹੁਤ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਸਾਊਦੀ ਅਰਬ ਵਿੱਚ ਸਾਲਾਨਾ ਹਜ ਯਾਤਰਾ ਦਾ ਅੱਜ ਸਭ ਤੋਂ ਪਵਿੱਤਰ ਤੇ ਮਹੱਤਵਪੂਰਨ ਦਿਨ ਅਰਾਫਾਤ ਦਾ ਦਿਨ ਹੈ। ਦੁਨੀਆਂ ਭਰ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਜੁਲਜਿਹਾਦ ਦੀ 9ਵੀਂ ਤਰੀਕ ਨੂੰ ਹਜ ਦੀਆਂ ਮੁੱਖ ਰਸਮਾਂ ਕਰਨ ਲਈ ਮੱਕਾ ਦੇ ਨੇੜੇ ਅਰਾਫਾਤ ਦੇ ਮੈਦਾਨ 'ਚ ਇਕੱਤਰ ਹੋਏ। ਜ਼ਾਇਰੀਨ ਪੂਰਾ ਦਿਨ ਅਰਾਫਾਤ 'ਚ ਨਮਾਜ਼ ਤੇ ਪ੍ਰਾਰਥਨਾ ਕਰਦੇ ਹੋਏ ਬਿਤਾਇਆ। ਜ਼ਾਇਰੀਨ ਨੇ ਨਿਮਰਾ ਮਸਜਿਦ ਵਿਖੇ ਖੁਤਬਾ ਏ ਹਜ ਜਾਂ ਹਜ ਉਪਦੇਸ਼ ਸੁਣੇ ਤੇ ਸ਼ਾਮ ਨੂੰ ਮੁਜ਼ਦਲਿਫਾ ਲਈ ਰਵਾਨਾ ਹੋਣ ਤੋਂ ਪਹਿਲਾਂ ਇਕੱਠਿਆਂ ਦੁਪਹਿਰ ਤੇ ਸ਼ਾਮ ਦੀ ਨਮਾਜ਼ ਅਦਾ ਕੀਤੀ। ਹਜ ਨੂੰ ਪੂਰਾ ਕਰਨ ਲਈ ਇਸ ਰਸਮ ਨੂੰ ਲਾਜ਼ਮੀ ਮੰਨਿਆ ਜਾਂਦਾ ਹੈ। ਮੁਜ਼ਦਲਿਫਾ ਤੋਂ ਸ਼ਰਧਾਲੂ ਕੱਲ੍ਹ ਸਵੇਰੇ ਕੁਰਬਾਨੀ ਤੇ ਸ਼ੈਤਾਨ ਨੂੰ ਪੱਥਰ ਮਾਰਨ ਦੀ ਪ੍ਰਤੀਕਾਤਮਕ ਰਸਮ ਲਈ ਮੀਨਾ ਵਾਪਸ ਪਰਤਣਗੇ। ਇਸ ਸਾਲ ਦੇ ਹਜ ਵਿੱਚ 1,75,000 ਤੋਂ ਵੱਧ ਭਾਰਤੀ ਸ਼ਰਧਾਲੂ ਹਿੱਸਾ ਲੈ ਰਹੇ ਨੇ। ਜਿਦਾਦ 'ਚ ਭਾਰਤੀ ਮਿਸ਼ਨ ਮੁਤਾਬਕ ਸਾਰੇ ਭਾਰਤੀ ਸ਼ਰਧਾਲੂ ਬੱਸ ਤੇ ਰੇਲ ਸੇਵਾਵਾਂ ਰਾਹੀਂ ਸੁਰੱਖਿਅਤ ਢੰਗ ਨਾਲ ਅਰਾਫਾਤ ਪਹੁੰਚ ਗਏ ਨੇ। ਉਨ੍ਹਾਂ ਵਿੱਚੋਂ ਲਗਭਗ ਅੱਧੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਨੇ। ਭਾਰਤੀ ਹਜ ਮਿਸ਼ਨ ਰਿਹਾਇਸ਼, ਆਵਾਜਾਈ, ਡਾਕਟਰੀ ਸੇਵਾਵਾਂ ਤੇ ਹੋਰ ਸਹੂਲਤਾਂ ਦਾ ਤਾਲਮੇਲ ਬਣਾਉਣ ਲਈ ਸਾਊਦੀ ਅਧਿਕਾਰੀਆਂ ਦੇ ਨਾਲ ਕੰਮ ਕਰ ਰਿਹਾ। ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ ਸੁਹੇਲ ਏਜਾਜ਼ ਖਾਨ ਨੇ ਕਿਹਾ ਕਿ ਅਰਾਫਾਤ ਤੱਕ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਇਸ ਸਾਲ ਦੇ ਹਜ ਪ੍ਰਬੰਧਾਂ ਦੀ ਇੱਕ ਵੱਡੀ ਸਫਲਤਾ ਏ। ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ 'ਚ ਇੱਕ ਖਾਸ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫਸਰ ਡਾਕਟਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਦੌਰਾਨ ਸਕੂਲ ਬੱਸਾਂ, ਵੈਨਾਂ ਤੇ ਸਕੂਲ ਬੱਚਿਆਂ ਨੂੰ ਲਿਜਾਣ ਵਾਲੇ ਹੋਰਨਾਂ ਵਾਹਨਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵਾਹਨਾਂ ਦੇ ਪਰਮਿਟ, ਫਿਟਨੈਸ ਸਰਟੀਫਿਕੇਟ ਤੇ ਹੋਰ ਕਾਗਜ਼ਾਤ ਚੈੱਕ ਕੀਤੇ ਗਏ। ਜਿਹੜੇ ਵਾਹਨ ਨਿਰਧਾਰਤ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਪਾਏ ਗਏ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਤੇ ਚਲਾਨ ਵੀ ਕੱਟੇ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਬੀਤੇ ਦਿਨੀ ਪਿੰਡ ਜੱਸੀ ਭੋਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਤੇ ਨਰਮੇ ਦੀ ਫਸਲ ਵਿੱਚ ਜੀਵਾਣੂ ਖਾਦ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲੂ ਦੀ ਸਥਿਤੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਛੱਤੀਸਗੜ੍ਹ ਅਤੇ ਪੂਰਬੀ ਰਾਜਸਥਾਨ ਸਮੇਤ ਹੋਰਨਾਂ ਕਈ ਹਿੱਸਿਆਂ 'ਚ ਅਜਿਹੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦਾ ਬਠਿੰਡਾ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਨਾਲ ਤੇ ਹਰਿਆਣਾ ਦਾ ਸਿਰਸਾ 46 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਆਈਪੀਐਲ ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਮੈਚ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ 'ਚ ਸਥਾਨਕ ਚੋਣਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ 'ਚ ਭਾਰਤ ਪਾਕਿਸਤਾਨ ਰਾਸ਼ਟਰੀ ਸਰਹੱਦ ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਅਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: FM ਐਨਸੋਈ ਸ਼ਰਦ ਓਮੇਗਾ ਹਰਟਸ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਤੁਸੀਂ ਸਾਡਾ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ARI ਐਪ ਤੇ ਵੀ ਸੁਣ ਸਕਦੇ ਹੋ। ਤੇ ਇਹ ਸਮਾਂ ਮਿਲਾਓ, ਸ਼ਾਮ ਦੇ ਠੀਕ 6:30 ਵੱਜ ਰਹੇ ਨੇ ਤੇ ਮੈਂ ਪ੍ਰਭਨੀਤ ਕੌਰ ਨੌਜਵਾਨਾਂ ਦੇ ਮਨ ਪਸੰਦੀਦਾ ਪ੍ਰੋਗਰਾਮ ਵਿਪ ਕਿਓਰ ਲੈ ਕੇ ਹਾਜ਼ਰ ਹਾਂ। ਜੋਸ਼ ਵੀ ਬੜਾ ਅਤੇ ਹੌਸਲੇ ਵੀ ਖਰੇ ਨੇ, ਕੁਛ ਕਰ ਦਿਖਾਉਂਦੀ ਹਿੰਮਤ ਅਤੇ ਮਿਹਨਤ ਦੇ ਰਾਹ ਅਸੀਂ ਫੜੇ ਨੇ। ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਪ੍ਰੋਗਰਾਮ ਨਾ ਨੌਜਵਾਨਾਂ ਲਈ ਬਹੁਤ ਹੀ ਦਿਲਚਸਪ ਪ੍ਰੋਗਰਾਮ ਹੋਣ ਵਾਲਾ ਹੈ ਅਤੇ ਸ਼ਾਇਦ ਇਹ ਉਹਨਾਂ ਦਾ ਇੱਕ ਫੇਵਰੇਟ ਪ੍ਰੋਗਰਾਮ ਵੀ ਬਣ ਜਾਵੇ, ਕਿਉਂਕਿ ਅੱਜ ਦੇ ਇਸ ਪ੍ਰੋਗਰਾਮ 'ਚ ਨਾ ਸ਼ਾਇਦ ਨੌਜਵਾਨਾਂ ਨੂੰ ਇੱਦਾਂ ਲੱਗੇ ਵੀ ਹਾਏ ਸਾਡਾ ਦਿਲ ਹੌਲਾ ਹੋ ਗਿਆ। ਠੀਕ ਹੈ, ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਾ ਵਿਚਾਰ ਸਾਂਝਾ ਕਰਦੇ ਹਾਂ। ਜੇ ਤਲਾਸ਼ ਕਰੋ ਤਾਂ ਰਸਤਾ ਮਿਲ ਹੀ ਜਾਂਦਾ ਹੈ, ਜੇ ਤਲਾਸ਼ ਕਰੋ ਤਾਂ ਰਸਤਾ ਮਿਲ ਹੀ ਜਾਂਦਾ ਹੈ, ਮਿਹਨਤ ਦਾ ਕਤਰਾ ਸਮੁੰਦਰ ਬਣ ਹੀ ਜਾਂਦਾ ਹੈ। ਜੋ ਹਾਰ ਤੋਂ ਡਰਦੇ ਨੇ ਉਹ ਜਿੱਤ ਨਹੀਂ ਪਾਉਂਦੇ, ਅਤੇ ਜੋ ਮਿਹਨਤ ਕਰਦੇ ਨੇ ਉਹ ਆਪਣੀ ਕਿਸਮਤ ਆਪ ਲਿਖ ਜਾਂਦੇ ਨੇ। ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਇਰਾਦਿਆਂ 'ਚ ਜਾਨ ਹੁੰਦੀ ਹੈ, ਜ਼ਿੰਦਾ ਉਹੀ ਨੇ ਜਿਨ੍ਹਾਂ ਦੇ ਅੰਦਰ ਲੜਨ ਦਾ ਹੌਸਲਾ ਬਾਕੀ ਹੈ। ਜੀ ਹਾਂ ਦੋਸਤੋ, ਜ਼ਿੰਦਗੀ ਵਿੱਚ ਨਾ ਪੋਜ਼ਿਟਿਵਿਟੀ, ਹੌਸਲਾ ਅਤੇ ਹਿੰਮਤ ਬਹੁਤ ਜ਼ਰੂਰੀ ਹੈ। ਪਰ ਇਸੀ ਗੱਲਬਾਤ ਨੂੰ ਅੱਗੇ ਜਾਰੀ ਰੱਖਦੇ ਹੋਏ ਪਹਿਲਾਂ ਸੁਣਦੇ ਹਾਂ ਇੱਕ ਗੀਤ ਰਸ਼ਮੀ ਰੌਕਟ ਮੂਵੀ 'ਚੋਂ।
2: ਪਰ ਅਸੀਂ ਕਰਦੇ ਨਹੀਂ,
3: ਸਹੀ ਗੱਲ ਹੈ ਨਾ।

0: ਗਈ ਮੰਮੀ ਤੁਸੀਂ, ਮੈਂ ਕਦੋਂ ਦੀ ਉਡੀਕ ਕੀ ਜਾਂਦੀ ਸੀ।
1: ਨਹੀਂ ਧੀਏ, ਕਰਮੋ ਦੀ ਕੁੜੀ ਦਾ ਵਿਆਹ ਹੈ ਨਾ, ਕਹਿੰਦੀ ਸੀ ਵੀ ਸੂਟ ਵੇਖ ਲੋ, ਲੈ ਕੇ ਆਈ ਹੈ ਕੁੜੀ ਲਈ ਸ਼ਹਿਰੋਂ।
0: ਅੱਛਾ, ਕਿਵੇਂ ਦੀ ਸੂਟ ਲਿਆਈ ਚਾਚੀ ਛਿੰਦੀ ਲਈ?
1: ਸਵਾਹ ਤੇ ਖੇ, ਇੱਕ ਤਾਂ ਕੁੜੀ ਦਾ ਰੰਗ ਪੱਕਾ ਹੈ, ਉੱਤੋਂ ਇੰਨੇ ਸੁਰਖ ਰੰਗ ਵੀ ਬੰਦੇ ਨੂੰ ਆਪਦਾ ਰੰਗ ਬੰਨ ਵੇਖ ਕੇ ਕੱਪੜਾ ਲੈਣਾ ਚਾਹੀਦਾ।
0: ਮੰਮੀ ਇਹ ਕੀ ਬੋਲੀ ਜਾ ਰਹੇ ਹੋ ਤੁਸੀਂ? ਤੁਹਾਨੂੰ ਪਤਾ ਹੈ ਇਹ ਜੋ ਤੁਸੀਂ ਰੰਗ ਪੱਕਾ ਕਰ ਰਹੇ ਹੋ ਨਾ, ਇਸ ਨੂੰ ਮਾਨਸਿਕ ਹਿੰਸਾ ਕਿਹਾ ਜਾਂਦਾ ਹੈ। ਨਾਲੇ ਜੇ ਸਾਰੀਆਂ ਕੁੜੀਆਂ ਗੋਰੇ ਮੁੰਡੇ ਲੱਭਣ ਲੱਗ ਪਈਆਂ ਤਾਂ ਸੋਚੋ ਅੱਧੇ ਮੁੰਡਿਆਂ ਦਾ ਵਿਆਹ ਨਹੀਂ ਹੋਏਗਾ।
1: ਗੱਲ ਤਾਂ ਤੇਰੀ ਠੀਕ ਹੈ ਧੀਏ, ਹੁਣ ਤਾਂ ਭਾਈ ਨਵੇਂ ਜਮਾਨੇ ਦੀ ਤੁਹਾਡੀ ਇਹੀ ਵਧੀਆ ਸੋਚ ਹੈ।
2: ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।

Positivity isn't means that everything is good. It is seeing good in everything. ਇਹਦਾ ਮਤਲਬ ਹੈ ਕਿ ਪੋਜ਼ਿਟਿਵਿਟੀ ਦਾ ਅਰਥ ਇਹ ਨਹੀਂ ਹੈਗਾ ਵੀ ਅਸੀਂ ਕਹੀਏ ਵੀ ਸਾਰਾ ਕੁਝ ਵਧੀਆ। ਇਸ ਦਾ ਅਸਲੀ ਅਰਥ ਇਹ ਹੈ ਕਿ ਅਸੀਂ ਆਪਣੇ ਮੁਸ਼ਕਿਲ ਸਮੇਂ ਵਿੱਚ ਵੀ ਇੱਕ ਪੋਜ਼ਿਟਿਵ ਥਾਟ ਆਪਣੇ ਦਿਮਾਗ ਵਿੱਚ ਰੱਖ ਸਕੀਏ। ਆਖਿਰ ਵਿੱਚ ਮੈਂ ਆਪਣੇ ਨੌਜਵਾਨ ਦੋਸਤਾਂ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਕਿ ਉਹ ਆਪਣੇ ਸੁਪਨੇ ਵੱਡੇ ਰੱਖਣ, ਮਿਹਨਤ ਤੋਂ ਕਦੇ ਨਾ ਡਰਨ, ਸਮੇਂ ਦੀ ਕਦਰ ਕਰਨ, ਨਾਕਾਮਯਾਬੀ ਤੋਂ ਸਿੱਖਣ, ਨਾ ਕਿ ਉਸ ਤੋਂ ਨਿਰਾਸ਼ ਹੋਣ, ਚੰਗੀ ਸੰਗਤ ਚੁਣਨ ਅਤੇ ਆਪਣੇ ਉੱਤੇ ਭਰੋਸਾ ਰੱਖਣ, ਅਤੇ ਸਿੱਖਣਾ ਕਦੇ ਵੀ ਨਾ ਛੱਡਣ ਕਿਉਂਕਿ ਗਿਆਨ ਹੀ ਸਭ ਤੋਂ ਵੱਡੀ ਤਾਕਤ ਹੈ।

FM band 7.2 MHz से लाइव स्ट्रीमिंग जरिए न्यूज़ ऑन AIR ऐप ते ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਲਾ ਲਓ ਇਸ ਵੇਲੇ ਸ਼ਾਮ ਦੇ ਠੀਕ 7 ਵਜ ਰਹੇ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ।

ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ ਬਾਅਦ 2 ਵਜੇ ਤੱਕ 45.60% ਵੋਟਿੰਗ ਦਰਜ ਕੀਤੀ ਗਈ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਕੀ ਦਾ ਦੌਰਾ ਕੀਤਾ ਅਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਮ ਦੇ 3 ਦਿਨਾ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ ਤੇ ਅੱਜ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ।

ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿੱਚ ਪੰਜਾਬ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ।

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਖਾਸ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸੀ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

0: एफ एम बैंड 7.2 MHz से लाइव स्ट्रीमिंग जरिए न्यूज़ ऑन AIR ऐप से आकाशवाणी पटियाला तो बोल रहे हैं। दोस्तों, रोज़ाना की तरह जो बंदगी प्रोग्राम पेश किया जाता है वो अज असी तुहानू नहीं सुनवा पावांगे। उसकी जगह पर पेश है पटियाला मलेरकोटला ते श्री फतेहगढ़ साहिब विखे हुई नगर निगम नगर कौंसल ते नगर पंचायती चोणां संबंधी एक विशेष रेडियो रिपोर्ट। आओ सुनते हैं रिपोर्ट।
1: ਅੱਜ ਪੰਜਾਬ ਵਿੱਚ 9 ਨਗਰ ਨਿਗਮਾਂ 75 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਵੱਖ-ਵੱਖ ਥਾਵਾਂ ਤੇ ਵੋਟਾਂ ਪੈ ਰਹੀਆਂ ਨੇ। ਇਨ੍ਹਾਂ ਚੋਣਾਂ ਮੌਕੇ ਆਕਾਸ਼ਵਾਣੀ ਪਟਿਆਲਾ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਮਰੇਰਕੋਟਲਾ ਸਥਿਤ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਚੋਣਾਂ ਨਾਲ ਸੰਬੰਧਿਤ ਇੱਕ ਵਿਸ਼ੇਸ਼ ਰੇਡੀਓ ਰਿਪੋਰਟ ਤਿਆਰ ਕੀਤੀ ਏ। ਇਸ ਮੌਕੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ADC ਪੂਜਾ ਸਿਆਲ ਨੇ ਆਕਾਸ਼ਵਾਣੀ ਪਟਿਆਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ।
2: ਹਾਂਜੀ, ਸਾਡੇ ਜ਼ਿਲ੍ਹੇ ਦੇ ਵਿੱਚ 3 ਜਿਹੜੀਆਂ ਹੈਗੀਆਂ ਮਿਊਂਸੀਪਲ ਕਮੇਟੀਆਂ, ਜਿਹੜੀਆਂ ਕਿ ਸਰਹੰਦ, ਬੱਸੀ ਪਠਾਣਾ ਤੇ ਮੰਡੀ ਗੋਬਿੰਦਗੜ੍ਹ ਦੇ ਵਿੱਚ, ਤੇ ਚੌਥੀ ਜਿਹੜੀ ਸਾਡੀ ਨਗਰ ਪੰਚਾਇਤ ਹੈ ਖਮਾਣੋ ਦੀ, ਉਹਦੇ ਵਿੱਚ ਜਿਹੜੀਆਂ ਹੈਗੀਆਂ ਅੱਜ ਵੋਟਾਂ ਪੈ ਰਹੀਆਂ ਨੇ। ਤੇ ਸਾਡੇ ਵੱਲੋਂ ਇਹਨਾਂ ਦੀ ਰੈਗੂਲਰਲੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਹਰ ਜਗ੍ਹਾ ਤੇ ਪੁਖਤਾ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ, ਪੀਣ ਵਾਲੇ ਪਾਣੀ ਦੇ, ਬੈਠਣ ਦੇ ਤੇ ਅਦਰਵਾਈਜ਼ ਆਲਸੋ ਐਵਰੀਥਿੰਗ ਇਜ਼ ਇਨ ਪਲੇਸ। ਤੇ ਹਾਲੇ ਤੱਕ ਸਾਡੇ ਸਾਨੂੰ ਉਮੀਦ ਹੈ ਵੀ ਅਸੀਂ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਲੋਕ ਬਾਹਰ ਆ ਕੇ ਜਿਹੜੀ ਹੈਗੀ ਹੈ ਵੋਟ ਪਾਉਣਗੇ ਤੇ ਬਿਲਕੁਲ ਸ਼ਾਂਤੀ ਪੂਰਵਕ ਅਸੀਂ ਜਿਹੜਾ ਅੱਜ ਦਾ ਦਿਨ ਹੈ ਉਹ ਪੂਰੀ ਪੋਲਿੰਗ ਕਰਾਵਾਂਗੇ। ਵੋਟਰਾਂ ਨੂੰ ਇਹ ਅਪੀਲ ਹੈ ਜੀ, ਆਪਣੀ ਵੋਟ ਦਾ ਜਿਹੜਾ ਤੁਹਾਨੂੰ ਇਖਤਿਆਰ ਹੈ, ਰਾਈਟ ਟੂ ਵੋਟ ਹੈ, ਉਹਨੂੰ ਜ਼ਰੂਰ ਐਕਸਰਸਾਈਜ਼ ਕਰੋ। ਤੁਹਾਡੀ ਇੱਕ ਵੋਟ ਹੀ ਬਹੁਤ ਮਾਇਨੇ ਰੱਖਦੀ ਹੈ। ਇੱਕ ਇੱਕ ਵਿਅਕਤੀ ਜਿਹੜਾ ਹੈਗਾ ਆਪਣੇ ਘਰੋਂ ਆਵੇ ਤੇ ਆਪਣੀ ਵੋਟ ਪਾ ਕੇ ਜ਼ਰੂਰ ਜਾਵੇ।
3: ਕੀਮਾਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ?
2: ਦੇਖੋ ਜੀ, ਹੀਟ ਵੇਵ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੇ, ਠੰਡੇ ਪਾਣੀ ਦੇ ਪ੍ਰਬੰਧ, ਬੈਠਣ ਦੇ ਪ੍ਰਬੰਧ, ਸ਼ੇਡ ਦਾ ਪ੍ਰਬੰਧ ਕੀਤਾ ਹੋਇਆ ਹੈ। ਉਸ ਤੋਂ ਇਲਾਵਾ ਜਿਹੜੇ ਫਿਜ਼ੀਕਲੀ ਚੈਲੰਜ ਨੇ ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਕਾਸਟਿੰਗ ਆਫ ਦਾ ਵੋਟ ਹੈ ਉਹ ਪ੍ਰਾਇੋਰਿਟੀ ਤੇ ਕਰਾਈ ਜਾਊਗੀ। ਤੇ ਅਦਰਵਾਈਜ਼ ਬਾਹਰ ਵੀ ਜਿਹੜੇ ਪੁਲਿਸ ਵੱਲੋਂ ਵੀ ਹੈਗੇ ਨੇ, ਸੁਰੱਖਿਆ ਪ੍ਰਬੰਧ ਪ੍ਰੋਪਰ ਕੀਤੇ ਹੋਏ ਨੇ। ਬਿਲਕੁਲ ਫੇਅਰ ਐਂਡ ਇਨ ਅ ਫੇਅਰ ਮੈਨਰ ਦੀਸ ਇਲੈਕਸ਼ਨਸ ਵਿਲ ਬੀ ਕੰਡਕਟਡ।
1: ਇਸ ਮੌਕੇ SSP ਸ੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਨੇ ਆਪਣੀ ਜਾਣਕਾਰੀ ਕੁਝ ਇਸ ਤਰ੍ਹਾਂ ਸਾਂਝੀ ਕੀਤੀ।
4: ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ MC ਇਲੈਕਸ਼ਨਸ ਚੱਲ ਰਹੇ ਨੇ ਅੱਜ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਵੱਧ ਚੜ ਕੇ ਜਿਹੜੀ ਹੈਗੀ ਹੈ ਲੋਕਾਂ ਵੱਲੋਂ ਵੋਟ ਪਾਏ ਜਾ ਰਹੇ ਨੇ, ਪਾਰਟਿਸਿਪੇਸ਼ਨ ਦਿੱਤੀ ਜਾ ਰਹੀ ਹੈ। ਤੇ ਜਿੱਦਾਂ ਜਿੱਥੋਂ ਤੱਕ ਸੁਰੱਖਿਆ ਬੰਦੋਬਸਤ ਦਾ ਸਵਾਲ ਹੈ, ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਮਾਨਯੋਗ DGP ਸਾਹਿਬ ਦੇ ਹਦਾਇਤਾਂ ਅਨੁਸਾਰ ਕਰੀਬ 900 ਦੇ ਕਰੀਬ ਜਿਹੜੇ ਹੈਗੇ ਅੱਜ ਨਫਰੀ ਤੈਨਾਤ ਕੀਤੀ ਗਈ ਹੈ ਪੂਰੇ ਜ਼ਿਲ੍ਹੇ ਦੇ ਵਿੱਚ। ਤੇ ਸਾਡੇ ਸਾਰੇ ਹੀ ਸੀਨੀਅਰ ਅਫਸਰ, SP ਸਾਹਿਬਾਨ, DSP ਸਾਹਿਬਾਨ, SHO ਸਾਹਿਬਾਨ, ਸਾਰੇ ਰਾਊਂਡ ਦਾ ਕਲੋਕ ਅਸੀਂ ਪੈਟਰੋਲਿੰਗ ਕਰ ਰਹੇ ਹਾਂ। ਨਾਕਾਬੰਦੀ, ਕਿਲਾਬੰਦੀ ਕੀਤੀ ਗਈ ਹੈ ਜਿਹੜਾ ਹੈਗਾ ਪੂਰੇ ਇਲਾਕੇ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਸਪੈਸ਼ਲ ਬ੍ਰਾਂਚ ਹੈ, CID ਯੂਨਿਟ ਹੈ, ਇੰਟੈਲੀਜੈਂਸ ਹੈ, ਉਹ ਵੱਖਰੇ ਤੌਰ ਤੇ ਐਕਟਿਵ ਕੀਤੀ ਗਈ ਹੈ। ਤੇ ਸਾਡੇ ਇਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਬਿਲਕੁਲ ਪੀਸਫੁਲ ਤਰੀਕੇ ਨਾਲ, ਫਰੀ, ਫੇਅਰ ਤੇ ਟ੍ਰਾਂਸਪੇਰੈਂਟ ਤਰੀਕੇ ਨਾਲ ਇਲੈਕਸ਼ਨ ਚੱਲ ਰਹੇ ਹੈ। ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਹੜਾ ਇਹ ਆਪਣਾ ਲੋਕਤੰਤਰ ਦਾ ਜਿਹੜਾ ਇਹ ਤਿਉਹਾਰ ਹੈ ਇਹਨੂੰ ਅਸੀਂ ਵੱਧ ਚੜ੍ਹ ਕੇ ਮਨਾਈਏ ਤੇ ਜਿਹੜਾ ਹੈਗਾ ਵੱਧ ਤੋਂ ਵੱਧ ਆਪਾਂ ਪਾਰਟੀਸਪੇਸ਼ਨ ਕਰੀਏ ਤੇ ਆਪਾਂ ਵੋਟਿੰਗ ਕਰੀਏ। ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਹੜੇ ਸਾਡੇ ਮੀਡੀਆ ਦੇ ਸੱਜਣ ਹੈ, ਉਹਨਾਂ ਦਾ ਬੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ। ਔਰ ਜਿਹੜਾ ਹੈਗਾ ਬੜੇ ਲੋਕ ਪਹਿਲੇ ਨਾਲੋਂ ਜ਼ਿਆਦਾ ਅਵੇਅਰ ਨੇ ਆਪਣੇ ਰਾਈਟਸ ਦੇ ਬਾਰੇ, ਆਪਣੀ ਡਿਊਟੀਜ਼ ਦੇ ਬਾਰੇ, ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਪਹਿਲੇ ਤੋਂ ਜ਼ਿਆਦਾ ਕਈ ਜ਼ਿਆਦਾ ਜਿਹੜੀ ਹੈਗੀ ਆ ਵੋਟਿੰਗ ਪਰਸੈਂਟੇਜ ਦੇ ਵਿੱਚ ਜਿਹੜੀ ਹੈਗੀ ਹੈ ਵਾਧਾ ਹੋਇਆ ਹੈ।
1: ਬੱਸੀ ਪਠਾਣਾ ਚੋਣ ਹਲਕੇ ਤੋਂ ਰਿਟਰਨਿੰਗ ਆਫੀਸਰ ਦੀਪਜੋਤ ਕੌਰ ਨੇ ਆਕਾਸ਼ਵਾਣੀ ਪਟਿਆਲਾ ਨਾਲ ਗੱਲ ਕਰਦਿਆਂ ਕਿਹਾ,
5: ਨਗਰ ਕੌਂਸਲ ਬੱਸੀ ਪਠਾਣਾ ਦੇ 15 ਵਾਰਡਾਂ ਲਈ ਅੱਜ 19 ਬੂਥਾਂ ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ। ਫਰੀ ਅਤੇ ਫੇਅਰ ਵੋਟਿੰਗ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੇ ਪੁਖਤਾ ਪ੍ਰਬੰਧ ਕਰਵਾਏ ਗਏ ਨੇ। ਵੋਟਰਸ ਦੀ ਸਹੂਲਤ ਲਈ ਪਾਣੀ, ਛਾਂ ਅਤੇ ਜੇਕਰ ਲੋੜ ਪਵੇ ਤਾਂ ਵੀਲ ਚੇਅਰ ਦੇ ਵੀ ਇੰਤਜ਼ਾਮ ਕੀਤਾ ਗਿਆ। ਫੀਮੇਲਸ, ਬਜ਼ੁਰਗ ਅਤੇ ਸਪੈਸ਼ਲੀ ਏਬਲਡ ਵੋਟਰਸ ਦੀ ਪਹਿਲ ਦੇ ਆਧਾਰ ਤੇ ਵੋਟਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਹੀ ਬੂਥਾਂ ਵਿੱਚ CCTV ਕੈਮਰਾਸ ਵੀ ਲਗਵਾਏ ਗਏ ਨੇ। ਪੁਲਿਸ ਅਥਾਰਿਟੀਜ਼ ਵੱਲੋਂ ਵੀ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਐਕਸਟਰਾ ਫੋਰਸ ਇਹਨਾਂ ਬੂਥਾਂ ਤੇ ਤੈਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਉਲੰਘਣਾ ਨਾ ਹੋਵੇ ਤੇ ਸਾਰੀ ਵੋਟਿੰਗ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈ ਜਾ ਸਕੇ। ਇਸ ਮੌਕੇ ਮੇਰੀ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਅਤੇ ਅਪੀਲ ਹੈ ਕਿ ਇਹਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਆਪਣੇ ਵੋਟਿੰਗ ਰਾਈਟਸ ਦਾ ਇਸਤੇਮਾਲ ਜ਼ਰੂਰ ਕਰਨ। ਧੰਨਵਾਦ।
1: ਇਸ ਮੌਕੇ ਮੰਡੀ ਗੋਬਿੰਦਗੜ੍ਹ ਤੋਂ ਚੋਣ ਅਫਸਰ ਸ੍ਰੀ ਚਰਨਜੋਤ ਸਿੰਘ ਵਾਲੀਆ ਨੇ ਆਕਾਸ਼ਵਾਣੀ ਪਟਿਆਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ,
6: ਮੈਂ ਚਰਨਜੋਤ ਸਿੰਘ ਵਾਲੀਆ, SD ਮਮਲੋ ਕਮ ਰਿਟਰਨਿੰਗ ਅਫਸਰ ਮਿਊਂਸੀਪਲ ਚੋਣਾਂ ਮੰਡੀ ਗੋਬਿੰਦਗੜ੍ਹ ਸਾਡੇ ਮੰਡੀ ਗੋਬਿੰਦਗੜ੍ਹ ਵਿੱਚ ਜਿਹੜੀਆਂ ਅੱਜ ਚੋਣਾਂ ਹੋ ਰਹੀਆਂ ਹਨ ਵੋਟਾਂ ਪੈ ਰਹੀਆਂ ਹਨ ਸਾਡੇ ਇੱਥੇ 56 ਬੂਥ ਬਣੇ ਹੋਏ ਹਨ ਇਹ 56 ਬੂਥਾਂ 'ਚ ਲਗਭਗ 55,000 ਜਿਹੜੇ ਵੋਟਰ ਹਨ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਹਨ ਪਬਲਿਕ ਦੀ ਸਹੂਲਤ ਵਾਸਤੇ ਵੋਟਰਾਂ ਦੀ ਸਹੂਲਤ ਵਾਸਤੇ ਬਿਜਲੀ ਪਾਣੀ ਅਤੇ ਪੱਖੇ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਗਰਮੀ ਜਿਹੜੀ ਪੈ ਰਹੀ ਉਸ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਜਿਹੜੇ ਵੀ ਸਾਡੇ ਕੋਈ ਫਿਜ਼ੀਕਲੀ ਹੈਂਡੀਕੈਪ ਵੋਟਰ ਹੈਗੇ ਉਹਨਾਂ ਵਾਸਤੇ ਰੈਂਪ ਦਾ ਔਰ ਵੀਲਚੇਅਰ ਦਾ ਵੀ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤਾ ਗਿਆ ਹੈ ਮੇਰੀ ਸਾਰੇ ਜਿਹੜੇ ਵੋਟਰਾਂ ਨੂੰ ਅਪੀਲ ਹੈ ਖਾਸ ਕਰਕੇ ਜਿਹੜੇ ਫਸਟ ਟਾਈਮ ਵੋਟ ਪਾ ਰਹੇ ਹਨ 18 ਸਾਲ ਤੋਂ ਉੱਪਰ ਉਹਨਾਂ ਮੈਂ ਅਪੀਲ ਕਰਦਾ ਕਿ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਕਿਉਂਕਿ ਤੁਹਾਡੀ ਇੱਕ ਇੱਕ ਵੋਟ ਜਿਹੜੀ ਹੈ ਉਹ ਮੰਡੀ ਗੋਬਿੰਦਗੜ੍ਹ ਵਾਸਤੇ ਔਰ ਪੰਜਾਬ ਦੇ ਤਰੱਕੀ ਦੇ ਵਿੱਚ ਯੋਗਦਾਨ ਪਾ ਸਕਦੀ ਹੈ ਇਸ ਕਰਕੇ ਮੇਰੀ ਅਪੀਲ ਹੈ ਕਿ ਸਾਰਿਆਂ ਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ ਇਸ ਤੋਂ ਇਲਾਵਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹਦੀਆਂ ਹਦਾਇਤਾਂ ਅਨੁਸਾਰ ਅਸੀਂ ਹਰੇਕ ਬੂਥ ਦੇ ਉੱਪਰ ਅੰਦਰ ਵੀ ਅਤੇ ਬਾਹਰ ਵੀ CCTV ਲਗਾਏ ਗਏ ਹਨ ਤਾਂ ਜੋ ਫੇਅਰ ਐਂਡ ਫਰੀ ਇਲੈਕਸ਼ਨ ਕੀਤੀ ਜਾ ਸਕੇ ਵੋਟਰਾਂ ਵਿੱਚ ਕਿਸੇ ਤਰ੍ਹਾਂ ਦਾ ਡਰ ਭਾਓ ਜਾਂ ਕੋਈ ਹੋਰ ਤਰ੍ਹਾਂ ਦੀ ਸ਼ੰਕਾ ਨਾ ਪੈਦਾ ਹੋ ਸਕੇ ਪ੍ਰਸ਼ਾਸਨ ਵੱਲੋਂ CCTV ਅਤੇ ਵੀਡੀਓਗ੍ਰਾਫਰ ਦਾ ਜਿਹੜਾ ਹੈਗਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਸੰਬੰਧੀ ਜਿਹੜੇ ਹਰੇਕ ਬੂਥ ਦੇ ਉੱਪਰ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਕਰਕੇ ਸਾਡੀ ਸਾਰੇ ਵੋਟਾਂ ਨੂੰ ਇਹੀ ਅਪੀਲ ਹੈ ਕਿ ਬਿਨਾਂ ਡਰ ਭਾਓ ਦੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਇਹ ਤੁਹਾਡੀ ਇੱਕ ਵੋਟ ਜਿਹੜੀ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਵੇਗੀ ਧੰਨਵਾਦ
1: ਇਹ ਸੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੀਆਂ ਚੋਣਾਂ ਸੰਬੰਧੀ ਇੱਕ ਵਿਸ਼ੇਸ਼ ਜਾਣਕਾਰੀ ਇਸ ਮੌਕੇ ਜ਼ਿਲ੍ਹਾ ਪਟਿਆਲਾ ਤੋਂ PCS ਅਧਿਕਾਰੀ ਸ੍ਰੀ ਸੁਖਜਿੰਦਰ ਸਿੰਘ ਰਿਟਰਨਿੰਗ ਆਫੀਸਰ ਰਾਜਪੁਰਾ ਨੇ ਆਕਾਸ਼ਵਾਣੀ ਪਟਿਆਲਾ ਨਾਲ ਗੱਲ ਕਰਦਿਆਂ ਦੱਸਿਆ
7: ਸੁਖਜਿੰਦਰ ਸਿੰਘ ਟਵਾਣਾ ਰਿਟਰਨਿੰਗ ਅਫਸਰ ਨਗਰ ਕੌਂਸਲ ਰਾਜਪੁਰਾ ਸਾਡੇ 31 ਵਾਰਡ ਵਿੱਚ ਇਲੈਕਸ਼ਨ ਹੋ ਰਹੀ ਹੈ ਜਿਨ੍ਹਾਂ ਦੇ ਵਿੱਚ ਅਸੀਂ 88 ਬੂਥ ਬਣਾਏ ਹੋਏ ਹਨ ਇਹ ਜਿਹੜੀ ਇਲੈਕਸ਼ਨ ਆ ਇਹ ਬਿਨਾਂ ਕਿਸੇ ਭੇਦਭਾਵ ਤੋਂ ਬੜੀ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਲੋਕ ਆਪਣੇ ਹੱਕ ਦਾ ਇਸਤੇਮਾਲ ਬੜੇ ਹੀ ਫਚੱਜੇ ਅਤੇ ਸਿਆਣਪ ਨਾਲ ਕਰ ਰਹੇ ਹਨ ਹਜੇ ਤੱਕ ਕੋਈ ਵੀ ਲੜਾਈ ਝਗੜਾ ਜਾਂ ਕੋਈ ਹਿੰਸਕ ਘਟਨਾ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਜਿਹੜੀ ਇਲੈਕਸ਼ਨ ਆ ਬਹੁਤ ਹੀ ਸਮੂਥ ਚੱਲ ਰਹੀ ਹੈ ਧੰਨਵਾਦ ਜੀ
1: ਇਹਨਾਂ ਚੋਣਾਂ ਮੌਕੇ ਚੋਣ ਅਧਿਕਾਰੀ ਪਾਤੜਾਂ SDM ਸ੍ਰੀ ਕਾਲਾ ਰਾਮ ਕਾਂਸਲ ਨੇ ਆਕਾਸ਼ਵਾਣੀ ਪਟਿਆਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ
8: ਮੈਂ ਕਾਲਾ ਰਾਮ ਕਾਂਸਲ ਰਿਟਰਨਿੰਗ ਅਫਸਰ ਪਾਤੜਾਂ ਕਿ ਅੱਜ ਨਗਰ ਕੌਂਸਲ ਚੋਣਾਂ ਪਾਤੜਾਂ ਦੀਆਂ ਚੋਣਾਂ ਹੋ ਰਹੀਆਂ ਨੇ ਇੱਥੇ 13 ਵਾਰਡਾਂ ਦੀ ਇਲੈਕਸ਼ਨ ਹੋ ਰਹੀ ਹੈ ਅਤੇ ਉਹਨਾਂ ਦੇ 24 ਵਾਰਡ ਨੇ ਮੈਨੇ ਸਾਰੇ ਪੋਲਿੰਗ ਸਟੇਸ਼ਨ ਆਪ ਵਿਜ਼ਿਟ ਕੀਤੇ ਨੇ ਉੱਥੇ ਮੈਂ ਵੱਖ ਵੱਖ ਉਮੀਦਵਾਰਾਂ ਨੂੰ ਵੀ ਮਿਲਿਆ ਉਹਨਾਂ ਦੇ ਪੋਲਿੰਗ ਏਜੰਟਸ ਨੂੰ ਵੀ ਮਿਲਿਆ ਅਤੇ ਪੋਲਿੰਗ ਪਾਰਟੀਆਂ ਨੂੰ ਵੀ ਮਿਲਿਆ ਉੱਥੇ ਐਜ਼ ਪਰ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਦੇ ਮੁਤਾਬਕ ਸਾਰੇ ਅਰੇਂਜਮੈਂਟ ਪੂਰੇ ਨੇ CCTV ਕੈਮਰਾ ਜਿਹੜੇ ਇੰਸਟਾਲ ਨੇ ਪੋਲਿੰਗ ਸਟੇਸ਼ਨ ਦੇ ਅੰਦਰ ਵੀ ਇੰਸਟਾਲ ਨੇ ਅਤੇ ਬਾਹਰ ਵੀ ਇੰਸਟਾਲ ਨੇ ਅਤੇ ਉਹ ਪੂਰੀ ਐਜ਼ ਪਰ ਮਤਲਬ ਪ੍ਰੋਪਰ ਪੂਰੇ ਤਰੀਕੇ ਨਾਲ ਚੰਗੀ ਤਰ੍ਹਾਂ ਵਰਕ ਕਰ ਰਹੇ ਨੇ ਇੱਥੇ ਸਾਡੇ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ ਸਪੈਸ਼ਲ ਓਬਜ਼ਰਵਰ ਵੀ ਤਾਇਨਾਤ ਕੀਤੇ ਹੋਏ ਨੇ ਉਹਨਾਂ ਨੇ ਵੀ ਸਾਰੇ ਪੋਲਿੰਗ ਸਟੇਸ਼ਨ ਦੀ 2-3 ਵਾਰੀ ਵਿਜ਼ਿਟ ਕੀਤੀ ਹੈ ਅਤੇ ਉੱਥੇ ਉਹਨਾਂ ਨੇ ਵੀ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਤੋਂ ਇਲਾਵਾ ਪੋਲਿੰਗ ਪਾਰਟੀਆਂ ਪੋਲਿੰਗ ਸਟਾਫ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਸਾਰੇ ਸੰਤੁਸ਼ਟ ਨੇ ਇੱਥੇ ਕੋਈ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਅਤੇ ਬੜਾ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਦਾ ਕੰਮ ਚੱਲ ਰਿਹਾ ਅਤੇ ਉਮੀਦ ਹੈ ਕਿ ਇਹ ਬਿਲਕੁਲ ਸਹੀ ਟਾਈਮ 'ਤੇ ਨਿਬੜ ਜਾਵੇਗਾ ਤਕਰੀਬਨ ਇਸ ਵਕਤ 3:30 ਵਜੇ ਤਕਰੀਬਨ 70% ਪੋਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਪੀਸਫੁਲ ਪੋਲਿੰਗ ਹੋ ਰਹੀ ਹੈ ਬਿਲਕੁਲ ਸਹੀ ਕੰਮ ਚੱਲ ਰਿਹਾ ਥੈਂਕ ਯੂ
1: ਰਿਟਰਨਿੰਗ ਆਫੀਸਰ ਨਾਭਾ ਨੇ ਆਕਾਸ਼ਵਾਣੀ ਪਟਿਆਲਾ ਨੂੰ ਜਾਣਕਾਰੀ ਕੁਝ ਇਸ ਤਰ੍ਹਾਂ ਦਿੱਤੀ
9: ਅੱਜ ਨਾਭਾ ਦੀ 23 ਮਿਊਂਸੀਪਲ ਵੋਟਾਂ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸਾਡੇ ਕੋਲ ਕੁੱਲ 93 ਉਮੀਦਵਾਰ ਮੈਦਾਨ ਵਿੱਚ ਹਨ ਇਹ ਇਲੈਕਸ਼ਨਾਂ ਕਰਾਉਣ ਵਾਸਤੇ ਅਸੀਂ 57 ਇਲੈਕਸ਼ਨ ਬੂਥਾਂ ਦੀ ਤਿਆਰੀ ਕੀਤੀ ਹੈ ਜਿੱਥੇ ਇਲੈਕਸ਼ਨਾਂ ਚੱਲ ਰਹੀਆਂ ਗਰਮੀ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਜਿਹੜੇ ਬੂਥਸ ਨੇ ਉੱਥੇ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਚਾਹੇ ਉਹ ਠੰਡੇ ਪੀਣ ਦਾ ਪਾਣੀ ਦਾ ਪ੍ਰਬੰਧ ਹੋਵੇ ਚਾਹੇ ਉਹ ਸ਼ੇਡਸ ਹੋਵੇ ਵੋਟਰ ਵਾਸਤੇ ਈਵਨ ਜਿਹੜੇ ਸਾਡੇ ਦਿਵਿਆਂਗ ਵੋਟਰ ਹਨ ਜਾਂ ਓਲਡ ਏਜ ਵੋਟਰ ਹਨ ਉਹਨਾਂ ਵਾਸਤੇ ਅਸੀਂ ਵੀਲਚੇਅਰ ਦਾ ਪ੍ਰਬੰਧ ਹਰੇਕ ਲੋਕੇਸ਼ਨ 'ਤੇ ਕੀਤਾ ਹੋਇਆ ਹੈ ਵੋਟਰਾਂ ਦੇ ਵਿੱਚ ਇਹਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਹੁਣ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਕਰੀਬਨ 12 ਵਜੇ ਦਾ ਟਾਈਮ ਹੋਇਆ ਸਾਡੇ ਕੋਲ 31.06% ਪੋਲਿੰਗ ਹੋ ਗਈ ਹੈ ਇਹ ਉਸ ਤਰ੍ਹਾਂ ਨੂੰ ਦੇਖਦੇ ਹੋਏ ਸਾਨੂੰ ਉਮੀਦ ਹੈ ਕਿ ਵੋਟ ਪਰਸੈਂਟੇਜ ਕਾਫੀ ਵਧੀਆ ਰਹੇਗੀ ਨਾਭੇ ਦੇ ਵਿੱਚ ਪੋਲਿੰਗ ਦਾ ਕੰਮ ਤਕਰੀਬਨ ਪੋਲਿੰਗ ਦਾ ਜਿਹੜਾ ਸਮਾਂ ਹੈ ਉਹ 5 ਵਜੇ ਤੱਕ ਦਾ ਹੈ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਸਾਡੀ ਕਾਊਂਟਿੰਗ ਜਿਹੜੀ ਹੈਗੀ ਹੈ ਮਿਊਂਸੀਪਲ ਇਲੈਕਸ਼ਨ ਦੀ ਉਹ 29 ਤਰੀਕ ਨੂੰ ਹੈ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਕਾਊਂਟਿੰਗ ਹਾਲ ਹੈ ਇਹਦੀ ਤਿਆਰੀਆਂ ਦਾ ਕੰਮ ਵੀ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ ਅਸੀਂ ਇੱਥੇ ਕਾਊਂਟਿੰਗ ਕਰਾਂਗੇ 29 ਤਰੀਕ ਨੂੰ, ਅਤੇ 29 ਤਰੀਕ ਨੂੰ ਹੀ ਸ਼ਾਮ ਤੱਕ ਸਾਡੇ ਰਿਜ਼ਲਟ ਕਲੀਅਰ ਹੋ ਜਾਣਗੇ। ਮੈਂ ਸਾਰੇ ਨਾਭਾ ਨਿਵਾਸੀਆਂ ਨੂੰ ਜਿਹੜੇ ਵੋਟਰਸ ਹਨ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪਣਾ ਜਿਹੜਾ ਸੰਵਿਧਾਨਿਕ ਹੱਕ ਹੈ ਵੋਟ ਪਾਉਣ ਦਾ ਉਹਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਏ। ਸਾਰੇ ਵੋਟਰ ਹੁਣ ਆ ਕੇ ਵੋਟਿੰਗ ਸਟੇਸ਼ਨ 'ਤੇ ਆਉਣ ਅਤੇ ਵੋਟ ਕਰਨ। ਧੰਨਵਾਦ ਜੀ।
1: ਇਹ ਸੀ ਜ਼ਿਲ੍ਹਾ ਪਟਿਆਲਾ ਵਿਖੇ ਚੱਲ ਰਹੀਆਂ ਚੋਣਾਂ ਸੰਬੰਧੀ ਇੱਕ ਵਿਸ਼ੇਸ਼ ਜਾਣਕਾਰੀ। ਇਸ ਮੌਕੇ ਮਲੇਰਕੋਟਲਾ ਲਈ ਆਕਾਸ਼ਵਾਣੀ ਦੇ ਅਧਿਕਾਰੀ ਸ੍ਰੀ ਮੁਹੰਮਦ ਇਮਤਿਆਜ਼ ਨੇ ਮਲੇਰਕੋਟਲੇ ਉਚੇਚੇ ਤੌਰ 'ਤੇ ਪਹੁੰਚ ਕੇ ਆਕਾਸ਼ਵਾਣੀ ਪਟਿਆਲਾ ਨਾਲ ਆਪਣੀ ਜਾਣਕਾਰੀ ਕੁਝ ਇਸ ਤਰ੍ਹਾਂ ਸਾਂਝੀ ਕੀਤੀ।
10: ਮੈਂ ਮੁਹੰਮਦ ਇਮਤਿਆਜ਼, ਜ਼ਿਲ੍ਹਾ ਮਲੇਰਕੋਟਲਾ ਦੀ। ਮਲੇਰਕੋਟਲਾ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਅਤੇ ਇਸ ਸਮੇਂ ਮੈਂ ਜਿਹੜਾ ਬੂਥ ਨੰਬਰ 78 ਅਤੇ 79 ਦੇ ਬਾਹਰ ਮੌਜੂਦ ਹਾਂ ਅਤੇ ਮੈਨੂੰ ਦੇਖਣ ਨੂੰ ਮਿਲਿਆ ਕਿ ਕਾਫੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਪੁਖਤਾ ਨੇ। ਵੋਟ ਪਾਉਣ ਤੋਂ ਪਹਿਲਾਂ ਜਿਹੜੇ ਵੋਟਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਮੋਬਾਈਲ ਫੋਨ ਬਾਹਰ ਰੱਖ ਕੇ ਆਉਣ, ਮੋਬਾਈਲ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਕੋਈ ਵੀ ਅਣਅਧਿਕਾਰਿਤ ਵਿਅਕਤੀ ਜੋ ਹੈ ਉਹ ਬੂਥ ਦੇ ਅੰਦਰ ਉਹਨੂੰ ਰਹਿਣ ਨਹੀਂ ਦਿੱਤਾ ਜਾ ਰਿਹਾ ਅਤੇ ਬੂਥ ਦੇ ਅੰਦਰ ਉਹਦੀ ਮੌਜੂਦਗੀ ਨਾ ਹੋਵੇ ਇਸ ਨੂੰ ਯਕੀਨੀ ਬਣਾਇਆ ਜਾ ਰਿਹਾ। ਅਤੇ ਬਾਕੀ ਪ੍ਰਬੰਧ ਵੀ ਠੀਕ ਨਜ਼ਰ ਆ ਰਹੇ ਨੇ। ਔਰਤਾਂ ਦੇ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਔਰਤਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ ਹੈ। ਅਤੇ ਆਓ ਕੁਝ ਵੋਟਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਕਿ ਹੁਣ ਹੀ ਆਪਣੀ ਵੋਟ ਪਾਈ।

0: ਮੌਜੂਦ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁਣੀ ਉਹ ਵੋਟ ਪਾ ਕੇ ਨਿਕਲੇ ਨੇ ਕੀ ਨਾਮ ਹੈ ਜੀ ਤੁਹਾਡਾ
1: ਮੇਰਾ ਨਾਮ ਹੈ ਜੀ ਮੁਹੰਮਦ ਸ਼ਕੀਲ
0: ਕਿੱਥੋਂ ਦੇ ਰਹਿਣ ਵਾਲੇ ਤੁਸੀਂ
1: ਮੈਂ ਆਪਣੇ ਮਰੀਕੋਲੇ ਡਿਸਟ੍ਰਿਕਟ ਸੰਗਰੂਰ ਮਰੀਕੋਲਾ ਤੋਂ ਰਹਿਣ ਵਾਲਾ 26 ਨੰਬਰ ਵਾਰਡ ਦਾ
0: ਜੀ ਅਤੇ ਤੁਸੀਂ ਹੁਣੀ ਵੋਟ ਪਾਈ ਆ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਅੰਦਰ
1: ਇੰਤਜ਼ਾਮ ਬਹੁਤ ਅੱਛੇ ਨੇ ਜੀ ਅਤੇ
0: ਕੋਈ ਇਸ ਤਰ੍ਹਾਂ ਦਾ ਕੋਈ ਘਟਨਾ ਜਾਂ ਕੋਈ ਲੜਾਈ ਝਗੜੇ ਵਾਲੀ ਗੱਲਬਾਤ ਤਾਂ ਨਹੀਂ ਤੁਹਾਨੂੰ ਨਜ਼ਰ ਆ ਰਹੀ
1: ਨਹੀਂ ਕੋਈ ਇੱਦਾਂ ਦਾ ਮਾਹੌਲ ਨਹੀਂ ਕੋਈ ਇੱਦਾਂ ਦਾ ਸਿਸਟਮ ਨਹੀਂ ਬਹੁਤ ਵਧੀਆ ਇੰਤਜ਼ਾਮ ਚੱਲ ਰਹੇ ਨੇ
0: ਜੀ ਅਤੇ ਅੱਜ ਕਿਉਂਕਿ ਗਰਮੀ ਵੀ ਦੇ ਦਿਨ ਚੱਲ ਰਹੇ ਨੇ ਅੱਜ ਕੱਲ੍ਹ ਦੇ ਵਿੱਚ ਮਈ ਦਾ ਆਖਰੀ ਸਮਾਂ ਚੱਲ ਰਿਹਾ ਤਾਂ ਧੁੱਪ ਜਾਂ ਹੋਰ ਉਸ ਤਰ੍ਹਾਂ ਦਾ ਸਮੱਸਿਆ ਤਾਂ ਨਹੀਂ ਸਾਹਮਣਾ ਕਰਨਾ ਪੈ ਰਿਹਾ
1: ਪਬਲਿਕ ਨੂੰ ਕੋਈ ਇੱਦਾਂ ਇਸ਼ੂ ਨਹੀਂ ਲੱਗ ਰਿਹਾ ਬਸ ਉਹਨਾਂ ਨੂੰ ਵੋਟਾਂ ਦਾ ਬਹੁਤ ਖੁਸ਼ੀ ਹੈ ਵੋਟਾਂ ਦੇ ਇੰਤਜ਼ਾਮ ਦੇ ਹਿਸਾਬ ਨਾਲ ਸਾਰੀ ਚੀਜ਼ ਸਹੀ ਰੱਖੀ ਗਈ ਹੈ
0: ਅਤੇ ਲੋਕ ਨੇ ਜਿਹੜੇ ਤੁਹਾਡੇ ਨਾਲ ਜਿਹੜੇ ਹੋਰ ਵੋਟਰ ਨੇ ਤੁਹਾਡੇ ਚਾਹੇ ਮੁਹੱਲੇ ਦੇ ਨੇ ਜਾਂ ਤੁਹਾਡੇ ਬੂਥ ਦੇ ਤੁਸੀਂ ਦੇਖਣ ਨੂੰ ਮਿਲੇ ਹੋਣਗੇ ਤਾਂ ਲੋਕ ਕਿੰਨੇ ਕੁ ਆ ਰਹੇ ਨੇ ਅਤੇ ਕਿੰਨੀ ਕੁ ਜ਼ਿੰਮੇਵਾਰੀ ਨਾਲ ਉਹ ਸਮਝ ਰਹੇ ਨੇ ਕਿ ਸਾਨੂੰ ਵੋਟ ਪਾਉਣਾ ਜ਼ਰੂਰੀ ਹੈ
1: ਲਗਭਗ ਹੁਣ ਇਹ ਦਿਖਦਾ ਵੀ ਬਹੁਤ ਜ਼ਿਆਦਾ ਵੋਟ ਘਰਾਂ 'ਚੋਂ ਖੁਦ ਲਿਕੜ ਕੇ ਆਪਣੇ ਆਪ ਵੋਟ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਵੱਧੋ ਵੱਧ ਪਾਈਏ ਅਤੇ ਪਵਾਈਏ ਬਹੁਤ ਉਤਸ਼ਾਹ ਨਾਲ ਆ ਰਹੇ ਨੇ
0: ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ
1: ਠੀਕ
0: ਇਸ ਸਮੇਂ ਮੈਂ ਜ਼ਿਲ੍ਹਾ ਮਲੇਰਕੋਟਲਾ ਦੀ ਡੀਸੀ ਦਫ਼ਤਰ ਦੇ ਵਿੱਚ ਮੌਜੂਦ ਹਾਂ ਅਤੇ ਸਾਡੇ ਨਾਲ ਇੱਥੇ ਗੱਲਬਾਤ ਕਰਨ ਦੇ ਲਈ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਿੱਥੇ ਕਿ ਮਿਊਂਸੀਪਲ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਅਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਮੈਡਮ ਰਿੰਪੀ ਗਰਗ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਜੋ ਇਲੈਕਸ਼ਨ ਹੋ ਰਹੇ ਨੇ ਅਲੱਗ ਅਲੱਗ ਥਾਂ 'ਤੇ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਮੈਡਮ ਸਵਾਗਤ ਹੈ ਤੁਹਾਡੇ ਸਾਡੇ ਪ੍ਰੋਗਰਾਮ ਦੇ ਵਿੱਚ
2: ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ
0: ਅਤੇ ਮੈਡਮ ਪਹਿਲਾਂ ਤੁਸੀਂ ਜ਼ਿਲ੍ਹਾ ਮਲੇਰਕੋਟਲੇ ਦੇ ਬਾਰੇ ਥੋੜ੍ਹਾ ਦੱਸ ਦਿਓ ਕਿ ਕਿਹੜੀ ਕਿਹੜੀ ਜਗ੍ਹਾ 'ਤੇ ਨਗਰ ਕੌਂਸਲ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਅਤੇ ਕਿੰਨੇ ਕੁ ਕੈਂਡੀਡੇਟਸ ਨੇ ਜਿਹੜੇ ਕਿ ਉਹ ਮੈਦਾਨ ਦੇ ਵਿੱਚ ਮੌਜੂਦ ਨੇ
2: ਆਪਣੇ ਪਾਸ ਜ਼ਿਲ੍ਹਾ ਮਲੇਰਕੋਟਲਾ 'ਚ ਕੁੱਲ 3 ਮਿਊਨਿਸਪਲ ਇਲੈਕਸ਼ਨ ਅਤੇ ਨਗਰ ਪੰਚਾਇਤ ਚੋਣਾਂ ਹਨ ਮਲੇਰਕੋਟਲਾ ਅਮਰਗੜ੍ਹ ਅਤੇ ਅਹਿਮਦਗੜ੍ਹ ਇਹਦੇ ਵਿੱਚ ਕੁੱਲ 61 ਆਪਣੇ ਪਾਸ ਵਾਰਡਸ ਨੇਗੇ ਜ਼ਿਲ੍ਹੇ ਵਿੱਚ ਅਤੇ 141 ਜਿਹੜੇ ਬੂਥ ਨੇ ਇਹਦੇ ਵਿੱਚ ਆਪਣੇ ਪਾਸ ਜਿਹੜੀਆਂ ਨੋਮੀਨੇਸ਼ਨ ਸੀਗੀਆਂ ਉਹ ਟੋਟਲ 156 'ਤੇ ਰਿਸੀਵ ਹੋਈਆਂ ਸੀ ਉਹਦੇ 'ਚੋਂ 4 ਜਿਹੜੀਆਂ ਨੋਮੀਨੇਸ਼ਨ ਨੇ ਡਿਊ ਟੂ ਸਰਟਨ ਲੈਪਸਿਸ ਆਪਾਂ ਰੱਦ ਕੀਤੀਆਂ ਨੇ ਅਤੇ ਬਾਕੀ ਸਾਰੀਆਂ ਨੇ ਵੈਲਿਡ ਨੇ ਆਪਣੇ ਕੋਲ ਇਸ ਟਾਈਮ 161 ਜਿਹੜੇ ਬੂਥ ਨੇ ਉੱਥੇ ਵੋਟਿੰਗ ਜਿਹੜੀ ਹੈ ਇਨ ਪ੍ਰੋਸੈਸ ਹੈਗੀ
0: ਜੀ ਅਤੇ ਹੁਣ ਜਦੋਂ ਕਿ ਆਪਾਂ ਇਹ ਰਿਕਾਰਡਿੰਗ ਕਰ ਰਹੇ ਹਾਂ ਤੁਹਾਡੀ ਇੰਟਰਵਿਊ ਤਾਂ 12 ਵਜੇ ਦਾ ਲਗਭਗ ਸਮਾਂ ਹੈ ਅਤੇ ਕਿਸ ਤਰ੍ਹਾਂ ਦੀਆਂ ਰਿਪੋਰਟਸ ਤੁਹਾਨੂੰ ਫੀਲਡ ਦੇ ਵਿੱਚ ਮਿਲ ਰਹੀਆਂ ਨੇ ਕਿ ਇਲੈਕਸ਼ਨ ਜਿਹੜਾ ਹੈ ਉਹਦੇ 'ਚ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਤਾਂ ਨਹੀਂ ਨਜ਼ਰ ਆ ਰਹੀ ਜਾਂ ਕੋਈ ਇਸ ਤਰ੍ਹਾਂ ਇਨ ਟੂਵਰਡ ਇੰਸੀਡੈਂਟ ਜਿਹੜਾ ਰਿਪੋਰਟ ਹੋਇਆ ਹੋਵੇ
2: ਹਾਲੇ ਤੱਕ ਮਲੇਰਕੋਟਲਾ ਜ਼ਿਲ੍ਹਾ ਵਿੱਚ ਕੋਈ ਵੀ ਐਸੀ ਮੈਨੂੰ ਨਹੀਂ ਸੂਚਨਾ ਪ੍ਰਾਪਤ ਹੋਈ ਕਿ ਅਨਟੂਵਰਡ ਇੰਸੀਡੈਂਟ ਹੋਇਆ ਹੋਵੇ ਕੋਈ ਕੋਈ ਫੇਵਰੇਟਿਜ਼ਮ ਦਾ ਮੈਨੂੰ ਕੋਈ ਕੰਪਲੇਂਟ ਨਹੀਂ ਆਈ ਤਿੰਨੇ ਹੀ ਜਿਹੜੀਆਂ ਆਪਣੀਆਂ ਨਗਰ ਕੌਂਸਲ ਜਗ੍ਹਾ 'ਤੇ ਇਲੈਕਸ਼ਨਸ ਹੋ ਰਹੀਆਂ ਨੇ ਬਹੁਤ ਹੀ ਇਹ ਸ਼ਾਂਤੀਪੂਰਵਕ ਪੀਸਫੁਲ ਤਰੀਕੇ ਨਾਲ ਹੋ ਰਹੀਆਂ ਨੇ ਇੱਥੇ 10 ਵਜੇ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ 16.5% ਜਿਹੜੀ ਆ ਪਰਸੈਂਟੇਜ ਪੋਲਿੰਗ ਹੋ ਚੁੱਕੀ ਆ ਅਤੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਅਪ ਟੂ 12 ਸਾਡੀ ਅਰਾਊਂਡ 30% ਜਿਹੜੀ ਆ ਵੋਟਿੰਗ ਹੋ ਜਾਏਗੀ
0: ਜੀ ਅਤੇ ਮੈਡਮ ਜਿਹੜੇ ਚੋਣਾਂ ਨਾਲ ਸੰਬੰਧਿਤ ਇੰਤਜ਼ਾਮਾਤ ਨੇ ਉਹ ਕਿਸ ਤਰ੍ਹਾਂ ਦੇ ਨੇ ਕਿਉਂਕਿ ਗਰਮੀ ਦਾ ਬਹੁਤ ਗਰਮੀ ਦਾ ਮੌਸਮ ਹੈ ਅਤੇ ਬਜ਼ੁਰਗ ਵੀ ਜਿਹੜੇ ਵੋਟ ਪਾਉਣ ਜਾ ਰਹੇ ਆ ਔਰਤਾਂ ਵੀ ਵੋਟ ਪਾਉਣ ਜਾ ਰਹੀਆਂ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਤੁਸੀਂ ਕੀਤੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ
2: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਬੂਥ 'ਤੇ ਹੁੰਦਾ ਆਪਾਂ ਉਹਦੇ 'ਚ ਅਸ਼ਿਓਰਡ ਮਿਨੀਮਮ ਫੈਸਿਲਿਟੀਜ਼ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਸਪੈਸ਼ਲੀ ਏਬਲਡ ਜਿਹੜੇ ਪਰਸਨਸ ਨੇ ਜਿਹੜੇ ਐਲਡਰਲੀ ਨੇ ਉਹਨਾਂ ਲਈ ਰੈਂਪਸ ਹੁੰਦੇ ਨੇ ਉਹ ਸਾਰੇ ਕਿਤੇ ਆਪਣੇ 100% ਅਵੇਲੇਬਲ ਹੈਗੇ ਨੇ ਅਦਰ ਦੈਨ ਦੈਟ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਰੋ ਤੋਂ ਇਲਾਵਾ ਫੈਸਿਲੀਟੇਟ ਕਰਨ ਲਈ ਡਿਸਾ ਵੱਲੋਂ ਸਾਰਿਆਂ ਨੂੰ ਆਦੇਸ਼ ਪ੍ਰਾਪਤ ਹੋਏ ਨੇ ਇਸ ਤੋਂ ਇਲਾਵਾ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹਦੇ ਵੱਲੋਂ ਵੀ ਆਪਣੇ ਜਿਹੜੇ ਪ੍ਰੋਪਰ ਉੱਥੇ ਤੱਕ ਫੈਸਿਲੀਟੇਟ ਕਰਨ ਨੂੰ ਲੋਕਾਂ ਨੂੰ ਰੈਦਰ ਦੈਨ ਆਪਾਂ ਕਹੀਏ ਕਿ ਥਰੈਟ ਨਹੀਂ ਉਹ ਫੈਸਿਲੀਟੇਟ ਕਰਨ ਲਈ ਉਹਨਾਂ ਵੱਲੋਂ ਪ੍ਰੋਪਰ ਬੰਦੇ ਡੈਪਿਊਟ ਕੀਤੇ ਗਏ ਨੇ ਸਾਰੇ ਕਿਤੇ ਪਾਣੀ ਦਾ ਪ੍ਰੋਪਰ ਅਰੇਂਜਮੈਂਟ ਹੈਗਾ ਸੀਇੰਗ ਦੀ ਵੈਦਰ ਇਸ ਤੋਂ ਇਲਾਵਾ ਜਿਹੜਾ ਸ਼ੈੱਡ ਜਾਂ ਫਿਰ ਛਾਂਦਾਰ ਅਰੇਂਜਮੈਂਟ ਆ ਫੋਰ ਦੀ ਪਰਸਨ ਇਨ ਦੀ ਕਿਊ ਉਹ ਵੀ ਆਪਾਂ ਸਾਰਿਆਂ ਨੂੰ ਅਰੇਂਜ ਕਰਕੇ ਦਿੱਤੇ ਹੋਏ ਨੇ
0: ਜੀ ਅਤੇ ਤੁਸੀਂ ਸ਼ਾਮ ਤੱਕ ਕੀ ਉਮੀਦ ਕਰਦੇ ਹੋ ਕਿ ਕਿੰਨੀ ਪਰਸੈਂਟ ਜਿਹੜੀ ਆ ਵੋਟ ਆ ਉਹ ਪਏਗੀ ਅਤੇ ਪਿਛਲੀ ਵਾਰ ਨਾਲੋਂ ਕੀ ਵੱਧ ਹੋਣ ਦੀ ਸੰਭਾਵਨਾ ਤੁਹਾਨੂੰ ਨਜ਼ਰ ਆ ਰਹੀ ਹੈ
2: ਐਸ ਸੱਚ ਇਸ ਬਾਰੇ ਦੇਖੋ ਪ੍ਰੈਡਿਕਸ਼ਨ ਕਰਨੀ ਔਖੀ ਆ ਕਿਉਂਕਿ ਤੁਹਾਨੂੰ ਵੀ ਪਤਾ ਹੀ ਆ ਕਿ ਹੁਣ ਲੋਕ ਨੇ ਜਿਹੜੇ ਸਾਇਲੈਂਟ ਵੋਟਰਸ ਜ਼ਿਆਦਾ ਹੁੰਦੇ ਨੇ ਪਰ ਜਿੱਥੇ ਤੱਕ ਹੁਣ ਉਮੀਦ ਆ ਸੁਬਾਹ ਅਤੇ ਸ਼ਾਮ ਦੀ ਹੀ ਪਰਸੈਂਟੇਜ ਜ਼ਿਆਦਾ ਰਹੇਗੀ ਕਿਉਂਕਿ ਗਰਮੀ ਬਹੁਤ ਹੈ ਤਾਂ ਸੁਬਾਹ ਆਪਣੀ ਜਿਵੇਂ 16% ਹੋ ਗਈ ਉਹ ਵੀ 8-10 ਕਾਫੀ ਹੈਗੀ ਸੀ ਤੇ ਆਫਟਰ 5 ਵੀ ਕਾਫੀ ਰਹੇਗੀ ਜਿਹੜੇ ਕਿਊ ਵਾਲੇ ਮੈਂਬਰਸ ਹੁੰਦੇ ਨੇ ਵੋਟਰਸ ਹੁੰਦੇ ਨੇ ਦੇ ਡਿਸਾਈਡ ਦੀ ਫਾਈਨਲ ਪਰਸੈਂਟੇਜ ਤਾਂ ਮੈਨੂੰ ਉਹ ਲੱਗਦਾ ਕਿ ਉਹਦੇ ਤੇ ਡਿਪੈਂਡੈਂਟ ਹੋਏਗੀ ਤੇ ਵੀ ਆਰ ਐਕਸਪੈਕਟਿੰਗ ਮੋਰ ਦੈਨ 65% ਮਿਨੀਮਮ ਜਿਹੜੀ ਇਹ ਹੈਗਾ ਆਪਣੇ ਪਾਸ ਕਿਉਂਕਿ ਬਹੁਤ ਘੱਟ ਬੂਥ ਸੀ ਆਪਾਂ ਨੂੰ ਬਹੁਤ ਬੇਅਰ ਮਿਨੀਮਮ ਆਪਾਂ ਜਿਹੜੇ ਬੰਦੇ ਨੇ ਉਹ ਲਗਾਏ ਹੋਏ ਨੇ ਇਲੈਕਸ਼ਨ

0: ਜਿਹੜਾ ਮੀਲ ਅਰੇਂਜਮੈਂਟ ਹੈਗਾ ਬੀਇੰਗ ਅ ਪੋਲਿੰਗ ਪਾਰਟੀ, ਉਹ ਡਿਊਰਿੰਗ ਅਸੀਂ ਡਿਸਪੈਚ ਵੀ ਕੀਤਾ, ਅੱਜ ਵੀ ਉਹਨਾਂ ਲਈ ਪ੍ਰੋਪਰ ਅਰੇਂਜਮੈਂਟਸ ਹੈਗੇ ਤੇ ਸ਼ਾਮ ਨੂੰ ਜਦੋਂ ਜਮ੍ਹਾਂ ਕਰਵਾਉਣਗੇ ਉਸ ਟਾਈਮ ਵੀ ਹੋਣਗੇ।
1: ਜੀ, ਕਾਫੀ ਦੇਰ ਤੋਂ ਮੈਂ ਦੇਖ ਰਿਹਾ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਔਰਤਾਂ ਨੇ, ਜਿਹੜੇ ਛੋਟੇ ਬੱਚੇ ਨੇ, ਉਹਨਾਂ ਦੇ ਨਾਲ ਕ੍ਰੈਚ ਦਾ ਆਮ ਤੌਰ 'ਤੇ ਇੰਤਜ਼ਾਮ ਕੀਤਾ ਜਾਂਦਾ, ਕਿ ਇਸ ਵਾਰ ਵੀ ਇਹਨਾਂ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਹੈ?
0: ਵੈਸੇ ਤਾਂ ਅਸੀਂ ਇਹ ਕੋਸ਼ਿਸ਼ ਕੀਤੀ ਸੀ ਥੋੜ੍ਹੀ ਕਿ ਲੇਡੀਜ਼ ਨੂੰ ਆਪਾਂ ਘੱਟ ਤੋਂ ਘੱਟ ਲਗਾਈਏ, ਹੈ ਨਾ, ਸੀਇੰਗ ਦੀ ਵੈਦਰ ਅਰੇਂਜਮੈਂਟ, ਅਤੇ ਆਪਣੇ ਪਾਸ ਹੋਰ ਵੀ ਪਰਸੋਨਲ ਬਹੁਤ ਸੀ, ਲੇਕਿਨ ਆਪਾਂ ਮੇਰੇ ਖਿਆਲ 'ਚ ਕ੍ਰੈਚ ਲਈ ਕਿਹਾ ਜ਼ਰੂਰ ਹੈ, ਪਰ ਕੋਈ ਲੇਡੀਜ਼ ਨੇ ਐਸ ਸੱਚ ਡਿਮਾਂਡ ਨਹੀਂ ਕੀਤੀ।
1: ਠੀਕ ਹੈ ਤੇ ਮੈਡਮ, ਜਿਵੇਂ ਕਿ ਅਸੀਂ ਵੀ ਦੇਖਿਆ ਕਿ ਫੀਲਡ ਦੇ ਕਾਫੀ ਹਾਲੇ ਤੱਕ ਸ਼ਾਂਤੀਪੂਰਵਕ ਮਾਹੌਲ ਜਿਹੜਾ ਨਜ਼ਰ ਆ ਰਿਹਾ, ਤੇ ਤੁਸੀਂ ਜਿਹੜਾ ਹੈ ਕਿ ਤੁਹਾਨੂੰ ਲੱਗ ਰਿਹਾ ਕਿਸ ਤਰ੍ਹਾਂ ਦਾ ਰਿਪੋਰਟ ਜਿਹੜੀਆਂ ਵਾਰ-ਵਾਰ ਤੁਹਾਡੇ ਕੋਲ ਆ ਰਹੀਆਂ ਨੇ ਪੁਲਿਸ ਵੱਲੋਂ ਜਾਂ ਹੋਰ ਜਿਹੜੇ ਅਫੀਸ਼ਲਸ ਵੱਲੋਂ ਜਿਹੜੇ ਕਿ ਫੀਲਡ ਡਿਊਟੀ 'ਤੇ ਨੇ ਜਾਂ ਫਿਰ ਓਬਜ਼ਰਵਰਸ ਨੇ ਉਹਨਾਂ ਵੱਲੋਂ, ਕਿ ਜਿਹੜੀਆਂ ਅੱਜ ਦੀਆਂ ਚੋਣਾਂ ਨੇ ਇਹ ਸ਼ਾਂਤੀਪੂਰਵਕ ਨੇਪਰੇ ਚੜ੍ਹਨਗੀਆਂ?
0: ਹਾਂਜੀ ਬਿਲਕੁਲ, ਮੈਂ ਇਸ ਲਈ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਾ ਪਾਤਰ ਮੰਨਦੀ ਹਾਂ ਕਿ ਉਹਨਾਂ ਨੇ ਪ੍ਰੋਪਰ ਇਹਦੀ ਪਬਲਿਸਿਟੀ ਕੀਤੀ ਆ, ਲੋਕਾਂ ਨੂੰ ਪੋਜ਼ਿਟਿਵ ਜਿਹੜਾ ਫੀਲਿੰਗ ਉਹਨਾਂ 'ਚ ਪਰਾਈ ਆ ਪੈਦਾ ਕੀਤੀ ਆ, ਜਿਹੜੀ ਪੁਲਿਸ ਆ ਉਹਨਾਂ ਵੱਲੋਂ ਬਹੁਤ ਪੋਜ਼ਿਟਿਵ ਜਿਹੜਾ ਫੀਡਬੈਕ ਮੈਨੂੰ ਮਿਲ ਰਿਹਾ ਹੈਗਾ, ਅਤੇ ਮੈਂ ਆਸ਼ਾ ਕਰਦੀ ਹਾਂ ਕਿ ਵਧੀਆ ਜਿਹੜਾ ਆਪਣਾ ਡੈਮੋਕ੍ਰੇਸੀ ਹੈਗਾ ਉਹਨੂੰ ਆਪਾਂ, ਉਹਦੀ ਜਿੱਤ ਹੋਏਗੀ ਐਂਡ 'ਚ, ਅਤੇ ਆਪਾਂ ਸ਼ਾਮ ਤੱਕ ਆਪਣੀ ਪੀਸਫੁਲ ਹੀ ਰਹੇਗਾ ਮਲੇਰਕੋਟਲਾ 'ਚ ਮਾਹੌਲ।
1: ਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਆਕਾਸ਼ਵਾਣੀ ਦੇ ਨਾਲ ਗੱਲਬਾਤ ਕਰਨ ਦੀ, ਅਤੇ ਤੁਸੀਂ ਸਾਨੂੰ ਸਮਾਂ ਦਿੱਤਾ, ਅਤੇ ਅਸੀਂ ਤੁਹਾਨੂੰ ਸ਼ੁਭ ਇੱਛਾਵਾਂ ਵੀ ਪੇਸ਼ ਕਰਦੇ ਹਾਂ ਅਤੇ ਵਧਾਈ ਦੇ ਪਾਤਰ ਵੀ ਮੰਨਦੇ ਹਾਂ ਕਿ ਜਿਹੜੇ ਤੁਸੀਂ ਵੋਟਰ ਨੇ ਉਹਨਾਂ ਨੂੰ ਜਿਹੜਾ ਇਹ ਸਾਡਾ ਡੈਮੋਕ੍ਰੇਸੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਉਣ ਦੀ ਤੁਸੀਂ ਉਹਨਾਂ ਨੂੰ ਪੂਰੀਆਂ ਜਿਹੜੀਆਂ ਸੁਵਿਧਾਵਾਂ ਨੇ ਮੁਹੱਈਆ ਕਰਵਾ ਰਹੇ ਹੋ।
0: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ ਮੈਡਮ। ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਜ਼ਿਲ੍ਹਾ ਮਲੇਰਕੋਟਲਾ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ 2 ਵਜੇ ਤੱਕ ਕੁੱਲ 47% ਵੋਟਰ ਨੇ ਜੋ ਆਪਣੇ ਮਤਦਾਨ ਦਾ ਪ੍ਰਯੋਗ ਕਰ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਅਮਰਗੜ੍ਹ ਦੇ 66%, ਅਹਿਮਦਗੜ੍ਹ ਦੇ ਵਿੱਚ 51%, ਤੇ ਮਲੇਰਕੋਟਲਾ ਨਗਰ ਕੌਂਸਲ ਦੇ ਵਿੱਚ 45% ਵੋਟਰ ਨੇ ਜੋ ਆਪਣੇ ਵੋਟ ਪਾ ਚੁੱਕੇ ਨੇ। ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਜ਼ਿਲ੍ਹਾ ਮਲੇਰਕੋਟਲਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਕੁੱਲ 63% ਵੋਟਰ ਜੋ ਨੇ, 4 ਵਜੇ ਤੱਕ ਕੁੱਲ 63% ਵੋਟਰ ਜੋ ਨੇ ਆਪਣੇ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 77% ਅਮਰਗੜ੍ਹ ਦੇ ਵਿੱਚ, 65% ਅਹਿਮਦਗੜ੍ਹ ਦੇ ਵਿੱਚ, ਤੇ ਮਲੇਰਕੋਟਲਾ ਨਗਰ ਕੌਂਸਲ ਦੇ ਵਿੱਚ 61% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। 4 ਵਜੇ ਤੱਕ ਦੀ ਇਹ ਰਿਪੋਰਟ ਹੈ। ਆਕਾਸ਼ਵਾਣੀ ਪਟਿਆਲਾ ਲਈ ਮਲੇਰਕੋਟਲਾ ਤੋਂ ਮੁਹੰਮਦ ਇਮਤਿਆਜ਼।
2: ਇਹ ਸੀ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ ਤੇ ਮਲੇਰਕੋਟਲਾ ਵਿਖੇ ਚੱਲ ਰਹੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਚੋਣਾਂ ਸੰਬੰਧੀ ਇੱਕ ਵਿਸ਼ੇਸ਼ ਰੇਡੀਓ ਰਿਪੋਰਟ। ਵਾਚਕ ਅਰਪਿੰਦਰ ਖਹਿਰਾ, ਵਿਸ਼ੇਸ਼ ਸਹਿਯੋਗ ਮੁਹੰਮਦ ਇਮਤਿਆਜ਼, ਪੇਸ਼ਕਸ਼ ਆਕਾਸ਼ਵਾਣੀ ਪਟਿਆਲਾ।
3: ਤੁਸੀਂ ਸੁਣ ਰਹੇ ਸੀ ਪਟਿਆਲਾ, ਮਲੇਰਕੋਟਲਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸੰਬੰਧੀ ਇੱਕ ਵਿਸ਼ੇਸ਼ ਰੇਡੀਓ ਰਿਪੋਰਟ। ਦੋਸਤੋ, ਵੋਟ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹਰ ਨਾਗਰਿਕ ਦਾ ਮੁੱਲ ਅਧਿਕਾਰ ਅਤੇ ਜ਼ਿੰਮੇਵਾਰੀ ਹੈ। ਲੋਕਤੰਤਰ ਵਿੱਚ ਸਰਕਾਰ ਵੀ ਜਿਹੜੀ ਲੋਕਾਂ ਦੁਆਰਾ ਚੁਣੀ ਜਾਂਦੀ ਹੈ, ਇਸ ਲਈ ਵੋਟ ਜਿਹੜੀ ਹੈ ਉਹ ਸਾਡੀ ਆਵਾਜ਼ ਦੇ ਤੌਰ 'ਤੇ ਸਾਬਿਤ ਹੁੰਦੀ ਹੈ। ਜੇ ਅਸੀਂ ਵੋਟ ਨਹੀਂ ਪਾਉਂਦੇ ਤਾਂ ਆਪਣੇ ਇਲਾਕੇ ਅਤੇ ਦੇਸ਼ ਦੇ ਭਵਿੱਖ ਬਾਰੇ ਫੈਸਲਾ ਕਰਨ ਦਾ ਜਿਹੜਾ ਮੌਕਾ ਵੀ ਅਸੀਂ ਗਵਾ ਦਿੰਦੇ ਹਾਂ। ਵੋਟ ਰਾਹੀਂ ਅਸੀਂ ਦੱਸਦੇ ਹਾਂ ਕਿ ਸਾਨੂੰ ਕਿਹੋ ਜਿਹੇ ਨੇਤਾ ਅਤੇ ਸਰਕਾਰ ਚਾਹੀਦੀ ਹੈ। ਇਸ ਲਈ ਸਾਡੀ ਰਾਏ ਪ੍ਰਗਟ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਇਹ ਇੱਕ ਤਰੀਕਾ ਹੁੰਦਾ ਹੈ। ਜਦੋਂ ਲੋਕ ਸੋਚ ਸਮਝ ਕੇ ਵੋਟ ਪਾਉਣ ਜਾਂਦੇ ਹਨ ਤਾਂ ਇਮਾਨਦਾਰ ਅਤੇ ਯੋਗ ਉਮੀਦਵਾਰਾਂ ਦੇ ਚੁਣੇ ਜਾਣ ਦੇ ਮੌਕੇ ਵਧੇਰੇ ਹੁੰਦੇ ਹਨ। ਇਸ ਨਾਲ ਦੇਸ਼ ਅਤੇ ਸਮਾਜ ਦਾ ਵਿਕਾਸ ਹੁੰਦਾ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਜਿਹੜਾ ਇੱਕ ਲੋਕਤੰਤਰ ਦੇਸ਼ ਹੈ ਅਤੇ ਲੋਕਤੰਤਰ ਦੀ ਤਾਕਤ ਲੋਕਾਂ ਦੀ ਭਾਗੀਦਾਰੀ ਵਿੱਚ ਹੀ ਹੈ। ਜਿੰਨੇ ਵੱਧ ਲੋਕ ਵੋਟ ਪਾਉਂਦੇ ਹਨ ਉਨਾ ਹੀ ਲੋਕਤੰਤਰ ਮਜ਼ਬੂਤ ਹੁੰਦਾ। ਸੜਕਾਂ, ਸਿੱਖਿਆ, ਸਿਹਤ ਸੇਵਾਵਾਂ, ਬਿਜਲੀ, ਪਾਣੀ ਅਤੇ ਹੋਰ ਰੋਜ਼ਗਾਰ ਵਰਗੇ ਮੁੱਦਿਆਂ 'ਤੇ ਪ੍ਰਭਾਵ ਪਾਉਣ ਲਈ ਵੋਟ ਬਹੁਤ ਜ਼ਰੂਰੀ ਹੈ। ਸਹੀ ਨੇਤ੍ਰਿਤਵ ਸਾਡੇ ਹੱਕਾਂ ਦੀ ਰੱਖਿਆ ਕਰ ਸਕਦਾ ਹੈ। ਅੱਜ ਦੀ ਪਾਈ ਗਈ ਵੋਟ ਆਉਣ ਵਾਲੀ ਪੀੜ੍ਹੀਆਂ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦੀ ਹੈ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਅਤੇ ਜਿਹੜੇ ਚੰਗੇ ਫੈਸਲੇ ਜਿਹੜੇ ਹੁੰਦੇ ਆ ਉਹ ਸਾਡੇ ਦੇਸ਼ ਨੂੰ ਹਮੇਸ਼ਾ ਤਰੱਕੀ ਦੇ ਰਾਹ ਵੱਲ ਲੈ ਕੇ ਜਾਂਦੇ ਹਨ। ਇਸ ਲਈ ਸਾਡੇ ਵੱਲੋਂ ਚੁਣਿਆ ਗਿਆ ਇੱਕ ਚੰਗਾ ਨੇਤਾ ਸਾਡੇ ਦੇਸ਼ ਦੀ ਤਰੱਕੀ ਦੇ ਵੀ ਅੱਗੇ ਤਰੱਕੀ ਨੂੰ ਵੀ ਅੱਗੇ ਵਧਾਉਂਦਾ ਹੈ ਅਤੇ ਸਾਡੇ ਦੇਸ਼ ਦੇ ਹਾਲਾਤ ਜਿਹੜੇ ਆ ਉਸ 'ਤੇ ਹੀ ਡਿਪੈਂਡ ਕਰਦੇ ਨੇ ਕਿ ਸਾਡਾ ਨੇਤਾ ਕਿਹੋ ਜਿਹਾ। ਅਤੇ ਜੇ ਲੋਕ ਕਿਸੇ ਨੀਤੀ ਜਾਂ ਪ੍ਰਬੰਧ ਨਾਲ ਸੰਤੁਸ਼ਟ ਨਹੀਂ ਹਨ ਤਾਂ ਵੋਟ ਰਾਹੀਂ ਬਦਲਾਅ ਲਿਆ ਸਕਦੇ ਹਨ। ਵੋਟ ਜਿਹੜੀ ਆ ਉਹ ਸ਼ਾਂਤੀਪੂਰਕ ਤਰੀਕੇ ਨਾਲ ਆਪਣੀ ਇੱਛਾ ਜਤਾਉਣ ਦਾ ਇੱਕ ਸਾਧਨ ਹੁੰਦਾ ਹੈ।

ਕਈ ਵਾਰੀ ਹੁੰਦਾ ਕਿ ਚੋਣਾਂ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਨਿਰਧਾਰਿਤ ਹੁੰਦੀਆਂ ਹਨ, ਅਤੇ ਇਸ ਲਈ ਇੱਕ ਵੋਟ ਦੇ ਨਤੀਜੇ ਨਾਲ ਵੀ ਹੈ ਜਿਹੜਾ, ਇੱਕ ਵੋਟ ਨਾ ਪੈਣੀ ਜਾਂ ਇੱਕ ਵੋਟ ਵੱਧ ਪੈਣੀ, ਉਸ ਨਾਲ ਵੀ ਵੋਟਾਂ ਦਾ ਜਿਹੜਾ ਨਤੀਜਾ ਉਹ ਬਦਲ ਜਾਂਦਾ, ਉਸ 'ਤੇ ਉਸਦਾ ਅਸਰ ਪੈਂਦਾ। ਸੋ ਵੋਟ ਇੱਕ ਅਧਿਕਾਰ ਨਹੀਂ ਹੈ, ਸਗੋਂ ਸਾਡੇ ਦੇਸ਼ ਪ੍ਰਤੀ ਸਾਡਾ ਫਰਜ਼ ਵੀ ਹੈ, ਅਤੇ ਹਰ ਯੋਗ ਨਾਗਰਿਕ ਨੂੰ ਜਿਹੜਾ ਸੋਚ ਵਿਚਾਰ ਕਰਕੇ ਵੋਟ ਪਾਉਣੀ ਚਾਹੀਦੀ ਹੈ, ਕਿਉਂਕਿ ਵੋਟ ਰਾਹੀਂ ਅਸੀਂ ਆਪਣੇ ਸਮਾਜ, ਰਾਜ ਅਤੇ ਦੇਸ਼ ਦਾ ਭਵਿੱਖ ਤੈਅ ਕਰਦੇ ਹਾਂ। ਇਸ ਲਈ ਵੋਟ ਪਾਉਣੀ ਜਿਹੜੀ ਉਹ ਕਦੇ ਸਕਿੱਪ ਨਾ ਕਰੋ, ਆਪਣੀ ਵੋਟ ਜਿਹੜਾ, ਆਪਣਾ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਜ਼ਰੂਰ ਰੱਖੋ, ਅਤੇ ਵੋਟ ਪਾਉਣ ਜ਼ਰੂਰ ਜਾਓ, ਤਾਂ ਕਿ ਜਿਹੜਾ ਸਾਡਾ ਭਵਿੱਖ ਹੈ ਉਹ ਸੁਨਹਿਰੇ ਹੱਥਾਂ ਵਿੱਚ ਜਾਏ, ਅਤੇ ਜਿਹੜਾ ਸਾਡਾ ਦੇਸ਼ ਵੀ ਹੈ ਉਹ ਹੋਰ ਅੱਗੇ ਵਧੀਆ ਜਿਹੜਾ ਹੈ ਚਮਕੇ।

ਸਾਡੀ ਸਾਡੇ ਮੁਲਕ ਦੀ ਜਾਨ ਪਹਿਚਾਣ ਸ਼ਾਨ ਤਿਰੰਗਾ। ਇਸ ਤਿਰੰਗੇ ਦੀ ਸ਼ਾਨ ਲਈ ਆਜ਼ਾਦੀ ਦੇ ਪਰਵਾਨਿਆਂ ਨੇ, ਸੀਮਾਵਾਂ ਦੀ ਰੱਖਿਆ ਕਰਦੇ ਸੂਰਵੀਰ ਬਹਾਦਰ ਸੈਨਿਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਪਰ ਤਿਰੰਗੇ ਦੀ ਸ਼ਾਨ ਨੂੰ ਚੁੱਕਣ ਨਹੀਂ ਦਿੱਤਾ। ਆਓ ਇਸ ਤਿਰੰਗੇ ਦੀ ਸ਼ਾਨ ਨੂੰ ਸਮਝੀਏ ਤੇ ਉਹਨਾਂ ਅਣਜਾਣ ਲੋਕਾਂ ਨੂੰ ਵੀ ਸਮਝਾਈਏ ਕਿ ਕੁਰਬਾਨੀਆਂ ਨਾਲ ਸਿੰਜਿਆ ਸਾਡਾ ਰਾਸ਼ਟਰੀ ਪ੍ਰਤੀਕ ਤਿਰੰਗਾ ਸੱਚੀ ਸੁੱਚੀ ਸ਼ਾਨ ਦਾ ਪ੍ਰਤੀਕ ਹੈ। ਕੁਝ ਅਣਜਾਣ ਲੋਕ ਹਾਲੇ ਵੀ ਜਾਣੇ ਅਣਜਾਣੇ ਵਿੱਚ ਤਿਰੰਗੇ ਦੀ ਸ਼ਾਨ ਵਿੱਚ ਕੋਤਾਹੀ ਕਰ ਜਾਂਦੇ ਨੇ। ਸਾਡੇ ਮੁਲਕ ਦੀਆਂ ਉਮੀਦਾਂ ਦਾ ਪ੍ਰਤੀਕ ਸਾਡੀ ਪਹਿਚਾਣ ਹੈ ਰਾਸ਼ਟਰੀ ਤਿਰੰਗਾ। ਤਿਰੰਗੇ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਸਨੇਹ ਤੇ ਸਤਿਕਾਰ ਹੈ, ਪਰ ਫਿਰ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਨੇ ਜਿੱਥੇ ਕਿ ਲੋਕਾਂ ਵਿੱਚ ਤਿਰੰਗੇ ਦੇ ਸਨਮਾਨ ਪ੍ਰਤੀ ਪੂਰਨ ਜਾਣਕਾਰੀ ਦੀ ਕਮੀ ਪਾਈ ਜਾਂਦੀ ਹੈ। ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਹੋਨਰ ਐਕਟ 1971, ਫਲੈਗ ਕੋਡ ਆਫ ਇੰਡੀਆ 2002 ਤਹਿਤ ਅਜਿਹੇ ਕਾਨੂੰਨ ਵਿਵਸਥਾਵਾਂ ਤੇ ਮਾਪਦੰਡ ਬਣਾਏ ਗਏ ਨੇ ਜੋ ਰਾਸ਼ਟਰੀ ਤਿਰੰਗੇ ਦੇ ਸਨਮਾਨ ਵਿੱਚ ਸਾਡਾ ਮਾਰਗਦਰਸ਼ਨ ਕਰਦੇ ਨੇ। ਜੋ ਕੋਈ ਵੀ ਰਾਸ਼ਟਰੀ ਤਿਰੰਗੇ ਨੂੰ ਜਨਤਕ ਤੌਰ ਤੇ ਜਾਂ ਫਿਰ ਕਿਸੇ ਵੀ ਜਗ੍ਹਾ ਤੇ ਜਲਾਉਂਦਾ ਹੈ ਜਾਂ ਇਸ ਦਾ ਅਪਮਾਨ ਕਰਦਾ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਤੇ ਦੋਵੇਂ ਵੀ ਹੋ ਸਕਦੇ ਨੇ ਜਦੋਂ ਵੀ ਰਾਸ਼ਟਰੀ ਤਿਰੰਗਾ ਫਹਿਰਾਇਆ ਜਾਵੇ, ਪਰ ਰਾਸ਼ਟਰੀ ਸਨਮਾਨ ਦੇ ਮਾਪਦੰਡਾਂ ਦਾ ਪੂਰਨ ਤੌਰ ਤੇ ਖਿਆਲ ਰੱਖਿਆ ਜਾਵੇ। ਰਾਸ਼ਟਰੀ ਤਿਰੰਗੇ ਦੀ ਰੇਸ਼ੋ, ਸਾਈਜ਼, ਉਚਾਈ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇ। ਕਾਗਜ਼ ਦੇ ਬਣੇ ਫਲੈਗ ਵੱਖ ਵੱਖ ਖੇਡ ਤੇ ਹੋਰ ਮੌਕਿਆਂ ਤੇ ਲੋਕਾਂ ਵੱਲੋਂ ਵਰਤੇ ਜਾ ਸਕਦੇ ਨੇ, ਪਰ ਪੂਰੇ ਸਨਮਾਨ ਦੇ ਨਾਲ। ਬਿਲਕੁਲ ਜੀ, ਉੱਚਾ ਸੁੱਚਾ ਸਾਡਾ ਤਿਰੰਗਾ ਸਾਡੀ ਸ਼ਾਨ।

0: आकाशवाणी एट 90।
1: ਸੁਣਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ ਸਾਡੇ ਸਾਥ ਹੋ ਰਹੇ ਨੇ ਤੇ ਹੁਣ ਸੁਣਦੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਪੰਜਾਬ ਵਿੱਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 113 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈਆਂ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ ਕੀਤੀ ਹੈ ਅਤੇ ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਅਤੇ ਲੂ ਦੀ ਮਾਰ ਹੇਠ ਨੇ।

0: ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਹੈ ਕਿ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕ ਜੱਜ ਪ੍ਰਕਾਸ਼ ਪ੍ਰਭਾਕਰ ਨੌਲਿਕਰ ਕਰਨਗੇ। ਜਨਗਣਨਾ ਕਮਿਸ਼ਨਰ ਦੇ ਨਾਲ ਸਾਬਕਾ IAS ਅਧਿਕਾਰੀ ਦੁਰਗਾ ਸ਼ੰਕਰ ਮਿਸ਼ਰਾ, ਸਾਬਕ IPS ਅਧਿਕਾਰੀ ਬਾਲਾ ਜੀ ਸ਼੍ਰੀਵਾਸਤਵ ਅਤੇ ਅਰਥ ਸ਼ਾਸਤਰੀ ਡਾ. ਸ਼ਮਿਕਾ ਰਵੀ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵਿੱਚ ਇੱਕ ਜੁਆਇੰਟ ਸਕੱਤਰ ਮੈਂਬਰ ਸਕੱਤਰ ਵਜੋਂ ਕੰਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਲਾਲ ਕਿਲ੍ਹੇ ਤੋਂ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਜਨਸੰਖਿਆ ਤਬਦੀਲੀ ਬਾਰੇ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ।
1: मैं आज देश के सामने एक चिंता एक चुनौती के संबंध में आगाह करना चाहता हूँ। षड्यंत्र के तहत देश की डेमोग्राफी को बदला जा रहा है, एक नए संकट के बीज बोए जा रहे हैं और ये घुसपैठिए मेरे देश के नौजवानों की रोजी रोटी छीन रहे हैं, एक घुसपैठिए मेरे देश की बहन बेटियों को निशाना बना रहे हैं, ये बर्दाश्त नहीं होगा। ये घुसपैठिए भोले भाले आदिवासियों को भ्रमित करके उनकी जमीनों पर कब्जा कर रहे हैं, ये देश सहन नहीं करेगा और इसलिए एक हाई पावर्ड डेमोग्राफी मिशन शुरू करने का निर्णय किया है।
0: ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਚ ਗੈਰ ਕੁਦਰਤੀ ਤਬਦੀਲੀ ਹੋ ਰਹੀ ਹੈ ਜੋ ਦੇਸ਼ ਦੇ ਵਰਤਮਾਨ ਅਤੇ ਭਵਿੱਖ ਲਈ ਇੱਕ ਮਹੱਤਵਪੂਰਨ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਜਨਸੰਖਿਆ ਤਬਦੀਲੀ ਇੱਕ ਗੰਭੀਰ ਮੁੱਦਾ ਹੈ ਜੋ ਨਾ ਸਿਰਫ਼ ਦੇਸ਼ ਦੀ ਪ੍ਰਭੂਸੱਤਾ ਸਗੋਂ ਰਾਸ਼ਟਰੀ ਸੁਰੱਖਿਆ, ਕਾਨੂੰਨ ਵਿਵਸਥਾ, ਸਮਾਜਿਕ ਢਾਂਚੇ ਵਿੱਚ ਡੂੰਘੀਆਂ ਤਬਦੀਲੀਆਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਸੁਰੱਖਿਆ ਨਾਲ ਵੀ ਸਬੰਧਤ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਮੇਟੀ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਗੈਰ ਕੁਦਰਤੀ ਕਾਰਨਾਂ ਕਰਕੇ ਭਾਰਤ ਵਿੱਚ ਜਨਸੰਖਿਆ 'ਚ ਹੋਣ ਵਾਲੀ ਤਬਦੀਲੀ ਦਾ ਵਿਆਪਕ ਮੁਲਾਂਕਣ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਸਾਂਚੂ ਸਰਹੱਦੀ ਚੌਕੀ 'ਤੇ BSF ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਖਤਰੇ ਮਹੱਤਵਪੂਰਨ ਬਣੇ ਰਹਿੰਦੇ ਨੇ, ਪਰ ਦੇਸ਼ ਦੇ ਅੰਦਰ ਅਜਿਹੇ ਖਤਰਿਆਂ ਦੀ ਸਹਾਇਤਾ ਕਰਨ ਵਾਲੇ ਅੰਦਰੂਨੀ ਅਨਸਰਾਂ 'ਤੇ ਵੀ ਲਗਾਤਾਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
2: ड्रोन और अन्य उपकरण के लिए भारत सरकार ड्रोन रोधी संयंत्र लगाने की शुरुआत अगले 6 माह में ही कर लेगी, परंतु ड्रोन उतरता तो भारत की भूमि में है, कौन इसके अंदर के मटेरियल को देश विरोधी कार्यों के लिए उपयोग करता है, इस पर हमारी पैनी नजर होनी चाहिए और इसके न्यूट्रलाइजेशन के लिए सिविल अथॉरिटी और डिस्ट्रिक्ट पुलिस से हमारा जीवंत संपर्क होना चाहिए और परिणाम लक्षी कार्यवाही भी हमने करनी पड़ेगी।
0: श्री शाह ने कहा कि व्यापक सरहदी सुरक्षा नु यकीनी बनाने लिए सीमा सुरक्षा बल, हथियारबंद बलों, स्थानक प्रशासन ते नागरिकों की शमूलियत वाले बहुपदरी 4 नुकाती सुरक्षा ग्रेड की जरूरत है। ਗ੍ਰਹਿ ਮੰਤਰੀ ਨੇ ਆਪਰੇਸ਼ਨ ਸੰਦੂਰ ਦੌਰਾਨ ਸੀਮਾ ਸੁਰੱਖਿਆ ਬਲ BSF ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਨਾ ਸਿਰਫ਼ ਮਜ਼ਬੂਤੀ ਨਾਲ ਸਰਹੱਦ ਦੀ ਰਾਖੀ ਕੀਤੀ ਹੈ ਸਗੋਂ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦਾ ਮਨੋਬਲ ਵੀ ਵਧਾਇਆ ਹੈ। ਉਨ੍ਹਾਂ ਨੇ ਸਰਹੱਦ ਨੂੰ ਪੂਰੀ ਤਰ੍ਹਾਂ ਅਭੇਦ ਬਣਾਉਣ ਲਈ BSF, ਫੌਜ, ਪ੍ਰਸ਼ਾਸਨ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਕੇ ਇੱਕ 4 ਪੱਧਰੀ ਗ੍ਰਿਡ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਕੁਐਡ ਦੇਸ਼ਾਂ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਗੱਠਜੋੜ ਦੇ ਏਜੰਡੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਹਿੰਦ ਪ੍ਰਸ਼ਾਂਤ ਨਾਲ ਸੰਬੰਧਿਤ ਖੇਤਰੀ ਅਤੇ ਆਲਮੀ ਘਟਨਾਕ੍ਰਮ 'ਤੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ 'ਚ ਐਡੀਸ਼ਨਲ ਸਕੱਤਰ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਮੀਟਿੰਗ ਨੇ ਕੁਆਡ ਦੀ ਇੱਕ ਆਜ਼ਾਦ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਦੱਸਿਆ ਕਿ ਗੱਲਬਾਤ ਕੁਆਡ ਸਹਿਯੋਗ ਦੇ 4 ਮੁੱਖ ਥੰਮਾਂ 'ਤੇ ਕੇਂਦਰਿਤ ਰਹੀ। ਇਹ ਨੇ ਸਮੁੰਦਰੀ ਅਤੇ ਸਰਹੱਦ ਪਾਰ ਸੁਰੱਖਿਆ, ਆਰਥਿਕ ਖੁਸ਼ਹਾਲੀ, ਮਹੱਤਵਪੂਰਨ ਅਤੇ ਉਭਰੀਆਂ ਤਕਨਾਲੋਜੀਆਂ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਪ੍ਰਤੀਕਰਮ। ਸ੍ਰੀ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਕੁਆਡ ਦੇਸ਼ਾਂ ਨੇ ਅੱਜ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਸਹਿਯੋਗ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਸਮੁੰਦਰੀ ਨਿਗਰਾਨੀ ਦੇ ਖੇਤਰ ਵਿੱਚ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਵਿਰੋਧੀ ਪਹਿਲਕਦਮੀ ਕੁਆਡ ਸਹਿਯੋਗ ਦਾ ਇੱਕ ਮਹੱਤਵਪੂਰਨ ਥੰਮ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰ ਪਾਲਿਕਾਵਾਂ ਲਈ ਵੋਟਿੰਗ ਕੁਝ ਥਾਵਾਂ 'ਤੇ ਗੜਬੜੀ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈ ਹੈ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮੀ 5 ਵਜੇ ਖਤਮ ਹੋਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ

0: 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਸੂਬੇ ਭਰ ਦੇ ਕੁੱਲ 1896 ਵਾਰਡਾਂ ਤੋਂ 7555 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
1: ਪੰਜਾਬ ਰਾਜ ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ 61.5% ਪੋਲਿੰਗ ਦਰਜ ਕੀਤੀ ਗਈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਨੇ MC ਦੀਨਾਨਗਰ, MC ਗੁਰਦਾਸਪੁਰ, MC ਕਾਦੀਆਂ ਅਤੇ MC ਸ਼ਾਮ 84 ਦੇ ਮੈਂਬਰਾਂ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਨਗਰ ਪਾਲਿਕਾਵਾਂ ਲਈ ਚੋਣ ਪ੍ਰੋਗਰਾਮ ਅੱਜ ਦੀਆਂ ਚੋਣਾਂ ਵਿੱਚ ਸ਼ਾਮਲ ਨਹੀਂ ਸੀ। ਚੋਣ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ 30 ਮਈ ਤੋਂ ਸ਼ੁਰੂ ਹੋਵੇਗੀ ਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੋਵੇਗੀ। ਕਾਗਜ਼ਾਂ ਦੀ ਜਾਂਚ 4 ਜੂਨ ਨੂੰ ਹੋਵੇਗੀ ਤੇ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ 5 ਜੂਨ ਹੈ। ਇਹਨਾਂ ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਹੋਣਗੀਆਂ ਤੇ ਵੋਟਾਂ ਦੀ ਗਿਣਤੀ ਵੋਟਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਹੋਵੇਗੀ। 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਨਗਰ ਨਿਗਮ ਚੋਣਾਂ ਨੂੰ ਇੱਕ ਮੁੱਖ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਇੱਕ ਬਹੁਕੋਣੀ ਮੁਕਾਬਲਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਨਾਲ ਮੈਂ ਚੰਚਲ ਸ਼ਰਮਾ।
0: ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੇ ਭੁਗਤਾਨ ਗੇਟਵੇ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀ ਨਾਲ ਵੇਰਵੇ ਸਹਿਤ ਚਰਚਾ ਕੀਤੀ ਹੈ। ਮੀਟਿੰਗ ਦੌਰਾਨ ਸ੍ਰੀ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਇੱਕ ਸਹਿਜ ਅਤੇ ਸੁਰੱਖਿਅਤ ਭੁਗਤਾਨ ਪ੍ਰਣਾਲੀ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੈਂਕਾਂ ਨੂੰ ਸਮੇਂ ਸਿਰ ਲੈਣ ਦੇਣ ਭੁਗਤਾਨ ਮੁੱਦਿਆਂ ਦੇ ਤੁਰੰਤ ਹੱਲ ਅਤੇ ਵਾਧੂ ਜਾਂ ਅਸਫਲ ਭੁਗਤਾਨਾਂ ਦੇ ਮਾਮਲਿਆਂ ਵਿੱਚ ਆਟੋਮੈਟਿਕ ਰਿਫੰਡ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਭੁਗਤਾਨ ਪ੍ਰੋਟੋਕੋਲ ਸਥਾਪਿਤ ਕਰਨ ਲਈ CBSE ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਿੱਖਿਆ ਮੰਤਰੀ ਨੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਉੱਨਤ ਤਕਨੀਕੀ ਸੁਰੱਖਿਆ ਉਪਾਅ, ਅਸਲ ਸਮੇਂ ਦੀ ਨਿਗਰਾਨੀ ਅਤੇ ਇੱਕ ਤੇਜ਼ ਸ਼ਿਕਾਇਤ ਨਿਵਾਰਨ ਵਿਧੀ ਲਈ ਵੀ ਕਿਹਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੀ ਸਥਿਤੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਛੱਤੀਸਗੜ੍ਹ, ਪੂਰਬੀ ਰਾਜਸਥਾਨ, ਝਾਰਖੰਡ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਅਜਿਹੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਲੂ ਦੀ ਸਥਿਤੀ ਬਾਰੇ ਯੈਲੋ ਅਲਰਟ ਜਾਰੀ ਕੀਤਾ। ਰਾਸ਼ਟਰੀ ਰਾਜਧਾਨੀ ਵਿੱਚ ਅਜਿਹੀ ਸਥਿਤੀ ਕੱਲ੍ਹ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ 'ਚ ਸਿਰਸਾ 46 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਰਿਹਾ। ਉੱਤਰ ਪ੍ਰਦੇਸ਼ ਵੀ ਅੱਤ ਦੀ ਗਰਮੀ ਅਤੇ ਲੂ ਤੋਂ ਕੋਈ ਰਾਹਤ ਨਹੀਂ ਹੈ। ਕਈ ਥਾਵਾਂ 'ਤੇ ਤਾਪਮਾਨ 43 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੈ। ਬੁੰਦੇਲਖੰਡ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। ਲਗਭਗ ਹਰ ਜ਼ਿਲ੍ਹੇ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। IPL ਕ੍ਰਿਕਟ ਵਿੱਚ ਅੱਜ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਗੁਜਰਾਤ ਟਾਈਟਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੀ ਜੇਤੂ ਟੀਮ ਸਿੱਧੇ IPL 2026 ਦੇ ਫਾਈਨਲ ਵਿੱਚ ਪਹੁੰਚ ਜਾਏਗੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਅਗਲੇ 6 ਮਹੀਨਿਆਂ ਅੰਦਰ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਪੰਜਾਬ ਵਿੱਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 113 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈਆਂ ਨੇ ਅਤੇ ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਅਤੇ ਲੂ ਦੀ ਮਾਰ ਹੇਠ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਤੁਸੀਂ ਸੁਣ ਰਹੇ ਹੋ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਲਾ ਲਓ, ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਵਿੱਚ ਸ਼ਾਮ ਦੇ ਠੀਕ 7:40 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ, ਅਤੇ ਪ੍ਰੋਗਰਾਮ 7:40 ਤੋਂ ਲੈ ਕੇ ਤੁਸੀਂ 8:15 ਤੱਕ ਸੁਣੋਗੇ ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੀ ਫਰਮਾਇਸ਼ 'ਤੇ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ। ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤੁਸੀਂ ਕੀ ਕਰਨਾ ਹੈ, ਤੁਸੀਂ ਸਾਨੂੰ ਆਪਣੀ ਪਸੰਦ ਦਾ ਗੀਤ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਜੇ ਉਹ ਦੱਸਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਤੁਸੀਂ ਡਾਇਲ ਕਰਨਾ, ਨੰਬਰ ਹੈ ਜੀ 0175-22-80-494। ਇਸ ਨੰਬਰ ਉੱਤੇ ਤੁਸੀਂ ਫੋਨ ਮਿਲਾ ਕੇ ਆਪਣਾ ਕੋਈ ਵੀ ਗੀਤ, ਚਾਹੇ ਉਹ ਕਿਸੇ ਹਿੰਦੀ ਫਿਲਮ ਦਾ ਹੋਏ ਚਾਹੇ ਪੰਜਾਬੀ ਗੀਤ ਹੋਏ, ਤਾਂ ਤੁਸੀਂ ਉਹ ਗੀਤ ਸਾਨੂੰ ਇਸ ਪ੍ਰੋਗਰਾਮ ਵਿੱਚ ਦੱਸ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਜ਼ਰੂਰ ਸੁਣਵਾਈਏ। ਤੇ ਆਓ ਜੀ, ਨੰਬਰ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ, 0175-2280-400

0: ਜੀ, ਸਾਡੇ ਅੱਜ ਦੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ, ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਜੀ?
1: ਅਨਮੋਲ ਕੀ ਦਾਦੀ ਬੋਲ ਰਹੀ ਹਾਂ ਜੀ।
0: ਠੀਕ ਹੈ ਜੀ, ਕਿਆ ਹਾਲ ਚਾਲ ਹੈ? ਠੀਕ ਠਾਕ ਹੋ?
1: ਹਾਂਜੀ, ਬਸ ਠੀਕ ਹੈ ਜੀ।
0: ਠੀਕ ਹੈ ਜੀ। ਅਤੇ ਅਨਮੋਲ ਜੀ ਗੱਲ ਕਰ ਰਹੇ ਸੀ ਪਹਿਲਾਂ, ਹੈ ਨਾ?
1: ਹਾਂਜੀ ਹਾਂਜੀ,
0: ਅਤੇ ਜੇ
1: ਇਹ
0: ਉਹ ਗੱਲ,
1: ਥੋੜ੍ਹਾ ਮੈਨੇ ਬੋਲਾ ਇਸਕੋ ਪ੍ਰੋਬਲਮ ਹੈ ਨਾ, ਪਤਾ ਨਹੀਂ ਆਪਕੋ ਇਸਕੀ ਬਾਤ ਸਮਝ
0: ਨਹੀਂ
1: ਆਏਗੀ
0: ਨਹੀਂ
1: ਕਿ
0: ਬਿਲਕੁਲ
1: ਨਹੀਂ।
0: ਸਮਝ ਆ ਰਹੀ ਹੈ, ਆਪ ਕੋਈ ਬਾਤ ਨਹੀਂ ਸੇ ਬਾਤ ਕਰਾਈ ਹੈ ਹਮਾਰੀ, ਮੁਝੇ

0: ਆਓ ਜੀ ਗੱਲ ਕਰ ਲੈਂਦੇ ਸਾਡੇ ਅੱਜ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: हेलो,
0: ਸਤਿ ਸ਼੍ਰੀ ਅਕਾਲ ਜੀ।
1: नमस्कार मैडम जी।
0: ਹਾਂਜੀ, ਕੌਣ ਬੋਲ ਰਹੇ ਹੋ ਜੀ? ਸਰੋਤਿਆਂ ਨੂੰ ਨਾਮ ਦੱਸੋ।
1: नाम संत राम, पिंड बल्ला, डिस्ट्रिक्ट पटियाला जी।
0: ਠੀਕ ਹੈ ਜੀ, ਕੀ ਹਾਲ ਚਾਲ ਹੈ?
1: बहुत चंगा मैडम, एफएम सुन के और बढ़िया हो जाता।
0: ਠੀਕ ਹੈ ਜੀ, ਤੇ ਕਿਹੜੇ
1: जी
0: ਕਿਹੜੇ ਪ੍ਰੋਗਰਾਮ ਸੁਣਦੇ ਹੋ? ਸਾਡੇ ਸਾਰੇ ਪ੍ਰੋਗਰਾਮ ਸੁਣਦੇ ਹੋ?
1: तो नाम सुन रहे, बहुत देर से पुराने श्रोते हैं मैडम।
0: ਠੀਕ ਹੈ ਜੀ,
1: रेडियो नाल बहुत दोस्ती है जी।
0: ਚਲੋ ਬਹੁਤ ਅੱਛੀ ਗੱਲ ਹੈ ਜੀ।
1: जी जी
0: ਤੇ
1: हाँ
0: ਕਿਹੜਾ
1: जी,
0: ਗੀਤ ਸੁਣਨਾ ਚਾਹੋਗੇ ਅੱਜ ਪ੍ਰੋਗਰਾਮ ਵਿੱਚ?
1: ਅੱਜ ਗੀਤ ਸੁਣਾਓ ਜੀ, ਮਸਦੀਕ ਤੇ ਰਣਜੀਤ ਕੌਰ ਦਾ ਰਾਣੀ ਸੁੰਦਰਾਂ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ।
1: ਥੈਂਕ ਯੂ ਮੈਡਮ, ਥੈਂਕ ਯੂ।
0: ਧੰਨਵਾਦ ਜੀ। ਆਓ ਸੁਣਦੇ ਜਿਨ੍ਹਾਂ ਦੀ ਪਸੰਦ ਹੈ ਕੀ।
2: ਪੂਰਨ ਜਤੀ ਰਾਣੀ ਸੁੰਦਰਾਂ ਦੇ ਰੰਗ ਮਹਿਲਾਂ ਚੋਂ ਪਹਿਰ ਦੇ ਤੜਕੇ ਜਾਗ ਕੇ ਗੁਰੂ ਗੋਰਖ ਦੇ ਟਿੱਲੇ ਦਾ ਰਾਹ ਫੜਦਾ ਹੈ ਜਾਂਦੇ ਪੂਰਨ ਸਾਧ ਨੂੰ ਰਾਣੀ ਸੁੰਦਰਾਂ ਅਰਜੋਈਆਂ ਕਰਦੀਏ ਅਲਾਵੀਏ।

0: ਆਓ ਸੁਣਦੇ ਹਾਂ ਜੀ, ਸਾਡੇ ਨਾਲ ਕੌਣ ਆਨਲਾਈਨ ਨੇ ਅਗਲੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਮੈਂ ਜੁਮਾ ਮੀਰ ਬੋਲਦਾ ਜੀ, ਅਦਾਲਤ ਬਾਜ਼ਾਰ ਪਟਿਆਲਾ ਤੋਂ ਜੀ।
0: ਠੀਕ ਹੈ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਹਾਂ ਠੀਕ ਠਾਕ ਹਾਂ।
0: ਠੀਕ ਹੈ ਜੀ, ਪ੍ਰੋਗਰਾਮ ਸੁਣਦੇ ਰਹਿੰਦੇ ਹੋ ਸਾਡੇ?
1: ਹਾਂ ਜੀ ਹਾਂ, ਸੁਣਦੇ ਰਹਿੰਦੇ ਜੀ, ਹੁਣ 7 ਵਜੇ ਆਏ ਤੇ ਜੀ, ਕੰਮ ਤੋਂ ਸੁਣ ਰਿਹਾ ਜੀ।
0: ਠੀਕ ਹੈ ਜੀ, ਤੇ
1: ਇਹਨੇ ਵੀ ਸੁਣਦੇ ਆ ਜੀ।
0: ਠੀਕ ਹੈ ਜੀ, ਤੇ ਪਸੰਦੀਦਾ ਪ੍ਰੋਗਰਾਮ ਕਿਹੜਾ ਤੁਹਾਡਾ?
1: ਸਾਰੀ ਸੁਣੀ ਜਾਂਦੇ ਜੀ, ਢਾਈ ਵਾਲਾ ਵੀ ਸੁਣਦੇ ਆ, ਇਹ ਵੀ ਜੀ।
0: ਠੀਕ ਹੈ ਜੀ,
1: ਸਵੇਰੇ ਵੀ ਸੁਣਦੇ ਆ ਜੀ, ਗੁਰਬਾਣੀ ਵੀ ਸੁਣਦੇ ਆ
0: ਜੀ। ਚਲੋ ਬਹੁਤ ਵਧੀਆ ਗੱਲ ਹੈ ਜੀ, ਤੇ ਇਸ ਪ੍ਰੋਗਰਾਮ ਵਿੱਚ ਕੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਨਾ ਚਾਹੋਗੇ?
1: ਪ੍ਰੇਮ ਰੋਗ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ, ਬਹੁਤ ਸ਼ੁਕਰੀਆ ਫੋਨ ਕਰਨ ਲਈ। ਆਓ ਸੁਣਦੇ ਹਾਂ ਜੀ ਇਹਨਾਂ ਦੀ ਪਸੰਦ ਹੈ ਗੀਤ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਸ਼ਾਮ ਸੁਹਾਨੀ 100.2 MHz ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਅਤੇ ਹੁਣ ਸਮਾਂ ਹੋ ਗਿਆ ਜੀ ਕੁਝ ਚੋਣਵੀਆਂ ਖਬਰਾਂ ਦਾ। ਇਹ ਪ੍ਰੋਗਰਾਮ ਦਾ ਬਾਕੀ ਹਿੱਸਾ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਇਹਨਾਂ ਖਬਰਾਂ ਤੋਂ ਬਾਅਦ। ਆਓ ਸੁਣਦੇ ਹਾਂ ਚੋਣਵੀਆਂ ਖਬਰਾਂ।

ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿਚ ਹੋਈ। ਮੀਟਿੰਗ ਵਿਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਦੁਪਹਿਰ ਬਾਅਦ 2 ਵਜੇ ਤੱਕ 45.60 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਚੂ ਸਰਹੱਦੀ ਚੌਂਕੀ ਦਾ ਦੌਰਾ ਕੀਤਾ ਤੇ BSF ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਿੱਕਿਮ ਦੇ 3 ਦਿਨਾਂ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਓਟਾਵਾ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉੱਤਰ ਪ੍ਰਦੇਸ਼ ਦੇ ਆਗਰਾ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈਸ ਵੇ ਦੇ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਜਨਗਣਨਾ 2027 ਦੇ ਪਹਿਲੇ ਪੜਾਅ ਵਿਚ ਪੰਜਾਬ ਦੀ ਪ੍ਰਸ਼ਾਸਨਕ ਮਸ਼ੀਨਰੀ ਨੇ 11 ਜ਼ਿਲ੍ਹਿਆਂ ਤੇ 7 ਨਗਰ ਨਿਗਮਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪਟਿਆਲਾ ਜ਼ਿਲ੍ਹੇ ਵਿਚ ਖਾਸ ਚੈਕਿੰਗ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਅਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਪਹਿਲੇ ਕੁਆਲੀਫਾਇਰ ਮੁਕਾਬਲੇ ਵਿਚ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਇਆ ਸ਼ੁਰੂ। ਇਹ ਸੀ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

ਤੁਸੀਂ ਸੁਣ ਰਹੇ ਹੋ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸ਼ਾਮ ਰਾਤ ਦੇ ਠੀਕ 8:03 ਮਿੰਟ ਹੋ ਰਹੇ ਨੇ ਤੇ ਆ ਹੁਣ ਸੁਣ ਲੈਂਦੇ ਅਗਲਾ ਗੀਤ। ਜਦ ਤੱਕ ਤੁਸੀਂ ਸਾਨੂੰ ਕਾਲ ਕਰਦੇ ਆਪਣੀ ਫਰਮਾਇਸ਼ ਦੱਸਦੇ ਹੋ, ਅਸੀਂ ਕਰ ਰਹੇ ਹਾਂ ਤੁਹਾਡੇ ਫੋਨ ਦਾ ਇੰਤਜ਼ਾਰ। ਨੰਬਰ ਹੈ ਜੀ 0175-282-4994। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੀ ਫਰਮਾਇਸ਼। ਯਾਦ ਰਹੇ ਕਿ ਫਰਮਾਇਸ਼ ਹਿੰਦੀ ਜਾਂ ਪੰਜਾਬੀ ਕੋਈ ਵੀ ਹੋ ਸਕਦੀ ਹੈ। ਆਓ ਸੁਣਦੇ ਫਿਲਮ ਪਰਮਾਨੂ ਦਾ ਇਹ ਗੀਤ ਜਦ ਤੱਕ ਤੁਸੀਂ ਸਾਨੂੰ ਕਾਲ ਕਰਦੇ ਹੋ। ਆਵਾਜ਼ ਹੈ ਯਾਸਿਰ ਦੇਸਾਈ ਅਤੇ ਜੀਤ ਲੁਗਲਾਨੀ ਦੀ।

0: ਆਓ ਜੀ ਗੱਲ ਕਰ ਲੈਂਦੇ ਸਾਡੇ ਅੱਜ ਦੇ ਅਗਲੇ ਕਾਲਰ ਦੇ ਨਾਲ। ਹੈਲੋ ਹੈਲੋ ਹੈਲੋ ਹੈਲੋ ਜੀ, ਇਹਨਾਂ ਦਾ ਫੋਨ ਸ਼ਾਇਦ ਕੱਟ ਗਿਆ ਜੀ। ਇਹ ਬਾਗੜ ਜੀ ਸੀਗੇ ਤ੍ਰਿਪੁਰੀ ਪਟਿਆਲਾ ਤੋਂ, ਅਤੇ ਸੁਣਨਾ ਚਾਹੁੰਦੇ ਸੀ ਦਿਲਸ਼ਾਦ ਅਖਤਰ ਜੀ ਦੀ ਆਵਾਜ਼ ਵਿੱਚ ਗੀਤ। ਆਓ ਸੁਣਦੇ ਇਹਨਾਂ ਦੀ ਪਸੰਦ ਆਏ ਗੀਤ, ਇਸ ਗੀਤ ਨੂੰ ਸੁਣਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।

ਐਸੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਤੁਸੀਂ ਟਿਊਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਰਾਤ ਦੇ ਠੀਕ 8:15 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮੰਥਨ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਵੇਂ ਤੁਹਾਡਾ ਨਾਂ ਰੂਬਲ। ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਗੱਲਬਾਤ ਸੁਣਵਾ ਰਹੇ ਹਾਂ, ਵਿਸ਼ਾ ਹੈ ਵਾਤਾਵਰਣ ਪ੍ਰਤੀ ਸਾਡੀ ਸੰਜੀਦਗੀ। ਗੱਲਬਾਤ ਹੋਵੇਗੀ ਡਾਕਟਰ ਅਵਨੀਤ ਪਾਲ ਸਿੰਘ, ਡਾਕਟਰ ਸ਼ਿਲਪੀ ਵਰਮਾ ਤੇ ਐਡਵੋਕੇਟ ਬਲਬੀਰ ਸਿੰਘ ਬਲਿੰਗ ਹੋਣਾ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਰਿਪੂ ਦਮਨ ਸਿੰਘ। ਆਓ ਸੁਣਦੇ ਹਾਂ ਇਹ ਗੱਲਬਾਤ।

ਵਿਚਾਰ ਚਰਚਾ ਦਾ ਪ੍ਰੋਗਰਾਮ ਮੰਥਨ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ ਅਤੇ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਸਾਡੇ ਵਿਸ਼ੇਸ਼ ਸੱਦੇ 'ਤੇ ਸਾਡੇ ਨਾਲ ਜੁੜੇ ਨੇ ਡਾਕਟਰ ਅਵਨੀਤ ਪਾਲ ਸਿੰਘ ਅਸਿਸਟੈਂਟ

0: ਵਿੱਚ ਤਾਂ ਬਹੁਤ ਚੱਲਦਾ ਹੈ, ਲੇਕਿਨ ਸਾਡੇ ਪਰਸਨਲ ਤੌਰ 'ਤੇ ਹਰ ਇੱਕ ਸ਼ਹਿਰੀ ਦੀ ਇਨਸਾਨ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਵਾਤਾਵਰਨ ਨੂੰ ਕਿੱਦਾਂ ਸਾਂਭਣਾ ਹੈ। ਵਾਤਾਵਰਨ ਇਕੱਲਾ ਇਹ ਨਹੀਂ ਤੁਸੀਂ ਬੂਟੇ ਲਾ ਤੇ ਸਫਾਈ ਰੱਖਤੀ ਜਾਂ ਹੋਰ ਕੰਮ ਕਰਤੇ, ਵਾਤਾਵਰਨ ਸਾਰੇ ਮਾਹੌਲ ਡਿਪੈਂਡ ਕਰਦਾ ਤੁਹਾਡੇ ਜੋ ਆਲੇ ਦੁਆਲੇ ਮਾਹੌਲ ਹੈ ਜੀ, ਭਾਵੇਂ ਪੋਲੀਟੀਕਲ ਹੈ, ਭਾਵੇਂ ਸੋਸ਼ਲ ਹੈ, ਭਾਵੇਂ ਰਿਲੀਜੀਅਸ ਹੈ, ਹਰ ਚੀਜ਼ ਸਾਨੂੰ ਇਫੈਕਟ ਕਰਦੀ ਹੈ ਮੈਂਟਲੀ। ਸਪੈਸ਼ਲੀ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹਦੇ ਬਾਰੇ ਬਹੁਤ ਵੱਡਾ ਵਿਆਖਿਆਨ ਹੈ। ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਈ ਦਾਏ ਦਾਇਆ ਖੇਲੇ ਸਕਲ ਜਗਤ। ਸਾਰੀ ਦੁਨੀਆ ਦਾ ਮੁੱਦਾ, ਇਕੱਲੇ ਪੰਜਾਬ ਦਾ ਹਿੰਦੁਸਤਾਨ ਦਾ ਨਹੀਂ, ਸਾਰੇ ਵਰਲਡ ਦਾ ਮੁੱਦਾ ਅਤੇ ਸਾਰੀ ਦੁਨੀਆ ਵਾਸਤੇ ਹੈ ਇਹ ਵਾਤਾਵਰਨ। ਇਹਨੂੰ ਸਾਂਭਣਾ ਕਿਵੇਂ ਹੈ ਕਿ ਸਾਡੀ, ਬਾਬਾ ਕਹਿੰਦੇ ਆਪਣੇ ਹੱਥੀਂ ਆਪਣਾ ਆਪ ਹੀ ਕਾਰ ਸਵਾਰਨਾ, ਸਾਨੂੰ ਆਪ ਕੰਮ ਕਰਨੇ ਪੈਣੇ ਹੈ। ਜਿੱਦਾਂ ਸਾਡੇ ਪਟਿਆਲੇ ਪਾਰਕ ਹੈ ਜਾਂ ਤੁਸੀਂ ਆਪਣੇ ਕੋਈ ਮੁਹੱਲੇ 'ਚ ਕੰਮ ਕਰਦੇ ਹੋ ਸਾਂਝੇ ਰਲ ਕੇ, ਸਭ ਤੋਂ ਜੇ ਇਹਨੂੰ ਕਿਸੇ ਕੰਮ ਨੂੰ ਕਾਮਯਾਬ ਜ਼ਿੰਦਗੀ ਚਾੜਨਾ ਹੋਵੇ ਤਾਂ ਆਪਣੇ ਆਪ ਨੂੰ ਡਾਇਰੈਕਟ ਇਨਵੋਲਵ ਕਰਨਾ ਪਊਗਾ। ਅਸੀਂ ਹਰ ਚੀਜ਼ ਸਰਕਾਰ 'ਤੇ ਨਹੀਂ ਸਿੱਟ ਸਕਦੇ, ਸਰਕਾਰ ਨੂੰ ਬਲੇਮ ਕਰ ਦਿੰਦੇ ਹਾਂ, ਲੇਕਿਨ ਸਾਡੇ 'ਚ ਵੀ ਬਹੁਤ ਕਮੀਆਂ ਨੇ ਉਹਦੇ ਬਾਰੇ, ਉਹ ਆਪਾਂ ਅੱਗੇ ਗੱਲ ਕਰਦੇ ਰਹਾਂਗੇ
1: ਜੀ। ਅਵਨੀਤ ਜੀ, ਜਿਸ ਤਰ੍ਹਾਂ ਕਿ ਐਡਵੋਕੇਟ ਬਲਬੀਰ ਸਿੰਘ ਜੀ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ, ਪਰ ਜ਼ਿੰਮੇਵਾਰੀ ਤਾਂ ਉਦੋਂ ਬਣਦੀ ਹੈ ਜਦੋਂ ਅਸੀਂ ਅਹਿਮੀਅਤ ਸਮਝੀਏ, ਅਸੀਂ ਰਿਅਲਾਈਜ਼ ਕਰੀਏ ਕਿ ਵਾਤਾਵਰਨ 'ਚ ਕੋਈ ਦਿੱਕਤ ਹੈਗੀ ਹੈ।
2: ਰਿਪੂਦਮਨ ਜੀ, ਤੁਹਾਡਾ ਇਹ ਬਿਲਕੁਲ ਜਾਇਜ਼ ਪੁਆਇੰਟ ਹੈ। ਜੋ ਵਾਤਾਵਰਨ ਦੀ ਇਸ ਟਾਈਮ ਸਥਿਤੀ ਹੈ, ਜਿਸ ਕੰਡੀਸ਼ਨ 'ਚ ਅਸੀਂ ਵਾਤਾਵਰਨ ਨੂੰ ਮੌਜੂਦਾ ਸਮੇਂ ਦੇਖ ਰਹੇ ਹਾਂ, ਉਹ ਹਵਾ ਹੈ, ਪਾਣੀ ਹੈ, ਸਾਡਾ ਆਲਾ ਦੁਆਲਾ, ਜੇ ਸਾਨੂੰ ਇਹਦੀ ਸੰਜੀਦਗੀ ਸਮੇਂ ਨਾਲ ਅਸੀਂ ਇਹਨੂੰ ਸਮਝ ਲੈਂਦੇ ਤਾਂ ਸ਼ਾਇਦ ਅੱਜ ਇਹ ਹਾਲਾਤ ਸਾਨੂੰ ਨਾ ਦੇਖਣੇ ਪੈਂਦੇ। ਹਜੇ ਵੀ ਜੇ ਅਸੀਂ ਉਸ ਕਮਿਟਮੈਂਟ ਨਾਲ, ਵਾਤਾਵਰਨ ਨਾਲ ਆਪਣੇ ਆਪ ਨੂੰ ਇਨਵੋਲਵ ਕਰ ਲਈਏ, ਹਲੇ ਵੀ ਅਸੀਂ ਇਹਨੂੰ ਬਚਾ ਸਕਦੇ ਹਾਂ। ਐਡਵੋਕੇਟ ਸਾਹਿਬ ਉਹਨਾਂ ਨੇ ਬੜੀ ਸੋਹਣੀ ਗੱਲ ਆਖੀ, ਸਰਕਾਰਾਂ ਆਪਣੇ ਲੈਵਲ 'ਤੇ ਲੱਗਦੀਆਂ ਨੇ। ਇੱਕ ਪਿੱਛੇ ਜੇ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਜਿੰਨਾ ਵਣ ਮਹਾਂ ਉਤਸਵ ਦੇ ਦੌਰਾਨ ਅਸੀਂ ਪਲਾਂਟੇਸ਼ਨ ਦਾ ਪ੍ਰੋਗਰਾਮ ਪੂਰੇ ਮੁਲਕ 'ਚ ਹੁਣ ਤੱਕ ਕੀਤਾ, ਜੇ ਅਸੀਂ ਉਹਨੂੰ ਸਾਂਭ ਸਕਦੇ ਤਾਂ ਸਾਡਾ ਜਿਹੜਾ ਫੋਰੈਸਟ ਕਵਰ ਹੈ ਉਹ 33% ਤਾਂ ਕੀ ਇਸ ਤੋਂ ਕਿਤੇ ਵੱਧ ਕੇ ਹੋ ਸਕਦਾ ਸੀ। ਪ੍ਰੋਬਲਮ ਕਿੱਥੇ ਸੀ ਕਿ ਅਸੀਂ ਉਹਨੂੰ ਸਾਂਭਿਆ ਨਹੀਂ। ਹੁਣ ਵੀ ਜੇ ਅਸੀਂ ਸਾਂਭਣ ਦਾ ਹੀਲਾ ਕਰੀਏ, ਹੰਬਲਾ ਮਾਰੀਏ, ਤਾਂ ਹੀ ਅਸੀਂ ਵਾਤਾਵਰਨ ਨੂੰ ਸੰਭਾਲ ਸਕਦੇ ਹਾਂ। ਅਸੀਂ ਐਜ਼ ਇੰਡੀਵਿਜੂਅਲ ਜਦੋਂ ਤੱਕ ਅਸੀਂ ਕੰਟਰੀਬਿਊਟ ਨਹੀਂ ਕਰਦੇ, ਉਦੋਂ ਤੱਕ ਵਾਤਾਵਰਨ ਨੂੰ ਸੰਭਾਲਣਾ, ਇਹਨੂੰ ਮੇਨਟੇਨ ਕਰਨਾ, ਉਹ ਸਾਡੇ ਲਈ ਇੱਕ ਬੜਾ ਚੈਲੇਂਜ ਹੋਏਗਾ। ਹਰ ਸਾਲ ਅਸੀਂ ਇਹ ਕਹਿੰਦੇ ਹਾਂ ਕਿ ਇਸ ਸਾਲ ਗਰਮੀ ਪਿਛਲੇ ਸਾਲ ਤੋਂ ਵੱਧ ਕੇ ਹੈ, ਇਸ ਸਾਲ ਸਰਦੀ ਪਿਛਲੇ ਸਾਲ ਦੇ ਮੁਕਾਬਲੇ ਹੋਰ ਤਰ੍ਹਾਂ ਦਾ ਪੈਟਰਨ ਹੈ। ਸੋ ਇਹਨਾਂ ਚੀਜ਼ਾਂ ਨੂੰ ਤਾਂ ਅਸੀਂ ਸਮਝ ਲੈਂਦੇ ਹਾਂ, ਪਰ ਜਿਹੜਾ ਇਹਦੇ ਪਿੱਛੇ ਰੀਜ਼ਨ ਹੈ, ਗ੍ਰੀਨ ਕਵਰ, ਜਿਹੜਾ ਪਾਣੀ ਦਾ ਇੱਕ ਚੱਕਰ ਹੈ, ਜਲ ਚੱਕਰ ਹੈ, ਕੁਦਰਤ 'ਚ ਬਹੁਤ ਸਾਰੇ ਐਲੀਮੈਂਟਸ ਆਪਣੇ ਆਪ ਰੀਸਾਈਕਲ ਹੁੰਦੇ ਨੇ। ਜਦੋਂ ਤੱਕ ਅਸੀਂ ਉਹਨਾਂ ਦੀਆਂ ਬਰੀਕੀਆਂ ਨੂੰ ਨਹੀਂ ਸਮਝਾਂਗੇ, ਉਹਦੇ ਲਈ ਕੰਮ ਨਹੀਂ ਕਰਾਂਗੇ, ਉਦੋਂ ਤੱਕ ਵਾਤਾਵਰਨ ਨੂੰ ਸੰਭਾਲਣਾ ਸੰਭਵ ਨਹੀਂ ਹੋ ਸਕੇਗਾ
1: ਜੀ। ਡਾਕਟਰ ਸ਼ਿਲਪੀ, ਤੁਸੀਂ ਥਾਪਰ ਯੂਨੀਵਰਸਿਟੀ 'ਚ ਡਿਪਾਰਟਮੈਂਟ ਆਫ ਐਨਰਜੀ ਐਂਡ ਇਨਵਾਇਰਮੈਂਟ 'ਚ ਕੰਮ ਕਰਦੇ ਹੋ, ਆਪਣੀ ਸੇਵਾ ਨਿਭਾ ਰਹੇ ਹੋ ਬਤੌਰ ਅਸਿਸਟੈਂਟ ਪ੍ਰੋਫੈਸਰ, ਅਤੇ ਵਿਗਿਆਨ ਦਾ ਸਾਨੂੰ ਜਾਗਰੂਕ ਕਰਨ 'ਚ ਇੱਕ ਬਹੁਤ ਵੱਡਾ ਰੋਲ ਰਿਹਾ ਬੀਤੇ ਸਮਿਆਂ ਦੇ ਵਿੱਚ, ਇਨਵਾਇਰਮੈਂਟ ਨੂੰ ਲੈ ਕੇ, ਵਾਤਾਵਰਨ ਨੂੰ ਲੈ ਕੇ। ਅਤੇ ਅਕਸਰ ਹਰ ਸਾਲ ਹੀ, ਹਰ ਸਾਲ ਹਰ 6 ਮਹੀਨੇ ਬਾਅਦ ਕੁਝ ਅਜਿਹੀ ਅਪਡੇਟ, ਕੋਈ ਅਜਿਹਾ ਡੇਟਾ ਆ ਜਾਂਦਾ ਸਾਡੇ ਕੋਲ ਜਿਹੜਾ ਸਾਨੂੰ ਇਹ ਦੱਸਦਾ ਕਿ ਜ਼ਮੀਨ ਦੇ ਹੇਠਲਾ ਜਿਹੜਾ ਪਾਣੀ ਹੈ ਉਹਦਾ ਪੱਧਰ ਗਿਰਦਾ ਜਾ ਰਿਹਾ ਹੈ, ਜਿਹੜਾ ਧਰਤੀ ਦਾ ਟੈਂਪਰੇਚਰ ਹੈ ਉਹ ਵੱਧਦਾ ਜਾ ਰਿਹਾ। ਅਤੇ ਅਸੀਂ ਉਹਨਾਂ ਖਬਰਾਂ ਨੂੰ ਪੜ੍ਹਦੇ ਹਾਂ, ਉਹਨਾਂ ਜਾਣਕਾਰੀਆਂ ਨੂੰ ਇੱਕ ਦੂਸਰੇ ਨਾਲ ਸਾਂਝਾ ਕਰਦੇ ਹਾਂ, ਵਟਸਐਪ 'ਤੇ ਸਾਂਝਾ ਕਰਦੇ ਹਾਂ, ਮੋਬਾਈਲ 'ਤੇ, ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹਾਂ, ਪਰ ਇੱਕ ਲਿਮਿਟ ਤੋਂ ਅੱਗੇ ਜਾ ਕੇ ਅਸੀਂ ਕਦਮ ਨਹੀਂ ਚੁੱਕਦੇ ਕਿ ਅਸੀਂ ਇੱਕ ਪੋਜ਼ਿਟਿਵ, ਇੱਕ ਸਕਾਰਾਤਮਕ ਚੇਂਜ ਲੈ ਕੇ ਆ ਸਕੀਏ। ਕਿੱਥੇ ਕਮੀ ਰਹਿ ਰਹੀ ਹੈ ਸਾਡੇ ਐਫਰਟਸ ਦੇ ਵਿੱਚ ਕਿ ਅਵੇਅਰਨੈਸ ਡਰਾਈਵਸ ਤਾਂ ਬਹੁਤ ਹੁੰਦੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਅਤੇ ਹੋਰ ਸੰਸਥਾਵਾਂ ਦੇ ਵਿੱਚ ਵੀ। ਵਰਲਡ ਇਨਵਾਇਰਮੈਂਟ ਡੇ ਮਨਾਇਆ ਜਾਂਦਾ ਹੈ, ਦੇਸ਼ ਵਿਦੇਸ਼ 'ਚ ਈਵੈਂਟ ਰੱਖੇ ਜਾਂਦੇ ਨੇ, ਅਵੇਅਰਨੈਸ ਡਰਾਈਵ ਹੁੰਦੀਆਂ, ਕਮੀ ਕਿੱਥੇ ਰਹਿ ਰਹੀ ਹੈ?
3: ਮੈਨੂੰ ਲੱਗਦਾ ਹੈ ਹਾਲਾਂਕਿ ਸਰਕਾਰ ਕੀ ਤਰਫ ਸੇ ਬਹੁਤ ਸਾਰੇ ਐਫਰਟਸ ਲੱਗ ਰਹੇ ਹੈਂ ਔਰ ਸੋਸ਼ਲੀ ਵੀ ਬਹੁਤ ਸਾਰੇ ਲੋਕ ਇਨਵੋਲਵ ਹੈ, ਜੈਸੇ ਬਲਵੀਰ ਸਰ ਵੀ ਆਪਣੇ ਲੈਵਲ ਪੇ ਉਹਨੇ ਕੋਸ਼ਿਸ਼ ਕਰੀ ਹੈ। ਜੋ ਮੈਨੂੰ ਲੱਗਦਾ ਹੈ ਵੋ ਲੋਗੋ ਮੇ ਇੱਛਾ ਸ਼ਕਤੀ ਕੀ ਕਮੀ ਹੈ, ਉਨਕੋ ਪਤਾ ਸਭ ਕੁਛ ਹੈ ਲੇਕਿਨ ਵੋ ਕਰਨਾ ਨਹੀਂ ਚਾਹ ਰਹੇ। ਅਭੀ ਮੈਂ ਇੱਕ ਛੋਟਾ ਸਾ ਐਗਜ਼ਾਮਪਲ ਦੂੰ ਆਪਕੋ, ਮੈਂ ਅਭੀ ਟ੍ਰੇਨ ਸੇ ਆਈ ਹੂੰ ਸ਼੍ਰੀ ਗੰਗਾਨਗਰ ਸੇ, ਵਹਾਂ ਪੇ ਹਮ ਲੋਗ ਸੈਕਿੰਡ ਏਸੀ ਕੇ ਡੱਬੇ ਮੇ ਥੇ। ਹਰ ਆਪਕੋ ਪਤਾ ਹੀ ਹੋਗਾ ਹਰ ਡੱਬੇ ਕੇ ਬੀਚ ਮੇ ਡਸਟਬੀਨ ਲਗਾ ਹੋਤਾ ਹੈ ਜਹਾਂ ਪੇ ਡੱਬੇ ਕਾ ਕਨੈਕਸ਼ਨ ਹੋਤਾ ਹੈ।
1: ਜੀ,
3: ਮੇਰੇ ਸਾਥ ਇੱਕ ਫੈਮਿਲੀ ਬੈਠੀ ਥੀ, ਉਨਕੋ ਵੀ ਪਟਿਆਲਾ ਉਤਰਨਾ ਥਾ, ਉਹਨੇ ਕਿਹਾ ਕਿ ਆ ਪਾਣੀ ਕੀ ਬੋਟਲ ਸੇ ਪਾਣੀ ਪੀਆ ਰਾਸਤੇ ਮੇ ਔਰ ਆਪਣੀ ਸੀਟ ਕੇ ਨੀਚੇ ਖਿਸਕਾ ਦੀ। ਐਸਾ ਨਹੀਂ ਹੈ ਉਨਕੋ ਕਿ ਉਨਕੋ ਪਤਾ ਨਹੀਂ ਹੈ ਕਿ ਯਹਾਂ ਪੇ ਡਸਟਬੀਨ ਹੈ, ਡਸਟਬੀਨ ਮੇ ਡਾਲਨਾ ਹੈ। ਔਰ ਜੋ ਹਮਾਰਾ ਉਤਰਨੇ ਕਾ ਸਮੇਂ ਆਇਆ, ਹਮ ਲੋਗ ਵੋ ਆਗੇ ਥੇ, ਮੈਂ ਪੀਛੇ ਥੀ ਉਨਕੇ, ਮੈਨੇ ਉਨਕੋ ਪੂਛਾ, ਮੈਨੇ ਕਿ ਪਾਣੀ ਕੀ ਬੋਟਲ ਆਪਕੀ

0: वो कहते हैं हाँ जी हमारी है। तो फिर मैं उठाने लगी कि निकल के डब्बे से बाहर फेंक दूं, कहते हैं नहीं नहीं रहन दीजिए इसको नीचे डाल देते हैं। मैंने कहा नीचे क्यों डालना है आपने, जब आपको पता है कि डस्टबिन है बाहर तो हम इसको ले जाके डस्टबिन में डाल सकते हैं। तो मैंने वो बॉटल उठाई और वो डाला। ऐसा नहीं है कि उनको नहीं पता है, पता सबको है, बच्चे एक इच्छा शक्ति जिसे कहते हैं हम लोग, वो इच्छा शक्ति की कमी है हमारी सोसाइटी में एक्शन लेने के लिए।
1: बलबीर सिंह जी, जिस तरह की डॉक्टर शिल्पी ने कहा कि इच्छा दी कमी है, इंटेंशन दी कमी है, कि सानू पता तो बहुत सारी चीज़ां होंदियां,
2: जी
1: जिस तरह कि तुसीं पहला कहा कि गुरबाणी दे विच भी जिक्र आंदा है, ते होर भी बहुत सारे धर्म ग्रंथां च भी जिक्र
2: जी
1: आंदा है,
2: जी जी
1: ते बहुत सारे होर धर्म गुरु भी ने,
2: जी
1: धार्मिक संस्थावां भी ने,
2: जी
1: जिहड़ियां
2: जी
1: बार बार इन्हां चीज़ां बारे सानू सुनेहा दिंदियां आ रहियां ने, ते भविख विच भी असीं मान के चल सकते हां वी दिंदे रहणगे।
2: जी जी
1: पर सिर्फ कि इच्छा करके ही कमी आ रही है कि असीं अपनी निजी ज़िंदगी दे विच इन्ने ज़्यादा व्यस्त हो गए हैं कि असीं जानकारी पढ़ते हैं, 5-10 मिनट उसके बारे चर्चा करते हैं, तो उस तो बाद भुल जाते हैं, तो अपनी निजी ज़िंदगी च फिर उस राहे तुर पैंदे हैं।
2: सर बिजी तो हर इंसान है, वेला कोई नहीं। इतने साड़ी साइकी सेल्फिश हो गई सी, मैनू की, जिदा मैडम ने कहा बोतल गिर गया वो के मैनू की लेना है। ये सानू सेल्फ अपने आप उठना पेगा, एक जज्बा बनाना पैना, मिशन बनाना पैना, असं की करना, साड़ी ड्यूटी समाज प्रति की है, वातावरण प्रति की है, सानू सोचने की लोड़ है, असी खुद की करना है। ये बारे लोगों जागृत करना पेगा। हूँ साढ़े पार्क अमरीश जी भी आते हैं, होर बंदे आते, देखे उत्थे उन्होंने, असी वलंटरली उत्थे काम करते हैं। जो तुसी धार लो मन च कोई भी ऐसी काम करना, नथिंग इज इम्पोसिबल इन द वर्ल्ड। 20-30 साल पहला एनवायरमेंट ते ओबराय सिसल होटल शिमले उन्होंने मीटिंग रखी, छोटी जी एग्जाम्पल दिना, उत्थे मैं उस टाइम जब तुसी पानी की गल करते हो, मैं जिम्मेदार हाँ खेती करता, मैं पता एक विजन होंगी इंसान की, सोच होंगी है, जिस तरीके असी पानी का मिसयूज करते हैं ये पानी खत्म हो जाऊ। मैं उत्थे टॉपिक रखा, मैं एक एजेंडा यह है, कहीं नथिंग एजेंडा ही नहीं, कहीं गल ही नहीं करनी। आज सारी दुनिया पानी में सहक रही है, अगली लड़ाई जी होनी है पानी पीछे होनी है। दुनिया च हर चीज़ बनावटी बन गई है, बंदियां तो लैके जानवरों तो लैके फूड तो लैके नकली चावल बन गए, लेकिन अज तक पानी तो हवा नहीं बन सकिया, जिहड़ी कि सर्वाइवल है। तुसी कपड़े बिना रह लोगे, गड्डी बिना रह लोगे, लेकिन पानी तो हवा बने रहना है। ये वास्ते सानू रल मिल के सारे परिवारक तौर पर संसारक तौर पर रल मिल के सोचना पेगा कि असी अपने सिस्टम कि बचा है।
1: बड़ी चिंताजनक स्थिति है कि पंजाब के 5 ज़िले अजिहे ने, 5 डिस्ट्रिक्ट अजिहियां ने जिहड़ियां डार्क जोन च ने
2: जी
1: ग्राउंड वाटर लेवल नूं लैके, तो उहदे चों पटियाला ते मोहाली दोवें ज़िले जिथे असी बैठे हाँ ते साडा गुआंढी ज़िला, दोवें ही अजिहे ज़िले ने जिहड़े कि आने वाले समय च ग्राउंड वाटर जिथे पानी का पद्धर जिहड़ा जमीन हेठला उह घट जाना है। ते अगर तुसीं कोई अवेयरनेस ड्राइव भी करदे हो तां उत्थे अक्सर लोग तुहानूं फिर इह दसदे हैं कि जिस तरह तुसीं भी बलबीर सिंह जी ने भी कहा कि तुहानूं की है कि तुसीं आपणा सांभो, असीं अगर पाइप नाल गड्डी धो रहे हैं, अगर तुसीं गवांढ जाके किसी नूं इह भी कह दो कि तुसीं इहनूं मग्गे नाल धोवो, गड्डी नूं पाइप नाल ना धोवो, पानी बचाओ, ते असीं सोचदे तां बहुत हाँ, सानूं पता भी बहुत चीज़ां ने, पर जदों उहनूं एक्शन च लैणा हुंदा, जिस तरह कि डॉक्टर शिल्पी जी ने भी कहा कि असीं एक्शन नहीं चुक रहे हैगे, ते उहदा की कारण है। हुण डॉक्टर अवनीत जी, तुसीं भी विद्यक अदारे च जुड़े हुए हो, विद्यक अदारियां च अक्सर अजिहियां गल्लां हुंदियां रहिंदियां, विचार चर्चावां हुंदियां, गोष्ठियां हुंदियां, बाहरों लोगों नूं भी बुलाया जाता, ते जदों एक्शन करन दी वारी आंदी है तां किधरे ना किधरे साडी कमी रहि रही है कि असीं इक अजिही स्थिति ते हुण पहुँच गए हां कि असीं प्रदूषण नाल मर रहे हां, आउण वाले दिनां च, आउण वाले समय च रब ना करे पर हो सकदा पानी दी कमी कारण भी मौतां होणगियां, पानी गंदला तां बहुत टाइम तों ही होया पिआ, ते होर भी बड़ी समस्यावां ने, हीट वेव दी समस्या है, बारिश या तां बहुत वध हुंदी है या बहुत घट हुंदी है, ठंड भी बहुत एक्सट्रीम पैंदी है, पर असीं उहनां बारे कुछ कर नहीं रहे ज़्यादा।
3: ये तो जिहड़ा सब तो एक मेन रीज़न है जी, वह है लैक ऑफ कमिटमेंट। जदों तक एक बंदा अपने लैवल ते अपने आप नूं कमिट नहीं करता, चाहे वह पानी है, चाहे वह हवा है, चाहे किसी किस्म का कुदरती वसीला, जदों तुसी उस वसीले नाल अपने आप नूं जोड़ के देखते हो, अपनी नस्ल, अपनियां आने वाली नस्लों नूं जोड़ के देखते हो, फिर तुहानूं उस चीज़ की अहमियत का एहसास हुंदा। साडे सामने एग्जाम्पल्स ने, असी खबरां पढ़ियां, चेन्नई का हाल की है, बेंगलोर का हाल की है। जे तुसी हुण उन्हां शहरां नूं विजिट करो, उत्थे जाके देखो, जिहड़ी तुसी गल कीती कि पाइप नाल पानी दे, पाइप दे पानी नाल गड्डी नूं धोणा, पानी दी वेस्टेज करना, ये चीज़ां उन्हां शहरां च कुछ हद तक मैनेज हो चुकियां ने। रीज़न बीइंग उन्हां नूं उस चीज़ की कमी का एहसास आ गया। सो जदों तुसी एहसास करते हो तो उस चीज़ की इंपोर्टेंस रियलाइज़ होंगी है, फिर तुसी उस वसीले नूं सांभण लई अपनी कॉन्ट्रीब्यूशन देने लई तैयार होंगे हो। सो विद्यक अदारियां च एक अपनी किस्म का मैंडेट है, ਵਿਦਿਅਕ ਅਧਿਆਰਾਂ ਦਾ ਮੈਂਡੇਟ ਹੈ ਕਿ ਤੁਸੀਂ ਆਪਣੇ ਵਿਦਿਆਰਥੀਆਂ ਨੂੰ, ਆਪਣੇ ਕਲੀਗਸ ਨੂੰ ਸੈਂਸੀਟਾਈਜ਼ ਕਰੋ। ਤੁਸੀਂ ਉਹਨਾਂ ਨੂੰ ਜਿਹੜੇ ਉਸ ਕੁਦਰਤ ਦੇ ਵਰਤਾਰੇ ਨਾਲ ਸੰਬੰਧਿਤ ਤੱਥ ਨੇ ਉਹਨਾਂ ਨਾਲ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਜਾਣੂ ਕਰਵਾਓ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਵਾਰੀ ਤੁਹਾਨੂੰ ਤੱਥਾਂ ਦੀ ਜਾਣਕਾਰੀ ਹੋ ਗਈ, ਫਿਰ ਤਾਂ ਇਹ ਮੇਰਾ ਫਰਜ਼ ਆਪਣੇ ਪਰਸਨਲ ਲੈਵਲ 'ਤੇ ਬਣਦਾ ਕਿ ਮੈਂ ਕਿੰਨੀ ਕੰਟਰੀਬਿਊਸ਼ਨ ਕਰ ਸਕਦਾ। ਸਰ ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਕਿ ਜ਼ਿਮੀਦਾਰ ਦਾ ਇੱਕ ਜਿਹੜਾ ਉਹਦੀ ਕਮਿਟਮੈਂਟ ਉਹਦੀ ਫਸਲ ਨਾਲ ਹੈ। ਪਰ ਜੇ ਤੁਸੀਂ 10-15-20 ਸਾਲ ਪਿੱਛੇ ਜਾ ਕੇ ਦੇਖੋ, ਮਾਲਵੇ ਦੀ ਇਸ ਬੈਲਟ 'ਚ ਜ਼ਿਮੀਦਾਰਾਂ ਦੇ ਖੇਤਾਂ 'ਚ ਬੜੇ ਭਰਪੂਰ ਦਰਖਤ ਹੁੰਦੇ ਸੀ। ਇੱਕ ਟ੍ਰੈਂਡ ਹੁੰਦਾ ਸੀ ਕਿ ਉਹ ਛਾਂ ਵਾਲੇ ਫਲਾਂ ਵਾਲੇ ਦਰਖਤ ਲਾਉਂਦੇ ਸੀ। ਅੱਜ ਦਾ ਜ਼ਿਮੀਦਾਰ ਪਤਾ ਨਹੀਂ ਹੁਣ ਉਹਦੀ ਮਜਬੂਰੀ ਹੈ, ਕਮਰਸ਼ਲਾਈਜੇਸ਼ਨ ਇਸ ਤਰ੍ਹਾਂ ਦੀ ਹੋ ਗਈ ਕਿ ਉਹ ਸੜਕ ਦੇ ਅਖੀਰਲੇ ਟੱਕ ਤੱਕ ਵੀ ਕਣਕ ਜਾਂ ਚੌਲ ਬੀਜਦਾ। ਸੋ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਦਰਤ ਨਾਲੋਂ ਤੋੜ ਲਿਆ, ਤੋੜਨ ਕਰਕੇ ਅਸੀਂ ਉਸ ਕੁਦਰਤ ਨੂੰ ਆਪਣੇ ਆਪ ਨੂੰ ਵੱਖ ਕਰ ਲਿਆ, ਔਰ ਜਿਸ ਦਾ ਰਿਜ਼ਲਟ ਸਾਡੇ ਸਾਹਮਣੇ ਪਾਣੀ ਹਵਾ ਦੀ ਜਿਹੜੀ ਦਸ਼ਾ ਉਹ ਸਾਡੇ ਸਾਹਮਣੇ ਹੈ। ਔਰ ਇੱਥੇ ਸਾਇੰਸ ਦਾ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ। ਸਾਡੇ ਸਾਇੰਟਿਸਟ ਨੂੰ ਵੀ ਸੋਚਣਾ ਪਏਗਾ, ਜਿਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ 'ਚ ਟੂ ਥਿੰਕ ਆਊਟ ਆਫ ਬਾਕਸ। ਸਾਨੂੰ ਇਸ ਖਿੱਤੇ ਦੀਆਂ ਜ਼ਰੂਰਤਾਂ ਔਰ ਉੱਥੋਂ ਦੀਆਂ ਫਸਲਾਂ ਲਈ ਕੁਛ ਨਾ ਕੁਛ ਇਹੋ ਜਿਹਾ ਸੋਚਣਾ ਪਏਗਾ ਜਿਹੜਾ ਅਸੀਂ ਜ਼ਿੰਮੇਦਾਰਾਂ ਨੂੰ ਦੱਸ ਸਕੀਏ, ਔਰ ਫਿਰ ਅਸੀਂ ਉਹਨੂੰ ਪ੍ਰੈਕਟਿਸ ਵੀ ਕਰ ਸਕੀਏ। ਸੋ ਇਹਨਾਂ ਚੀਜ਼ਾਂ ਦਾ ਇੱਕ ਜਿਹੜਾ ਬੈਲੈਂਸ ਜਦੋਂ ਤੱਕ ਨਹੀਂ ਬਣਦਾ, ਉਦੋਂ ਤੱਕ ਕੁਦਰਤ ਦੇ ਇਸ ਵਾਤਾਵਰਨ ਜਾਂ ਇਸ ਪਾਣੀ ਜਾਂ ਇਸ ਮਿੱਟੀ ਨੂੰ ਅਸੀਂ ਸੰਭਾਲ ਨਹੀਂ ਸਕਦੇ
1: ਜੀ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਵਾਤਾਵਰਨ ਦੀ, ਅਤੇ ਜਿਹੜੇ ਰਿਸੋਰਸਿਸ ਨੇ ਇਨਵਾਇਰਮੈਂਟ ਦੇ, ਉਹਨਾਂ 'ਤੇ ਦਬਾਅ ਪੈ ਰਿਹਾ। ਪਾਣੀ ਹੈ, ਹਵਾ ਹੈ ਜਿਹੜੀ ਗੰਦਲੀ ਹੁੰਦੀ ਜਾ ਰਹੀ ਹੈ, ਪਾਣੀ ਦਾ ਪੱਧਰ ਘੱਟਦਾ ਜਾ ਰਿਹਾ, ਗਰਮੀ ਵੱਧਦੀ ਜਾ ਰਹੀ ਹੈ, ਪੇੜ ਪੌਦੇ ਘੱਟਦੇ ਜਾ ਰਹੇ। ਅਤੇ ਅਕਸਰ ਇੱਕ ਆਰਗੂਮੈਂਟ ਪੇਸ਼ ਕੀਤਾ ਜਾਂਦਾ ਕਿ ਆਬਾਦੀ ਇੰਨੀ ਵੱਧ ਰਹੀ ਹੈ, ਵਿਕਾਸ ਦੀ ਜਿਹੜੀ ਦਰ ਹੈ ਉਹ ਇੰਨੀ ਤੇਜ਼ ਹੈ ਕਿ ਇਨਵਾਇਰਮੈਂਟ 'ਤੇ ਬਹੁਤ ਜ਼ੋਰ ਪੈ ਰਿਹਾ। ਅਤੇ ਅਕਸਰ ਅਸੀਂ ਇੱਦਾਂ ਪੜ੍ਹਦੇ ਹਾਂ ਕਿ ਜਦੋਂ ਸੜਕਾਂ ਚੌੜੀਆਂ ਕੀਤੀਆਂ ਜਾਂਦੀਆਂ ਤਾਂ ਪੇੜ ਕੱਟੇ ਜਾਂਦੇ, ਤਾਂ ਜਦੋਂ ਪੇੜ ਜਿੱਥੋਂ ਕੱਟੇ ਜਾਂਦੇ ਆ ਉਸ ਥਾਂ 'ਤੇ ਨਹੀਂ ਲਗਾਏ ਜਾਂਦੇ, ਉਹ ਉਸ ਥਾਂ ਤੋਂ ਕੱਟ ਕੇ ਕਿਧਰੇ ਹੋਰ ਸੈਪਲਿੰਗਸ ਲਗਾਏ ਜਾਂਦੇ ਜਿਹੜੇ ਕਿ ਉਸ ਥਾਂ ਤੋਂ 100-150 ਕਿਲੋਮੀਟਰ ਦੂਰ ਹੁੰਦੇ ਨੇ। ਹਾਲਾਂਕਿ ਜਿਹੜਾ ਉਹਦਾ ਨੈੱਟ ਰਿਜ਼ਲਟ ਹੈ ਉਹ ਤਾਂ ਠੀਕ ਹੀ ਰਹਿੰਦਾ, ਪਰ ਜਿੱਥੋਂ ਪੇੜ ਕੱਟਿਆ ਗਿਆ ਉੱਥੇ ਦੇ ਲੋਕਾਂ ਵਾਸਤੇ ਤਾਂ ਉਹ ਸਾਫ਼ ਹਵਾ ਖਤਮ ਹੋ ਗਈ। ਅਤੇ ਦੂਸਰੀ ਗੱਲ ਇੱਥੇ ਇਹ ਵੀ ਹੈ ਕਿ ਜਦੋਂ ਅਸੀਂ ਪੇੜ ਕੱਟਦੇ ਹਾਂ ਤਾਂ ਉਹ ਪੇੜ ਜਿਹੜਾ ਪੇੜ ਹੁੰਦਾ ਉਹ 70-80 ਸਾਲ 'ਚ ਪੇੜ ਬਣਿਆ ਹੁੰਦਾ, ਅਤੇ ਅਸੀਂ ਜਦੋਂ ਸੈਪਲਿੰਗ ਲਗਾਉਂਦੇ ਹਾਂ ਉਹਨੂੰ ਹੋਰ 50 ਸਾਲ ਹਲੇ ਚਾਹੀਦੇ ਨੇ ਕਿ ਉਹ ਉਸੇ ਕਪੈਸਿਟੀ 'ਤੇ ਜਾ ਕੇ ਸਾਨੂੰ ਹਵਾ ਸਾਡੀ ਸਾਫ਼ ਕਰ ਸਕੇ। ਅਤੇ ਇੱਥੇ ਇੱਕ ਬੜੀ ਵੱਡੀ ਇੱਕ ਪ੍ਰੋਬਲਮ ਹੈ, ਗੈਪ ਆ ਜਾਂਦਾ ਹੈਗਾ ਕਿ ਅਕਸਰ ਸੰਸਥਾਵਾਂ ਜਦੋਂ ਟ੍ਰੀ ਪਲਾਂਟੇਸ਼ਨ ਕਰਦੀਆਂ ਤਾਂ ਉੱਥੇ ਕਹਿ ਦਿੱਤਾ ਜਾਂਦਾ ਕਿ 1000 ਪੇੜ ਲਗਾਏ ਗਏ, 2000 ਪੇੜ ਲਗਾਏ ਗਏ, ਪਰ ਉਹ ਪੇੜਾਂ ਦਾ ਜਿਹੜਾ ਅਸਰ ਹੈ ਉਹ ਅੱਗੇ ਆਉਣ ਵਾਲੇ 20-25 ਸਾਲ 'ਚ ਦਿਖਣਾ, ਅਤੇ ਜਿਹੜਾ ਪੇੜ ਕੱਟਿਆ ਗਿਆ ਉਹ ਤਾਂ ਤੁਹਾਨੂੰ ਪਿਛਲੇ 50 ਸਾਲ ਤੋਂ 70 ਸਾਲ ਤੋਂ ਸਾਫ਼ ਹਵਾ ਦੇ ਹੀ ਰਿਹਾ ਸੀਗਾ। ਅਤੇ ਇੱਥੇ ਡਾਕਟਰ ਸ਼ਿਲਪੀ ਇੱਕ ਸਸਟੇਨੇਬਲ ਡਿਵੈਲਪਮੈਂਟ ਦੀ ਅਸੀਂ ਗੱਲ ਅਕਸਰ ਕਰਦੇ ਹਾਂ, ਅਸੀਂ ਕਿਤਾਬਾਂ 'ਚ ਪੜ੍ਹਿਆ, ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ, ਅਤੇ ਵੱਡੇ ਵੱਡੇ ਮੰਚਾਂ ਤੋਂ ਵੀ ਸੁਣਿਆ ਜਾਂਦਾ ਕਿ ਸਸਟੇਨੇਬਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਕੋਈ ਅਜਿਹੀ ਡਿਵੈਲਪਮੈਂਟ ਹੋਏ ਜਿਹੜੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਰਿਸੋਰਸਿਸ ਛੱਡ ਕੇ ਜਾਏ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਅਜਿਹੇ ਪੁਆਇੰਟ 'ਤੇ ਪਹੁੰਚ ਗਏ ਜਿੱਥੇ ਅੰਗਰੇਜ਼ੀ 'ਚ ਜਿਹਨੂੰ ਕਹਿੰਦੇ ਆ ਅ ਪੁਆਇੰਟ ਆਫ ਨੋ ਰਿਟਰਨ, ਕਿ ਪਾਣੀ ਇੰਨਾ ਘੱਟ ਚੁੱਕਾ, ਹਵਾ ਸਾਡੀ ਹੁਣ ਇੰਨੀ ਗੰਦਲੀ ਹੋ ਚੁੱਕੀ ਹੈ ਕਿ ਵੀ ਹੈਵ ਰੀਚ ਦ ਪੁਆਇੰਟ ਆਫ ਨੋ ਰਿਟਰਨ, ਅਸੀਂ ਇੱਕ ਨੋ ਰਿਟਰਨ ਪੁਆਇੰਟ 'ਤੇ ਪਹੁੰਚ ਗਏ।
0: ਨੋ ਰਿਟਰਨ ਵਾਲਾ ਸ਼ਾਇਦ ਆਗੇ ਪਹੁੰਚ ਜਾਏਂਗੇ ਅਗਰ ਹਮ ਲੋਗੋਂ ਨੇ ਐਕਸ਼ਨ ਨਹੀਂ ਲੀਏ, ਜਾਂ ਜੋ ਸਰਕਾਰ ਕੀ ਤਰਫ ਸੇ ਜੋ ਯੋਜਨਾਏ ਔਰ ਨੀਤੀਆਂ ਬਣਾਈ ਗਈ ਹੈ ਉਨਕੋ ਅੱਛੇ ਸੇ ਲਾਗੂ ਨਹੀਂ ਕੀਆ ਗਿਆ। ਜੈਸੇ ਅਗਰ ਹਮ ਅਭੀ ਇੰਡਸਟਰੀਜ਼ ਕੀ ਬਾਤ ਕਰੇ, ਇੰਡਸਟਰੀਜ਼ ਹਮੇ ਪਤਾ ਹੈ ਕਿ ਆਪਣੇ ਕਾਮ ਕੇ ਲਈ ਉਹ ਬਹੁਤ ਸਾਰਾ ਪਾਣੀ ਜਨਰਲੀ ਗਰਾਊਂਡ ਵਾਟਰ ਹੀ ਇਸਤੇਮਾਲ ਕਰਤੇ ਹੈ ਵੋ ਲੋਕ। ਅਭੀ ਜੋ ਗਵਰਨਮੈਂਟ ਕੀ ਤਰਫ ਸੇ ਮੈਂਡੇਟ ਆਇਆ ਹੋਇਆ ਸਭੀ ਇੰਡਸਟਰੀਜ਼ ਕੋ, ਵੋ ਹੈ ਜ਼ੀਰੋ ਡਿਸਚਾਰਜ ਕਾ, ਕਿ ਆਪਣੇ ਜਿਤਨਾ ਪਾਣੀ ਆਪਣੇ ਕਾਮ ਕੇ ਲਈ ਲਿਆ ਹੈ, ਕਾਮ ਹੋਣੇ ਕੇ ਬਾਅਦ ਆਪ ਉਸਕੋ ਇਤਨੇ ਅੱਛੇ ਸੇ ਸਾਫ਼ ਕਰੇਂਗੇ ਕਿ ਵੋ ਆਪਕੀ ਇੰਡਸਟਰੀ ਮੇ ਵਾਪਸ ਸੇ ਰੀਸਾਈਕਲ ਹੋ ਜਾਏਗਾ, ਆਪਕੋ ਗਰਾਊਂਡ ਵਾਟਰ ਔਰ ਲੇਨਾ ਨਹੀਂ ਪੜੇਗਾ। ਔਰ ਹਰ ਇੰਡਸਟਰੀ ਕੇ ਲਈ ਮੈਂਡੇਟਰੀ ਹੈ, ਔਰ ਜੋ ਇੰਡਸਟਰੀ ਫੋਲੋ ਨਹੀਂ ਕਰ ਰਹੀ ਹੈ ਉਸ ਪੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਂ ਜਿਸਕੋ ਹਮ NGT ਕੇ ਨਾਮ ਸੇ ਵੀ ਜਾਣਤੇ ਹੈ, ਵੋ ਉਸ ਪੇ ਫਾਈਨ ਵੀ ਲਗਾ ਰਹੀ ਹੈ ਇੰਡਸਟਰੀਜ਼ ਪੇ। ਲੋਕੋ ਕੋ ਪਹਿਲੇ ਸਮਝਾਇਆ ਗਿਆ ਥਾ ਇੰਡਸਟਰੀਜ਼ ਕੋ, ਲੇਕਿਨ ਵਹੀ ਜੈਸਾ ਹਮ ਲੋਗੋ ਕੀ ਜਨਰਲੀ ਹੈ, ਜਬ ਤੱਕ ਫਾਈਨ ਨਾ ਲੱਗ ਜਾਏ ਹਮ ਪੇ ਤੋ ਹਮ ਜਨਰਲੀ ਉਸਕੋ ਮਾਨਤੇ ਨਹੀਂ ਹੈ ਚੀਜ਼ੋਂ ਕੋ। ਵਾਟਰ ਕੋ ਲੈ ਕੇ ਤੋ ਕਾਫੀ ਕੁਛ ਚੱਲ ਰਿਹਾ ਹੈ, ਲੇਕਿਨ ਹਾਂ ਏਅਰ ਇੱਕ ਐਸੀ ਚੀਜ਼ ਹੈ ਕਿਉਂਕਿ ਆਪ ਉਸਕੋ ਰੀਸਾਈਕਲ ਜਾਂ ਰੀਪ੍ਰੋਡਿਊਸ ਐਸਾ ਕੁਛ ਨਹੀਂ ਕਰ ਸਕਤੇ, ਤੋ ਉਸਮੇ ਬਹੁਤ ਜ਼ਿਆਦਾ ਅਭੀ ਮੁਝੇ ਲੱਗਤਾ ਹੈ ਐਫਰਟ ਲਗਾਨੇ ਕੀ ਜ਼ਰੂਰਤ ਹੈ। ਜੈਸੇ ਕਿ ਅਭੀ ਸਰਕਾਰ ਨੇ EV ਵਹੀਕਲਸ ਜੋ ਲੋਕ ਲੈ ਰਹੇ ਹੈ ਉਨਕੋ ਥੋੜ੍ਹਾ ਕੰਸੈਸ਼ਨ ਦੇਣਾ ਸ਼ੁਰੂ ਕੀਆ ਹੈ, ਅਬ ਆਪ ਚਾਹੇ ਉਹ ਪਰਸਨਲ ਵਹੀਕਲ ਲੈ ਜਾਂ ਕਮਰਸ਼ੀਅਲ ਵਹੀਕਲ ਲੈ। ਜਾਂ ਅਗਰ ਹਮ ਬਾਤ ਕਰੇ ਪੂਰੀ ਦੁਨੀਆ ਮੇ, ਕੇਵਲ ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ ਹੀ ਇੰਡੀਆ ਮੇ ਐਸੀ ਹੈ ਜੋ ਪੂਰੇ ਕਿਸੀ ਦੂਸਰੇ ਦੇਸ਼ ਮੇ ਨਹੀਂ ਹੈ, ਕੇਵਲ ਹਮਾਰੇ ਭਾਰਤ ਮੇ ਹੀ ਹੈ। और इसके थ्रू ऐसी टेक्नोलॉजीज डेवलप करने की बात हो रही है जिससे हमारा एयर पोल्यूशन कम हो या रिसोर्सेज का जो कंजम्पशन है, जैसे अभी पेड़ों की बात हो रही थी, इनको हालांकि रिन्यूएबल रिसोर्स में आते हैं लेकिन वही जैसा आपका कहना कि वो 40-50 साल बाद जाके उनका फ़ायदा हमें मिलेगा, तो उनको काटना ही क्यों है। तो ऐसी काफ़ी सारी चीज़ें हैं जो अभी की जा रही हैं लेकिन हमें अभी और एफर्ट लगाने की ज़रूरत है।
1: छोटी छोटी चीज़ों ने कि जदों असीं गल करते हैं वातावरण नूं बचाउण दी, तां साडा जिहड़ा विकास दा मॉडल भी है ते जिहड़ा साडा आर्किटेक्चर भी है ਉਹ ਵੀ ਸਾਨੂੰ ਇਨਵਾਇਰਮੈਂਟ ਵੱਲ ਦੇਖ ਕੇ ਤਿਆਰ ਕਰਨਾ ਚਾਹੀਦਾ। ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਅਕਸਰ ਸੜਕਾਂ 'ਤੇ ਅੱਜ ਕੱਲ੍ਹ ਇੰਟਰਲੋਕਿੰਗ ਟਾਈਲਸ ਦਾ ਬਹੁਤ ਟ੍ਰੈਂਡ ਹੈ ਅਤੇ ਐਕਸਪਰਟਸ ਮਾਹਿਰ ਇਹ ਕਹਿੰਦੇ ਨੇ ਵੀ ਉਹ ਇੰਟਰਲੋਕਿੰਗ ਟਾਈਲਸ ਦੇ ਨਾਲ ਡਰੇਨੇਜ ਦੀ ਸਮੱਸਿਆ ਆਉਂਦੀ ਹੈ ਅਤੇ ਜਿਹੜਾ ਵਾਟਰ ਟੇਬਲ ਰੀਚਾਰਜ ਹੈ ਉਹ ਨਹੀਂ ਹੁੰਦਾ ਕਿਉਂਕਿ ਪਾਣੀ ਉੱਪਰ ਹੀ ਖੜ੍ਹਾ ਰਹਿੰਦਾ ਅਤੇ ਉਹ ਥੱਲੇ ਜਾਂਦਾ ਨਹੀਂ, ਧਰਤੀ ਹੇਠ ਜਾਂਦਾ ਨੀਗਾ। ਅਤੇ ਉਹਦੇ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ, ਸਰਕਾਰਾਂ ਨੂੰ ਤਾਂ ਹੋਣਾ ਹੀ ਚਾਹੀਦਾ, ਜਿਹੜੀ ਸੰਸਥਾਵਾਂ ਸੜਕਾਂ ਬਣਾ ਰਹੀਆਂ ਨੇ ਉਹਨਾਂ ਨੂੰ ਤਾਂ ਹੋਣਾ ਹੀ ਚਾਹੀਦਾ, ਪਰ ਸਾਨੂੰ ਸਾਰਿਆਂ ਨੂੰ ਵੀ ਜ਼ਰੂਰਤ ਹੈ ਕਿ ਅਸੀਂ ਰਲ ਕੇ ਹਮਲਾ ਮਾਰੀਏ।
3: ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਨਾ ਜੀ, ਇਹ ਅੱਜ ਕੱਲ੍ਹ ਡਿਬੇਟ ਦਾ ਇਸ਼ੂ ਹੈ
1: ਜੀ।
3: ਜਿੱਥੇ ਤੁਸੀਂ ਦੇਖੋ, ਸਾਡਾ ਸ਼ਹਿਰ ਪਟਿਆਲਾ ਹੀ ਲੈ ਲਓ, ਪਿਛਲੇ ਕੁਛ ਸਮੇਂ ਦੌਰਾਨ ਜਿੱਥੇ ਜ਼ਰੂਰਤ ਵੀ ਨਹੀਂ ਸੀ ਅਸੀਂ ਉੱਥੇ ਵੀ ਇੰਟਰਲੋਕਿੰਗ ਟਾਇਲਸ ਲਾਈਆਂ। ਜਿਸ ਥਾਂ ਤੋਂ ਪਾਣੀ ਨੇ ਡਿਸਚਾਰਜ ਹੋਣਾ, ਚਾਹੇ ਉਹ ਫਲੱਡ ਦਾ ਓਵਰਫਲੋ ਹੈ, ਚਾਹੇ ਉਹ ਈਵਨ ਤੁਸੀਂ ਬਿਲੀਵ ਨਹੀਂ ਕਰਨਾ, ਜਦੋਂ ਅਸੀਂ ਇੱਕ ਦਰੱਖਤ ਨੂੰ ਚਾਰੇ ਪਾਸਿਓਂ ਇੰਟਰਲੋਕਿੰਗ ਟਾਇਲਸ ਨਾਲ ਜਕੜਦੇ ਹਾਂ, ਉਹਦੀਆਂ ਰੂਟਸ ਨੇ ਬਰੀਦ ਕਰਨਾ, ਉੱਥੇ ਪਾਣੀ ਦੀ ਪਰਕੋਲੇਸ਼ਨ ਹੋਣੀ ਹੈ, ਅਸੀਂ ਉਸ ਜਿਹੜਾ ਕੁਦਰਤੀ ਵਰਤਾਰ ਆ ਅਸੀਂ ਉਹਨੂੰ ਓਬਸਟੈਕਲ ਕਰ ਰਹੇ ਹਾਂ, ਕ੍ਰੀਟ, ਅਸੀਂ ਉਹਨੂੰ ਰੋਕ ਰਹੇ ਹਾਂ। ਸੋ ਜਦੋਂ ਤੱਕ ਸਾਡੇ ਜਿਹੜੇ ਨਿੱਜੀ ਇੰਟਰਸਟ ਨੇ ਉਹਨਾਂ ਨੂੰ ਅਸੀਂ ਇੱਕ ਪਾਸੇ ਨਹੀਂ ਰੱਖਦੇ, ਜਦੋਂ ਤੱਕ ਅਸੀਂ ਇੱਕ ਵੱਡੇ ਪੱਧਰ 'ਤੇ ਇੱਕ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਸੈਲਫ ਤਿਆਗ ਕੇ, ਸੈਕਰੀਫਾਈਸ ਕਰਕੇ ਲਾਰਜ ਸਕੇਲ 'ਤੇ ਨਹੀਂ ਸੋਚਦੇ, ਉਦੋਂ ਤੱਕ ਇਹਦੇ ਰਿਜ਼ਲਟ ਸਾਨੂੰ ਨਹੀਂ ਮਿਲਣੇ। ਤੁਸੀਂ ਇੱਕ ਬਹੁਤ ਸੋਹਣਾ ਪੁਆਇੰਟ ਰੇਜ਼ ਕੀਤਾ, ਸਸਟੇਨੇਬਲ ਡਿਵੈਲਪਮੈਂਟ ਔਰ ਜੋ ਕੁਦਰਤੀ ਵਰਤਾਰਾ, ਕੁਦਰਤ ਇੱਕ ਐਡਾ ਖੂਬਸੂਰਤ ਸਿਸਟਮ ਹੈ, ਜੇ ਤੁਸੀਂ ਥੋੜ੍ਹਾ ਜਿਹਾ ਐਫਰਟ ਕਰੋ ਇਹਨੇ ਆਪਣੇ ਆਪ ਨੂੰ ਆਪ ਰੀਜਨਰੇਟ ਕਰ ਲੈਣਾ। ਕੋਵਿਡ ਦੀ ਇਗਜ਼ਾਮਪਲ ਦੇਖੀ, ਕੁਛ ਮਹੀਨੇ ਅਸੀਂ ਲੋਕਡਾਊਨ 'ਚ ਬਤੀਤ ਕੀਤੇ, ਸਾਡੀਆਂ ਕਾਰਾਂ, ਸਾਡੀਆਂ ਬੱਸਾਂ, ਸਾਡੇ ਵਹੀਕਲ ਰੁਕੇ ਹੋਏ ਸੀ, ਇੰਡਸਟਰੀ ਬੰਦ ਸੀ, ਉਸ ਸਮੇਂ ਨੇ ਹੀ ਹਵਾ ਦੀ, ਪਾਣੀ ਦੀ ਕੁਆਲਿਟੀ ਇੰਨੀ ਇੰਪਰੂਵ ਕਰਤੀ। ਇੱਕ ਛੋਟਾ ਜਿਹਾ ਐਫਰਟ ਸਾਡੇ ਵੱਲੋਂ, ਚਾਹੇ ਉਹ ਮਜਬੂਰੀ ਵੱਸ ਸੀ, ਪਰ ਉਸ ਐਫਰਟ ਦਾ ਰਿਜ਼ਲਟ ਕੁਦਰਤ ਨੇ ਕਈ ਗੁਣਾ ਵੱਧ ਕੇ ਸਾਨੂੰ ਦਿੱਤਾ। ਸੋ ਜਦੋਂ ਤੱਕ ਅਸੀਂ ਉਸ ਸੈਲਫ ਨੂੰ ਇੱਕ ਪਾਸੇ ਰੱਖ ਕੇ ਲਾਰਜਰ ਕੌਜ਼ ਲਈ ਕੰਮ ਨਹੀਂ ਕਰਦੇ, ਉਦੋਂ ਤੱਕ ਅਸੀਂ ਐਕਸਪੈਕਟ ਨਹੀਂ ਕਰ ਸਕਦੇ। ਟਾਇਲਾਂ ਲਾਉਣੀਆਂ, ਕੰਕਰੀਟ ਵਿਛਾਉਣਾ, ਤੁਸੀਂ ਦੇਖੋ ਇੱਕ ਹਿੰਦੁਸਤਾਨ 'ਚ ਬੜੀ ਖੂਬਸੂਰਤ ਡਿਵੈਲਪਮੈਂਟ ਹੋਈ, ਇੰਡੀਅਨ ਰੋਡ ਕਾਂਗਰਸ ਨਾਂ ਦਾ ਇੱਕ ਈਵੈਂਟ ਹੋਇਆ 2009 'ਚ, ਉਹਨਾਂ ਨੇ ਬਹੁਤ ਖੂਬਸੂਰਤ ਇੱਕ ਰੋਡ ਆਰਕੀਟੈਕਚਰ, ਰੋਡ ਲੈਂਡਸਕੇਪ ਦਾ ਮਾਡਲ ਪ੍ਰਪੋਜ਼ ਕੀਤਾ, ਪਰ ਕਿੱਥੇ ਫੋਲੋ ਹੋ ਰਿਹਾ ਉਹ। ਦਰੱਖਤਾਂ ਦੀ ਗੱਲ ਕੀਤੀ, ਬੜੀ ਖੂਬਸੂਰਤ ਰਿਕਮੈਂਡੇਸ਼ਨ ਹੈ ਕਿ ਤੁਸੀਂ ਜਿੱਥੋਂ ਅਪਰੂਟ ਕੀਤੇ, ਜਿੱਥੋਂ ਦਰੱਖਤ ਪੁੱਟੇ, ਜਿਹੜੀ ਪਲਾਂਟੇਸ਼ਨ ਆ ਉਹ ਵੱਧੋ ਵੱਧ 10 ਕਿਲੋਮੀਟਰ ਦੇ ਦਾਇਰੇ ਤੋਂ ਹੋਣੀ ਚਾਹੀਦੀ, ਉਸ ਤੋਂ ਅੱਗੇ ਨਹੀਂ ਹੋਣੀ ਚਾਹੀਦੀ। ਔਰ ਉਹਦਾ ਵੀ ਮਾਡਲ ਹੈ 1 ਰੋ 2 ਰੋ 3 ਰੋਸ, ਕਿੱਥੇ ਫੋਲੋ ਕਰ ਰਹੇ ਹਾਂ ਅਸੀਂ। ਸੋ ਜਦੋਂ ਤੱਕ ਸਰਕਾਰ ਦੇ ਲੈਵਲ 'ਤੇ, ਪਰਸਨਲ ਲੈਵਲ 'ਤੇ ਦੋਨਾਂ ਦੀ ਮਿਲ ਕੇ ਅਪਰੋਚ ਨਹੀਂ ਹੁੰਦੀ, ਉਦੋਂ ਤੱਕ ਅਸੀਂ ਇਹਨੂੰ ਠੀਕ ਨਹੀਂ ਕਰ ਸਕਦੇ।
1: ਅਤੇ ਪਰਸਨਲ ਲੈਵਲ 'ਤੇ ਵੱਧ ਤੋਂ ਵੱਧ ਲੋਕਾਂ ਦਾ ਯੋਗਦਾਨ ਮਿਲੇ, ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ?
2: ਉਹਦਾ ਸੈਲਫ ਅਵੇਕਨਿੰਗ ਹੈ ਜੀ, ਜਿੱਦਾਂ ਹੁਣ ਯੂਨੀਵਰਸਿਟੀ 'ਚ ਨੇ ਸਟੂਡੈਂਟਸ ਨੂੰ ਮੋਟੀਵੇਟ ਕਰਨ, ਮੈਡਮ ਨੇ ਆਪਣੇ ਬੱਚਿਆਂ ਨੂੰ ਕਰਨ, ਮੈਂ ਪਿੰਡ 'ਚ ਆਪਣੇ ਪਿੰਡ ਦੇ ਲੋਕਾਂ ਨੂੰ ਕਰਾਂ, ਅਤੇ ਜਿਹੜੇ ਸੋਸਾਇਟੀ ਦੀ ਉਹਨਾਂ ਨੂੰ ਬੰਦਿਆਂ ਨੂੰ ਕਹੀਏ, ਭਾਈ ਤੁਹਾਡੀ ਸਰਵਾਈਵਲ ਦਾ, ਤੁਹਾਡੇ ਬੱਚਿਆਂ ਦਾ ਫਿਊਚਰ ਦਾ ਸਵਾਲ ਹੈ, ਇਹ ਜ਼ਿੰਦਗੀ ਦਾ ਸਵਾਲ ਹੈ। ਜੇ ਸਾਡਾ ਪਾਣੀ ਸਾਫ਼ ਹੈ ਅਤੇ ਸਾਡਾ ਚੁਗਿਰਦਾ ਸਾਫ਼ ਹੈ, ਸਾਫ਼ ਹਵਾ ਸਾਨੂੰ ਮਿਲਦੀ ਹੈ, ਖਾਣਾ ਪਈ ਨਹੀਂ, ਅਸੀਂ ਬਹੁਤ ਸਟੈਂਡਰਡ ਦਾ ਖਾਣਾ, ਭਾਵੇਂ ਸਿੰਪਲ ਖਾਣਾ ਹੀ ਖਾਣਾ, ਸਾਫ਼ ਸੁਥਰਾ ਕਲੀਨ ਖਾਣਾ, ਤੁਹਾਨੂੰ ਜ਼ਿੰਦਗੀ ਕਦੇ ਬਿਮਾਰੀ ਨਹੀਂ ਲੱਗ ਸਕਦੀ।
0: ਜੈਸਾ ਅਭੀ ਸਰ ਲੋਗੋ ਨੇ ਬੋਲਾ ਕਿ ਹਮ ਲੋਗੋ ਕੋ ਸਭੀ ਕੋ ਜਾਗਰੂਕ ਕਰਨੇ ਕੀ ਜ਼ਰੂਰਤ ਹੈ, ਔਰ ਇਸਮੇ ਇੰਡੀਵਿਜੁਅਲ ਲੈਵਲ ਕੇ ਸਾਥ ਸਾਥ ਕਮਿਊਨਿਟੀ ਲੈਵਲ ਕਾ ਵੀ ਯੋਗਦਾਨ ਬਹੁਤ ਜ਼ਰੂਰੀ ਹੈ। ਅਗਰ ਹਮ ਥਾਪਰ ਕੀ ਬਾਤ ਕਰੇਂ ਤੋ ਥਾਪਰ ਕੀ ਇੱਕ ਪਰਿਆਵਰਣ ਵੈਲਫੇਅਰ ਸੋਸਾਇਟੀ ਕੇ ਨਾਮ ਸੇ ਇੱਕ ਸੋਸਾਇਟੀ ਹੈ, ਜਿਸਮੇ ਸਟੂਡੈਂਟਸ ਹੀ ਉਸਕੋ ਚਲਾਤੇ ਹੈ, ਹਾਲਾਂਕਿ ਇੱਕ ਪ੍ਰੋਫੈਸਰ ਇੰਚਾਰਜ ਹਮੇਸ਼ਾ ਰਹਿਤਾ ਹੈ। ਤੋ ਵੋ ਲੋਕ ਜਨਰਲੀ ਉਸਮੇ ਕਿਆ ਹੋਤਾ ਹੈ, ਜੋ ਆਪਕੇ ਨਏ ਸਟੂਡੈਂਟਸ ਹਰ ਸਾਲ ਆਤੇ ਹੈ, ਉਨਕੋ ਇਸਮੇ ਇਨੀਸ਼ੀਏਟ ਕੀਆ ਜਾਤਾ ਹੈ, ਜੋ ਸਰਕਾਰ ਕੀ ਪੋਲਿਸੀਜ਼ ਹੈ ਜਾਂ ਥਾਪਰ ਕੀ ਪੋਲਿਸੀਜ਼ ਹੈ, ਕਿਆ ਹਮ ਲੋਕ ਇਨਵਾਇਰਮੈਂਟ ਕੋ ਲੈ ਕੇ ਕਰ ਰਹੇ ਹੈ, ਇਹ ਸਭ ਕੁਛ ਡਿਸਕਸ ਹੋਤਾ ਹੈ। ਔਰ ਆਸ ਪਾਸ ਕੇ ਜੋ ਗਾਓ ਹੈ, ਜੈਸੇ ਅਬਲੋਵਾਲ ਹੋ ਗਿਆ ਜਾਂ ਦੂਸਰੇ ਗਾਓ ਹੈ, ਵਹਾਂ ਪੇ ਜਾ ਕੇ ਜੋ ਆਮ ਲੋਕ ਹੈ ਉਨਕੋ ਉਨਕੀ ਹੀ ਭਾਸ਼ਾ ਮੇ ਸਮਝਾਨੇ ਕੀ ਕੋਸ਼ਿਸ਼ ਕਰੀ ਜਾਤੀ ਹੈ ਕਿ ਆਪ ਛੋਟੇ ਛੋਟੇ ਸਟੈਪਸ ਲੀਜੀਏ, ਉਸੀ ਸੇ ਹੀ ਆਪਕਾ ਜੋ ਵਾਤਾਵਰਣ ਹੈ ਉਸਕੋ ਆਪ क्लीन रखने में योगदान कर पाएंगे। गवर्नमेंट की कुछ स्कीम्स हैं जिसमें थापर भी पार्टिसिपेट है, और साथ ही उसमें हमारे केवल हम एक छोटी सी स्ट्रेंथ है हम टीचर्स, लेकिन हम लोगों ने अपने साथ स्टूडेंट्स को जोड़ा हुआ है जो कि अपने आप में बहुत बड़ी कम्युनिटी है, और आने वाले टाइम में यही लोग

0: ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਦਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
1: ਬਲਿਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ।
2: ਤੇ ਹੁਣ ਸੁਣਦੇ ਇੱਕ ਵਾਤਾਵਰਣ ਗੀਤ।

ਹੁਣ ਤੁਸੀਂ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸੁਣ ਰਹੇ ਸੀ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। ਇਹ ਪ੍ਰੋਗਰਾਮ ਹਰ ਰੋਜ਼ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ। FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ ਠੀਕ 10 ਵੱਜ ਰਹੇ ਨੇ ਅਤੇ ਹੁਣ ਤੁਹਾਨੂੰ ਸੁਣਵਾ ਦਿੰਦੇ ਹਾਂ ਕੁਝ ਚੋਣਵੀਆਂ ਖਬਰਾਂ।

केंद्रीय गृह मंत्री अमित शाह ने अज कहा है कि सरकार ड्रोना राही नशीले पदार्थां अते हथियारां दी तस्करी नूं रोकण लई अगले 6 महीनों दे अंदर एंटी ड्रोन सिस्टम स्थापित करन दी प्रक्रिया विच है। ਪੰਜਾਬ ਵਿੱਚ ਅੱਜ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ 103 ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਪੋਲਿੰਗ ਕੁਝ ਥਾਵਾਂ 'ਤੇ ਗੜਬੜੀਆਂ ਨੂੰ ਛੱਡ ਕੇ ਅਮਨ ਅਮਾਨ ਨਾਲ ਖਤਮ ਹੋ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਸਿੱਕਿਮ ਦੇ 3 ਦਿਨਾਂ ਦੇ ਦੌਰੇ 'ਤੇ ਨੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਅਹੁਦੇ ਤੇ 12 ਸਾਲ ਪੂਰੇ ਕਰ ਲਏ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ CBSE ਦੇ ਭੁਗਤਾਨ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਨਤਕ ਖੇਤਰ ਦੀਆਂ 4 ਪ੍ਰਮੁੱਖ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੇਰਵੇ ਸਹਿਤ ਚਰਚਾ

Chucky T. ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਸਮੁੰਦਰੀ ਨਿਗਰਾਨੀ ਪਹਿਲਕਦਮੀ ਬਾਰੇ ਸਹਿਮਤੀ ਬਣੀ। ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸਪਲਾਇਰ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਇਲਾਕੇ ਜ਼ਬਰਦਸਤ ਗਰਮੀ ਤੇ ਲੂ ਦੀ ਮਾਰ ਹੇਠ ਨੇ ਅਤੇ IPL ਕ੍ਰਿਕਟ 'ਚ ਅੱਜ ਪਹਿਲੇ ਕੁਆਲੀਫਾਇਰ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਹ ਸੀ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖ਼ਬਰਾਂ।

ਸਾਰਾ ਸ਼ਾਰਾ 2 MHz 'ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ, ਅਤੇ ਸਾਡੇ ਸਾਰੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR 'ਤੇ ਵੀ ਸੁਣ ਰਹੇ ਹੋ। ਅਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਪੰਜਾਬੀ ਤੜਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੇ ਨਾਲ ਰੂਪਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਰੋਜ਼ਾਨਾ ਦੀ ਤਰ੍ਹਾਂ ਪੜ੍ਹਾਂਗੇ ਤੁਹਾਡੇ ਮੈਸੇਜਿਸ, ਅਤੇ ਮੈਸੇਜਿਸ ਦੇ ਥਰੂ ਜਿਹੜੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਦੇ ਹੋ ਉਹਨਾਂ ਫਰਮਾਇਸ਼ਾਂ ਨੂੰ ਵੀ ਅਸੀਂ ਇਸ ਵਿੱਚ ਸ਼ਾਮਿਲ ਕਰਦੇ ਹਾਂ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਪਸੰਦ ਦੇ ਗੀਤ ਤੁਹਾਨੂੰ ਸੁਣਾਏ ਜਾਣ। ਇਸ ਪ੍ਰੋਗਰਾਮ ਵਿੱਚ ਰੂਲ ਤੁਹਾਨੂੰ ਪਤਾ ਹੀ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਤੁਹਾਨੂੰ ਜਿਵੇਂ ਕਹਿੰਦੇ ਹਾਂ ਜੀ ਕਿ ਕੋਈ ਵੀ ਆਡੀਓ ਜਾਂ ਵੀਡੀਓ ਮੈਸੇਜ ਨਾ ਕੀਤਾ ਜਾਏ, ਆਪਣਾ ਨਾਮ ਅਤੇ ਆਪਣੀ ਫਰਮਾਇਸ਼ ਜਿਹੜੀ ਹੈ ਉਹ ਸਾਫ਼ ਸਾਫ਼ ਸ਼ਬਦਾਂ ਵਿੱਚ ਤੁਸੀਂ ਲਿਖ ਕੇ ਸਾਨੂੰ 9465026268 ਨੰਬਰ ਉੱਤੇ ਭੇਜ ਸਕਦੇ ਹੋ। ਨੰਬਰ ਇੱਕ ਵਾਰ ਫਿਰ ਤੋਂ ਸੁਣ ਲਓ, ਨੰਬਰ ਹੈ ਜੀ 9465026268, ਯਾਨੀ ਕਿ 9465002668। ਇਸ ਨੰਬਰ ਉੱਤੇ ਤੁਸੀਂ ਸਾਨੂੰ ਮੈਸੇਜ ਭੇਜੋ ਅਤੇ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਤੁਹਾਡੀ ਪਸੰਦ ਦਾ ਪੰਜਾਬੀ ਗੀਤ। ਅਤੇ ਜਦ ਤੱਕ ਤੁਸੀਂ ਸਾਨੂੰ ਮੈਸੇਜ ਭੇਜਦੇ ਹੋ, ਆਓ ਤੁਹਾਨੂੰ ਸੁਣਾ ਦਿੰਦੇ ਹਾਂ ਇੱਕ ਸਾਡੀ ਪਸੰਦ ਦਾ ਗੀਤ।

ਜੀ ਆਓ ਜੀ, ਪਹਿਲੀ ਫਰਮਾਇਸ਼ ਸ਼ਾਮਿਲ ਕਰ ਲੈਂਦੇ ਇਸ ਪ੍ਰੋਗਰਾਮ ਵਿੱਚ। ਇਹ ਕਿੱਥੋਂ ਆਈ ਹੈ ਜੀ? ਇਹ ਸਾਡੇ ਕੋਲ ਆਈ ਹੈ ਮਨਾਲੀ ਹਿਮਾਚਲ ਤੋਂ। ਲਿਖਣ ਵਾਲੇ ਨੇ ਹਰਸ਼, ਵਿਨੀਤ, ਵਿਨੇ ਅਤੇ ਰੋਜਸ ਭਾਈ, ਅਤੇ ਚੰਡੀਗੜ੍ਹ ਸਿਟੀ ਤੋਂ ਸ਼ੇਫਾਲੀ, ਸ਼ੈਫੀ, ਜੈਵਿਸ, ਬਿਮਲਾ ਅਤੇ ਸਤੀਸ਼ ਅਨੇਜਾ। ਅਗਲਾ ਮੈਸੇਜ ਬਿਹਾਰੀ ਕਲੋਨੀ ਦਿੱਲੀ ਤੋਂ ਹੈ। ਲਿਖਣ ਵਾਲੇ ਨੇ ਤੁਲਸੀ ਮਸਕੀਨ, ਚੇਤਨਿਆ ਮਸਕੀਨ ਅਤੇ ਆਸ਼ੀਸ਼ ਰਾਜਾ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ ਲਿਖ ਰਹੇ ਨੇ ਜੀ। ਜ਼ਿਲ੍ਹਾ ਪੈਂਦਾ ਜੀਂਦ, ਹਰਿਆਣਾ। ਲਿਖਣ ਵਾਲੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਡੋਂਗਰਗਾਂਵ ਛੱਤੀਸਗੜ੍ਹ ਤੋਂ ਰਾਸ਼ਟਰਪਾਲ ਗਜਬੀਏ, ਰਾਧਿਕਾ ਗਜਬੀਏ, ਬੇਬੀ ਅਨਿਸ਼ਕਾ ਅਤੇ ਤਨਮੇ ਗਜਬੀਏ। ਫਾਜ਼ਿਲਕਾ ਪੰਜਾਬ ਭੂਸ਼ਣ ਤੋਂ ਲਿਖ ਰਹੇ ਨੇ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਨੀ ਖੇੜਾ, ਟਿਵਾਂਸ਼ੀ ਖੇੜਾ, ਵਾਨੀ ਖੇੜਾ ਅਤੇ ਆਰਬੀ ਖੇੜਾ। ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ ਅੰਸਾਰੀ, ਆਸਨਾ ਅੰਸਾਰੀ, ਮੁਹੰਮਦ ਕੈਫ ਅੰਸਾਰੀ ਲਿਖ ਰਹੇ ਨੇ ਜੈਨ ਮੰਦਿਰ ਵਾਲੀ ਗਲੀ ਕੁਰਾਵਲੀ ਤੋਂ। ਰੈਡ ਗਾਓਂ ਕੰਪਸ ਅਮਰਾਵਤੀ ਤੋਂ ਸ਼ਾਮ ਕਿਟੇ, ਵੰਦਨਾ ਕਿਟੇ, ਭਾਵਿਕਾ ਕਿਟੇ। ਵਰਲੀ ਮੁੰਬਈ ਤੋਂ ਨਵਾਬ ਖਾਨ, ਇਸ਼ਰਤ ਜਹਾਨ, ਮਾਸਟਰ ਅਜ਼ਹਰ ਖਾਨ ਅਤੇ ਅਜ਼ੀਮ ਖਾਨ। ਅਗਲੀ ਫਰਮਾਇਸ਼ ਗੰਜ ਡੁੰਡਵਾਰਾ ਤੋਂ। ਲਿਖਣ ਵਾਲੇ ਨੇ ਮੁਹੰਮਦ ਕਲੀਮ ਅੰਸਾਰੀ, ਜ਼ਹੀਰਾ ਬੇਗਮ ਅੰਸਾਰੀ, ਮੁਹੰਮਦ ਅਯਾਨ ਅੰਸਾਰੀ, ਮੁਹੰਮਦ ਉਸਮਾਨ ਅੰਸਾਰੀ, ਮੁਹੰਮਦ ਯਾਸ਼ੀਨ ਹਾਸ਼ਮੀ ਅਤੇ ਸ਼ਮਸੂਲ ਕਮਰ ਰਾਹੀ। MLB ਰੋਡ ਗਵਾਲੀਅਰ ਤੋਂ ਫਰਮਾਇਸ਼ ਆਈ ਹੈ ਜੀ ਸੁਰੇਸ਼ ਖੁਰਾਨਾ ਪੱਪੀ, ਕਿਰਨ ਖੁਰਾਨਾ, ਲਵਿਆ ਖੁਰਾਨਾ, ਆਰਵ ਖੁਰਾਨਾ, ਮੀਘਾ, ਆਸ਼ੀਸ਼, ਅਨੂ ਛੋਟੂ ਅਤੇ SK ਪੱਪੀ ਹੋਰਾਂ ਦੀ। ਪਿੰਡ ਪੰਜੌਨੀਆ, ਜ਼ਿਲ੍ਹਾ ਜਾਲੌਨ, ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ ਚੰਸੋਲੀਆ, ਆਦਰਸ਼ ਸਾਰਥਕ, ਆਲੋਕਿਕ ਚੰਸੋਲੀਆ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਪਿੰਡ ਫਰਾਂਸੀ ਹਿਸਾਰ ਤੋਂ ਲਿਖ ਰਹੇ ਨੇ ਰਾਜਕੁਮਾਰ ਦੂਦੀ, ਪ੍ਰਮੋਦ ਕੁਮਾਰ ਦੂਦੀ, ਪੁਸ਼ਪਿੰਦਰ ਕੁਮਾਰ ਦੂਦੀ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SS ਨਗਰ ਤੋਂ ਇਹ ਮੈਸੇਜ ਆਇਆ ਜੀ। ਲਿਖਣ ਵਾਲੇ ਨੇ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸ਼ਮੀਨ, ਅਰਮਾਨ ਮਲਿਕ ਅਤੇ ਉਹਨਾਂ ਦਾ ਪੂਰਾ ਪਰਿਵਾਰ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਿਬਿਤਾ ਲੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤ ਕਾਂਗੜਾ। ਸੁਰਿੰਦਰ ਸਿੰਘ ਲਾਡੀ ਲਿਖ ਰਹੇ ਨੇ ਪਿੰਡ ਸੁੱਲਰ ਪਟਿਆਲਾ ਤੋਂ, ਅਤੇ ਉਹਨਾਂ ਦੇ ਨਾਲ ਹਾਜ਼ਰੀ ਲਵਾ ਰਹੇ ਨੇ ਸਮਾਣਾ ਮੰਡੀ ਤੋਂ ਲਾਡੀ ਧਾਲੀਵਾਲ। ਮਹਰਹਟਾ ਦਰਵਾਜ਼ਾ ਇੱਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਬਾਸੀ ਅਤੇ ਯਸ਼ਫ ਅਬਾਸੀ। ਪੂਰਨਾ ਜੰਕਸ਼ਨ ਮਸਤਾਨਪੁਰਾ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ ਅਤੇ ਸੁਲੋਚਨਾ ਭਗਤ। ਸੁਰਿੰਦਰ ਕੁਮਾਰ ਚੰਡਾਲੀਆ, ਬਰਖਾ, ਯੋਗੇਂਦਰ ਕੁਮਾਰ ਚੰਡਾਲੀਆ, ਨਰਿੰਦਰ ਕੁਮਾਰ ਚੰਡਾਲੀਆ, ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ ਲਿਖ ਰਹੇ ਨੇ ਲੋਕੋ ਕਾਲੋਨੀ ਲੋਹਾਰੂ ਹਰਿਆਣਾ ਤੋਂ। ਮਜਨੂੰ ਕਾਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਸਤਨਾ MP ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ। ਪਿੰਡ ਜ਼ਾਖੌਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਬਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ ਖਟਕ, ਯੋਗੇਸ਼ ਕੁਮਾਰ ਖਟਕ, ਦੀਪਕ ਕੁਮਾਰ ਖਟਕ ਅਤੇ ਕੁਮਾਰੀ ਪੂਜਾ ਖਟਕ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਯਸ਼ਸਵੀ ਵਰਮਾ। ਅਮਰਗੜ੍ਹ ਜ਼ਿਲ੍ਹਾ ਸ਼੍ਰੀਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ ਅਤੇ ਹਰਵਿੰਦਰ ਮਾਨ। ਪੱਛਮ ਬਿਹਾਰ ਦਿੱਲੀ ਤੋਂ ਫਰਮਾਇਸ਼ ਆਈ ਹੈ ਜੀ ਨੀਰਜ ਅਗਰਵਾਲ, ਸਚਿਨ ਅਗਰਵਾਲ ਅਤੇ DK ਅਲਵੀ ਹੋਰਾਂ ਦੀ। ਭੁਪਿੰਦਰ ਸਿੰਘ ਸਿੱਧੂ ਲਿਖ ਰਹੇ ਨੇ ਪਿੰਡ ਜਲਵੇੜਾ ਤੋਂ। ਪਿੰਡ ਮੌਲਨਵਾਲ ਤੋਂ ਲਿਖ ਰਹੇ ਨੇ ਮਾਸਟਰ ਮਨਸਬ ਅਲੀ ਨੰਬਰਦਾਰ, ਚੌਧਰੀ ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ, ਸ਼ਾਨ ਤਕੀਰ ਅਤੇ ਹਸਨ ਤਨਵੀਰ ਅਤੇ AS ਸੱਗੂ। ਸਾਦੁਲ ਸ਼ਹਿਰ ਰਾਜਸਥਾਨ ਤੋਂ ਮੈਸੇਜ ਆਇਆ। ਲਿਖਣ ਵਾਲੇ ਨੇ ਰਾਜਕੁਮਾਰ ਰਿਵਾੜ, ਚੰਦਰ ਕਲਾ ਰਿਵਾੜ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲਿਸ ਡਿਕੈਸਟਰੋ। ਮਹਿੰਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ ਅਤੇ ਉਹਨਾਂ ਦਾ ਪੂਰਾ ਪਰਿਵਾਰ। ਰਿਆਸਤ ਹੁਸੈਨ ਸਦੀਕੀ, ਨਜ਼ਮਾ ਬੇਗਮ ਸਦੀਕੀ, ਰਿਆਜ਼ ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ ਲਿਖ ਰਹੇ ਨੇ ਜਸਪੁਰ ਉੱਤਰਾਖੰਡ ਤੋਂ।

ਜੀ ਪ੍ਰੋਗਰਾਮ ਵੱਧ ਰਿਹਾ ਜੀ ਆਪਣੇ ਆਖਰੀ ਪੜਾਅ ਵੱਲ ਅਤੇ ਜਾਂਦੇ ਜਾਂਦੇ ਤੁਹਾਨੂੰ ਅਸੀਂ ਹੋਰ ਗੀਤ ਅਤੇ ਕਲਾਸ ਗੀਤ ਸੁਣਾ ਦਾਂਗੇ, ਪਰ ਉਸ ਤੋਂ ਪਹਿਲਾਂ ਪੜ੍ਹ ਲੈਂਦੇ ਹਾਂ ਜੀ ਸਾਡੇ ਫਰਮਾਇਸ਼ਕਰਤਾ ਦੇ ਨਾਮ। ਇਹ ਮੈਸੇਜ ਆਇਆ ਸਾਡੇ ਕੋਲ ਚੌਧਰੀ ਜ਼ੁਲਫ਼ਿਕਾਰ ਅਲੀ ਚੱਕ ਲਾਲੇਕਾ ਬਹਾਵਲ ਨਗਰ ਪੰਜਾਬ ਪਾਕਿਸਤਾਨ ਤੋਂ, ਉਸ ਤੋਂ ਬਾਅਦ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਂਪਾ, ਕਪਿਲ ਛੀਂਪਾ, ਇਸ਼ਾਨ ਛੀਂਪਾ ਅਤੇ ਪੂਜਾ ਪਰਿਹਾਰ। ਅਗਲੀ ਫਰਮਾਇਸ਼ ਸੁਰਿੰਦਰ ਸੰਧੂ।

ਸੁਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ਾ ਸੰਧੂ ਅਤੇ ਮੈਕਸ ਹੋਰਾਂ ਦੀ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ। ਸ਼ਹਾਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ, ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਲਿਖ ਰਹੇ ਨੇ ਜੀ। ਅਗਲੀ ਫਰਮਾਇਸ਼ ਕਲਾ ਨੌਰ ਤੋਂ ਲਿਖਣ ਵਾਲੇ ਨੇ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਬੱਬੂ ਡੱਬੂ, ਅਤੇ ਐਮ ਖਲੀਲ ਕੁਰੇਸ਼ੀ, ਨੁਸਰਤ ਬੇਗਮ, ਏਜ਼ਾਦ ਕੁਰੇਸ਼ੀ, ਆਕਿਲ ਕੁਰੇਸ਼ੀ, ਬੇਬੀ ਅਰੀਬਾ, ਹਬੀਬਾ, ਪਟਿਆਲੀ ਰੋਡ, ਗੰਜ, ਡੁੰਡਵਾਰਾ, ਉੱਤਰ ਪ੍ਰਦੇਸ਼ ਤੋਂ। ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਲਿਖ ਰਹੇ ਨੇ। ਆਓ ਸੁਣਦੇ ਹਾਂ ਜਿਹਨਾਂ ਸਭ ਦੀ ਰਲੀ ਮਿਲੀ ਪਸੰਦ। ਆਵਾਜ਼ ਹੈ ਰੱਬੀ ਸ਼ੇਰਗਿੱਲ ਦੀ।

0: ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 104.2 ਮੈਗਾਹਰਟਜ਼ ਸੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਰਾਤ ਦੇ ਠੀਕ 10:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਹੋਇਆ ਪ੍ਰੋਗਰਾਮ ਰਜਨੀਗੰਧਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੇ ਨਾਲ ਰੂਬਲ। ਆਓ ਤੁਹਾਨੂੰ ਸੁਣਵਾ ਦਿੰਦੇ ਹਾਂ ਪਹਿਲਾ ਗੀਤ ਫਿਲਮ ਚਰਸ ਵਿੱਚੋਂ। ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ ਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।
1: गुड नाइट।
2: हाँ गुड नाइट।
1: अच्छा गुड नाइट।

0: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
1: ਅਗਲਾ ਦੋ ਗਾਣਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਫਿਲਮ ਚੋਰੀ ਚੋਰੀ ਵਿੱਚੋਂ। ਗੀਤ ਨੂੰ ਗਾਇਆ ਮੰਨਾ ਡੇ ਅਤੇ ਲਤਾ ਮੰਗੇਸ਼ਕਰ ਨੇ, ਸੰਗੀਤ ਦਿੱਤਾ ਸ਼ੰਕਰ ਜੈਕਿਸ਼ਨ ਨੇ।

ਅਗਲਾ ਗੀਤ ਹੈ ਗੀਤਾ ਦੱਤ ਦੀ ਆਵਾਜ਼ ਵਿੱਚ ਫਿਲਮ ਸੀਆਈਡੀ ਵਿੱਚੋਂ। ਸੰਗੀਤ ਦਿੱਤਾ ਓਪੀ ਨਈਅਰ ਨੇ ਅਤੇ ਬੋਲ ਲਿਖੇ ਹੈ ਮਜਰੂਹ ਸੁਲਤਾਨਪੁਰੀ ਨੇ।